FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ 5:58 ਤੇ 27 ਸਕਿੰਟ ਦਾ। ਅੱਜ ਦਿਨ ਐਤਵਾਰ 1948 ਦੇ ਵਿਸਾਖ ਮਹੀਨੇ ਦੀ 19 ਤਰੀਕ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 10 ਤਰੀਕ ਹੈ। ਅੱਜ ਦੀ ਪ੍ਰਸਾਰਣ ਸਭਾ ਵਿਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

ਅੱਜ ਰਹੇਗਾ ਸਿਲਸਿਲਾ ਪੈਗਾਮ। ਪ੍ਰੋਗਰਾਮ ਪੇਸ਼ ਕਰਨਗੇ ਕੁਲਵਿੰਦਰ ਔਲਕ ਤੇ ਮਨਦੀਪ ਕੌਰ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਦਾ ਬਹਾਰ ਨਗਮੇ।

9 ਵਜੇ ਰਿਲੇਅ ਕੀਤਾ ਜਾਵੇਗਾ ਵਿਵਿਧ ਭਾਰਤੀ ਮੁੰਬਈ ਦਾ ਪ੍ਰੋਗਰਾਮ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। 10:30 ਵਜੇ ਰਹੇਗਾ ਪ੍ਰੋਗਰਾਮ ਸਾਂਝਾ ਸੰਗੀਤ, ਸਾਡੇ ਲੋਕ ਗੀਤ।

11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ ਦੀ ਸਭਾ ਦੇ ਵਿੱਚ ਤੁਹਾਡੇ ਨਾਲ ਹੋਣਗੇ ਕਮਲਪ੍ਰੀਤ ਕੌਰ, ਜੋ 12:10 ਤੇ ਤੁਹਾਡੇ ਲਈ ਲੈ ਕੇ ਆਉਣਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਤੇ ਅੱਜ ਰਹੇਗਾ ਸਿਲਸਿਲਾ ਭੈਣਾਂ ਦੀ ਪਸੰਦ। 1:10 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼, ਸਿਲਸਿਲਾ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਅੱਜ ਰਹੇਗਾ ਸਿਲਸਿਲਾ ਮੇਰਾ ਪਿੰਡ, ਜਿਸ ਦੇ ਵਿੱਚ ਤੁਸੀਂ ਅੱਜ ਸੁਣੋਗੇ ਪਿੰਡ ਚੁਗੇ ਖੁਰਦ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਮੇਜ਼ਬਾਨ ਹੋਣਗੇ ਕੁਲਵਿੰਦਰ ਚਾਨੀ। ਅਤੇ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਸ਼ਾਮ ਦੀ ਸਭਾ ਦੇ ਵਿੱਚ ਤੁਹਾਡੇ ਨਾਲ ਹੋਣਗੇ ਦੀਪਕ ਜੀ, ਜੋ 5 ਵਜੇ ਤੁਹਾਡੇ ਲਈ ਲੈ ਕੇ ਆਉਣਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। 6:20 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ 6:30 ਤੇ ਪ੍ਰੋਗਰਾਮ ਯੁਵਾਣੀ, 7 ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ, ਤੇ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਤੁਸੀਂ ਮੁੜ ਤੋਂ ਸੁਣ ਸਕੋਗੇ ਪ੍ਰੋਗਰਾਮ ਸ਼ਾਮ ਸੁਹਾਣੀ, ਜੋ ਚੱਲੇਗਾ ਰਾਤ ਦੇ 8 ਤਾਈਂ, ਅਤੇ 8 ਰਿਲੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ। 8:45 ਤੇ ਰਹੇਗੀ ਸਮਾਚਾਰ ਸੰਧਿਆ, ਜੋ ਰਿਲੇ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਨੌ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 9:15 ਤੋਂ ਰਾਤ ਦੇ 11 ਤਾਈਂ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ, 9:30 ਪ੍ਰੋਗਰਾਮ ਛਾਇਆ ਗੀਤ, ਅਤੇ 10 ਆਜ ਕੇ ਫਨਕਾਰ, ਅਤੇ 10:30 ਢਲਤੀ ਜਾਏ ਰਾਤ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:15 ਤੇ 15 ਸਕਿੰਟ ਦਾ, ਤੇ ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ ਇਹ ਸ਼ਬਦ। ਆਓ ਹੁਣ ਸਰਵਨ ਕਰਦੇ ਹਾਂ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇਹ ਸ਼ਬਦ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:59 ਤੇ 32 ਸਕਿੰਟ ਦਾ। ਠੀਕ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ ਤੇ ਅੱਜ ਰਹੇਗਾ ਸਿਲਸਿਲਾ ਪੈਗਾਮ।

ਨਮਸਕਾਰ, ਸਤਿ ਸ਼੍ਰੀ ਅਕਾਲ, ਅ ਵੈਰੀ ਗੁੱਡ ਮਾਰਨਿੰਗ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਮੈਂ ਰਮਨਦੀਪ ਕੌਰ ਸਵਾਗਤ ਕਰਦੀ ਹਾਂ ਜੀ। ਦੋਸਤੋ, ਅੱਜ ਐਤਵਾਰ ਨੂੰ ਅਸੀਂ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਲੈ ਕੇ ਆਏ ਹਾਂ ਤੁਹਾਡੇ ਲਈ ਸਿਲਸਿਲਾ ਪੈਗਾਮ। ਅਤੇ ਅੱਜ ਦਾ ਪ੍ਰੋਗਰਾਮ ਪੈਗਾਮ ਪੇਸ਼ ਕਰਨਗੇ ਕੁਲਵਿੰਦਰ ਔਲਖ ਅਤੇ ਮਨਦੀਪ ਕੌਰ। ਕਹਿੰਦੇ ਹੈ, ਉੱਠ ਸੋਨਿਆ ਵੇਖ ਸਵੇਰਾ ਹੋਇਆ ਹੈ, ਆਲਸ ਦਾ ਹੁਣ ਦੂਰ ਹਨੇਰਾ ਹੋਇਆ ਹੈ, ਹਿੰਮਤ ਦੇ ਨਾਲ ਅੰਬਰਾਂ ਨੂੰ ਤੂੰ ਛੂਹਣਾ ਹੈ, ਕਿਸਮਤ ਨੂੰ ਹੁਣ ਆਪਣੀ ਹੱਥੀ ਬੁਣਨਾ ਹੈ, ਨਾ ਡੋਲੀ ਤੂੰ ਨਾ ਪਿੱਛੇ ਪੈਰ ਹਟਾਈ ਤੂੰ, ਮਿਹਨਤ ਕਰਕੇ ਜੱਗ ਦੇ ਨਾਮ ਕਮਾਈ ਤੂੰ। ਜੀ ਦੋਸਤੋ, ਅੱਜ ਦਾ ਦਿਨ ਇੱਕ ਕੋਰਾ ਕਾਗਜ਼ ਹੈ, ਆਪਣੀ ਮਿਹਨਤ ਦੀ ਕਲਮ ਨਾਲ ਇੱਕ ਨਵੀਂ ਇਬਾਰਤ ਲਿਖੋ। ਜੀ ਦੋਸਤੋ, ਇੱਕ ਹੋਰ ਗੱਲ ਵੀ ਤੁਹਾਡੇ ਨਾਲ ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਮੈਂ ਕਰੂੰਗੀ। ਭਾਰਤ ਦੀ ਮਰਦਸ਼ੁਮਾਰੀ 2027। ਜੀ ਦੋਸਤੋ, ਜਿਸ ਦਾ ਪਹਿਲਾ ਪੜਾਅ ਪੂਰੇ ਭਾਰਤ ਵਿੱਚ ਅਪ੍ਰੈਲ ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ ਜੋ ਚੱਲੇਗਾ ਸਤੰਬਰ 2026 ਤੱਕ, ਜਿਸ ਵਿੱਚ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸ਼ਾਮਿਲ ਹੈ। ਆਪਣੇ ਪੰਜਾਬ ਵਿੱਚ ਵੀ ਮਰਦਸ਼ੁਮਾਰੀ 2027 ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ ਤੱਕ ਚੱਲੇਗਾ। ਤਾਂ ਫਿਰ ਦੋਸਤੋ, ਕੀ ਤੁਸੀਂ ਤਿਆਰ ਹੋ ਗਿਣਤੀਕਾਰਾਂ ਦਾ ਸਵਾਗਤ ਕਰਨ ਲਈ ਅਤੇ ਉਹਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ? ਜੇਕਰ ਨਹੀਂ ਤਾਂ ਘਬਰਾਓ ਨਾ, ਕਿਉਂਕਿ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਸਵਾਲਾਂ ਬਾਰੇ। ਪਰ ਮੈਨੂੰ ਪਤਾ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੈ ਉਹਨਾਂ ਦੇ ਭੇਜੇ ਹੋਏ ਪੈਗਾਮਾਂ ਨੂੰ ਸੁਣਨ ਦਾ। ਤਾਂ ਫਿਰ ਪੇਸ਼ ਹੈ ਅੱਜ ਦਾ ਸਿਲਸਿਲਾ ਪੈਗਾਮ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।

0: ਬਿਲਕੁਲ ਜੀ, ਬਹੁਤ ਪਿਆਰੇ ਪਿਆਰੇ ਖੱਤ ਪੈਗਾਮ ਸਾਡੇ ਸਰੋਤਿਆਂ ਨੇ ਵੀ ਸਾਨੂੰ ਲਿਖ ਕੇ ਭੇਜੇ ਹੈ, ਲਿਖ ਕੇ ਭੇਜੇ। ਇਹਨਾਂ ਪੈਗਾਮਾਂ ਦੇ ਵਿੱਚ ਦੋਸਤੀ ਦੀ ਮਹਿਕ ਹੈ, ਪਿਆਰ ਹੈ, ਅਹਿਸਾਸ ਹੈ ਤੇ ਰਿਸ਼ਤਿਆਂ ਦੀ ਮਹਿਕ ਹੈ।
1: ਇਹਨਾਂ ਖਤਾਂ ਤੇ ਪੈਗਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ, ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਅਸੀਂ ਆ ਚੁੱਕੇ ਹਾਂ ਸਟੂਡੀਓ ਦੇ ਵਿੱਚ। ਮੈਂ ਮਨਦੀਪ ਕੌਰ
0: ਤੇ ਮੈਂ ਕੁਲਵਿੰਦਰ ਔਲਖ। ਬਿਲਕੁਲ ਮਨਦੀਪ, ਆਪਾਂ ਸਾਡੇ ਸਰੋਤਿਆਂ ਦਾ ਪ੍ਰੋਗਰਾਮ ਪੈਗਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,
1: ਆਦਾਬ,
0: ਨਮਸਕਾਰ
1: ਤੇ ਗੁੱਡ ਮਾਰਨਿੰਗ।
0: ਉਮੀਦ ਹੈ ਕਿ ਸਾਡੇ ਸਾਰੇ ਸਰੋਤੇ ਠੀਕ ਠਾਕ ਹੋਣਗੇ ਤੇ ਇਸ ਵੇਲੇ ਪ੍ਰੋਗਰਾਮ ਪੈਗਾਮ ਦਾ ਆਨੰਦ ਮਾਣ ਰਹੇ ਹੋਣਗੇ ਤੇ ਉਹਨਾਂ ਨੂੰ ਇੰਤਜ਼ਾਰ ਵੀ ਹੋਊਗਾ ਕਿ ਪੈਗਾਮ ਦੇ ਵਿੱਚ ਉਹਨਾਂ ਦਾ ਪੈਗਾਮ ਵੀ ਅੱਜ ਪੜਿਆ ਜਾਊਗਾ
1: ਜੀ।
0: ਬਿਲਕੁਲ ਮਨਦੀਪ, ਸਾਡੇ ਸਰੋਤੇ ਆ ਨਾ ਜਿਹੜੇ ਇਹ ਪੈਗਾਮਾਂ ਦੇ ਵਿੱਚ ਬੜੇ ਰੰਗ ਲਿਖ ਕੇ ਭੇਜਦੇ ਆ। ਕੋਈ ਦੋਸਤੀ ਦੀ ਗੱਲ ਕਰਦਾ, ਕੋਈ ਪਿਆਰ ਦੇ ਮਹਿਕ ਦੀ ਗੱਲ ਕਰਦਾ, ਕੋਈ ਅਹਿਸਾਸ ਦੀ ਗੱਲ ਕਰਦਾ, ਕੋਈ ਇੰਤਜ਼ਾਰ ਦੀ ਗੱਲ ਕਰਦਾ, ਕੋਈ ਰਿਸ਼ਤਿਆਂ ਦੀ ਗੱਲ ਕਰਦਾ ਤੇ ਕੋਈ ਦਿਲ ਦੇ ਵਲਵਲਿਆਂ ਦੀ ਗੱਲ ਕਰਦਾ।
1: ਤੇ ਬਿਲਕੁਲ ਇੰਤਜ਼ਾਰ ਦੀਆਂ ਕੜੀਆਂ ਖਤਮ ਤੇ ਇਹਨਾਂ ਹੀ ਵਲਵਲਿਆਂ ਨੂੰ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਅੱਜ ਅਸੀਂ ਪੈਗਾਮ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜ ਚੁੱਕੇ ਹਾਂ।
0: ਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਹਾਨੂੰ ਕੱਲਿਆਂ ਨੂੰ ਇੰਤਜ਼ਾਰ ਨਹੀਂ ਹੁੰਦਾ ਕਿ ਸਾਡੇ ਪੈਗਾਮ ਪੜੇ ਜਾਣੇ ਆ, ਸਗੋਂ ਸਾਨੂੰ ਵੀ ਇੰਤਜ਼ਾਰ ਹੁੰਦਾ ਕਿ ਤੁਹਾਡੇ ਪੈਗਾਮ ਸਾਡੇ ਤੱਕ ਕਦੋਂ ਪਹੁੰਚਣਗੇ। ਕਹਿੰਦੇ ਆ ਨਾ, ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਆ, ਸੌ ਜਨਮ ਵੀ ਤੇਰੇ ਤੋਂ ਨਿਸਾਰ ਕਰਦੇ ਆ। ਵੇਲ ਹੋਵੇ ਤਾਂ ਕੁਛ ਲਿਖ ਭੇਜੀ ਯਾਰਾ, ਸਿਰਫ ਇੱਕ ਤੇਰੇ ਹੀ ਸੁਨੇਹੇ ਦਾ ਇੰਤਜ਼ਾਰ ਕਰਦੇ ਆ।

0: ਸੋ ਇੰਤਜ਼ਾਰ ਆਪਾਂ ਖਤਮ ਕਰੀਏ ਤੇ ਮਨਦੀਪ ਪਹਿਲਾਂ ਕਿਸ ਦਾ ਪੈਗਾਮ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪ੍ਰੋਗਰਾਮ ਪੈਗਾਮ ਦੇ ਵਿੱਚ?
1: ਜੀ, ਪਹਿਲਾ ਪੈਗਾਮ ਜੋ ਸਾਨੂੰ ਲਿਖ ਭੇਜਿਆ ਉਹ ਲਿਖਣ ਵਾਲੇ ਨੇ ਬਲਦੇਵ ਰਾਜ ਸ਼ਰਮਾ, ਚੇਤਾ ਸਿੱਧੂ, ਰਾਮਾ ਪੰਡਿਤ, ਸੰਗਤ ਰੋਡ, ਤਲਵੰਡੀ ਸਾਬੋ ਤੋਂ। ਇਹ ਲਿਖ ਰਹੇ ਨੇ, ਰੇਡੀਓ ਦੇ ਸਾਰੇ ਸਟਾਫ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਬੜੀ ਹੀ ਖੂਬਸੂਰਤ ਲਿਖਾਈ ਦੇ ਵਿੱਚ ਲਿਖਿਆ ਹੋਇਆ। ਇਹਨਾਂ ਨੇ ਪੈਗਾਮ ਦੇ ਵਿੱਚ ਇੱਕ ਸੰਦੇਸ਼ ਸਾਡੇ ਸਰੋਤਿਆਂ ਤੱਕ ਲਿਖ ਭੇਜਿਆ। ਲਿਖਦੇ ਨੇ ਕਿ ਜੇ ਲੋਕਾਂ ਵਿੱਚ ਮੋਬਾਈਲ ਦੇਖਣ ਦਾ ਰੁਝਾਨ ਇਸੇ ਤਰ੍ਹਾਂ ਵੱਧਦਾ ਗਿਆ ਤਾਂ ਅੱਜ ਤੋਂ 10-20 ਸਾਲਾਂ ਨੂੰ ਮਾਨਸਿਕ ਰੋਗੀ ਡਾਕਟਰਾਂ ਵੱਲੋਂ ਕੰਧਾਂ ਤੇ ਲਿਖਿਆ ਮਿਲਿਆ ਕਰੇਗਾ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਸਨੈਪਚੈਟ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਮਿਲੋ। ਅਖੀਰ ਦੇ ਵਿੱਚ ਲਿਖਿਆ ਡਾਕਟਰ ਦਰਸ਼ਨ ਸਿੰਘ ਚੱਠਾ, ਸੰਗਤ ਰੋਡ, ਤਲਵੰਡੀ ਸਾਬੋ ਤੋਂ।
0: ਬਿਲਕੁਲ, ਰੁਝਾਨ ਜਿਹੜਾ ਮੋਬਾਈਲ ਤੇ ਉਹ ਬਿਲਕੁਲ ਵੱਧਦਾ ਜਾਂਦਾ। ਸਕਰੀਨ ਟਾਈਮ ਸਾਡਾ ਹੋਵੇ ਚਾਹੇ ਬੱਚਿਆਂ ਦਾ ਹੋਵੇ ਤੇ ਚਾਹੇ ਬਜ਼ੁਰਗਾਂ ਦਾ ਹੋਵੇ, ਮੋਬਾਈਲ ਨੂੰ ਅਸੀਂ ਸਮਾਂ ਵੱਧ ਦੇਣ ਲੱਗ ਗਏ
1: ਜੀ।
0: ਤੇ ਇਹ ਪੈਗਾਮ ਸਾਨੂੰ ਲਿਖ ਭੇਜਿਆ ਮੁੱਲਾਪੁਰ ਦਾਖਾਂ ਤੋਂ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਸੰਜੀਵ ਜੈਨ, ਸਾਰਿਕਾ ਜੈਨ ਤੇ ਸੁਰਭੀ ਜੈਨ ਹੋਰਾਂ ਨੇ। ਲਿਖਦੇ ਆ, ਤੈਨੂੰ ਯਕੀਨ ਵੀ ਪੱਕਾ ਏ ਤੂੰ ਵੀ ਕੀਤਾ ਧੱਕਾ ਏ, ਤੈਨੂੰ ਯਕੀਨ ਵੀ ਪੱਕਾ ਏ ਤੂੰ ਵੀ ਕੀਤਾ ਧੱਕਾ ਏ ਨਾ, ਇੱਕ ਤਾਂ ਨੈਣ ਹੀ ਤੀਰ ਨੇ ਉਹਦੇ, ਇੱਕ ਤਾਂ ਨੈਣ ਹੀ ਤੀਰ ਨੇ ਉਹਦੇ ਉੱਤੋਂ ਨਿਸ਼ਾਨਾ ਪੱਕਾ ਏ ਨਾ, ਬਾਜੀ ਉਹਨੇ ਜਿੱਤ ਜਾਣੀ ਏ ਉਹਦੇ ਹੱਥ ਵਿੱਚ ਜੱਕਾ ਏ ਨਾ, ਮੁਜਰਮ ਸਿਰ ਤੇ ਛੱਤ ਤੇ ਰੋਟੀ ਇਹ ਗਰੀਬ ਨਾ ਧੱਕਾ ਏ ਨਾ, ਇਹ ਗਰੀਬ ਨਾ ਧੱਕਾ ਏ ਨਾ।
1: ਤੇ ਕੁਲਵਿੰਦਰ ਜੀ, ਅਗਲੀ ਰਚਨਾ ਫਿਰ ਮੈਂ ਪੜਾਂ?
0: ਹਾਂ ਬਿਲਕੁਲ, ਜਰੂਰ
1: ਪੜੋ, ਇਜਾਜ਼ਤ ਹੈ?
0: ਜੀ ਇਜਾਜ਼ਤ ਹੈ
1: ਜੀ। ਅਗਲੀ ਰਚਨਾ ਜਿਹੜੀ ਸਾਨੂੰ ਲਿਖ ਭੇਜੀ ਹੈ ਬੜੀ ਸੋਹਣੀ ਹੈ ਤੇ ਤੁਕਬੰਦੀ ਵੀ ਬੜੀ ਸੋਹਣੀ ਹੈ।
0: ਵਾਹ ਜੀ ਵਾਹ,
1: ਮਜ਼ਾ ਆਊਗਾ, ਮਤਲਬ ਸੁਣਨ ਦਾ ਵੀ ਤੇ ਮੈਨੂੰ ਪੜਨ ਦਾ ਵੀ।
0: ਵਾਹ ਜੀ ਵਾਹ, ਸੁਣਾਓ ਫਿਰ, ਸਾਡੇ ਸਰੋਤਿਆਂ ਨੂੰ ਵੀ ਬੜਾ ਮਜ਼ਾ ਆਊਗਾ।
1: ਪਹਿਲਾਂ ਮੈਂ ਸਰੋਤਿਆਂ ਦੇ ਨਾਂ ਦੱਸਾਂ ਕਿ ਤੁਹਾਨੂੰ ਰਚਨਾ ਪੜ੍ਹ ਕੇ ਸੁਣਾਵਾਂ?
0: ਐਂ ਕਰੋ, ਤੁਸੀਂ ਪਹਿਲਾਂ ਰਚਨਾ ਪੜ੍ਹ ਕੇ ਸੁਣਾਓ ਤੇ ਫਿਰ ਸਰੋਤਿਆਂ ਦੇ ਨਾਂ।
1: ਠੀਕ ਹੈ,
0: ਕਿਉਂਕਿ ਆਏ ਨਾ, ਰਚਨਾ ਪਹਿਲਾਂ ਪੜਾਂਗੇ ਤੇ ਫਿਰ ਨਾਂ ਯਾਦ ਰਹਿ ਜਾਣਗੇ ਵੀ ਇਹ ਕਿਹਨੇ ਭੇਜਿਆ।
1: ਜੀ ਜ਼ਰੂਰ। ਤੇ ਰਚਨਾ ਇਸ ਤਰ੍ਹਾਂ ਹੈ ਕੁਛ, ਯਾਦਾਂ ਦਾ ਕੜਮਸ ਲੈ ਦੱਸ।
0: ਵਾਹ ਜੀ ਵਾਹ, ਕੀ ਬਾਤ,
1: ਯਾਦਾਂ ਦਾ ਕੜਮਸ ਲੈ ਦੱਸ, ਉੱਤੋਂ ਕਹਿੰਦੇ ਹੱਸ
0: ਲੈ ਦੱਸ।
1: ਬਿਲਕੁਲ, ਲੈ ਦੱਸ, ਅੱਖਾਂ ਨਾਲ ਪਿਆਉਂਦਾ ਹੋਇਆ ਪੁੱਛਣ ਲੱਗਾ ਬਸ ਲੈ ਦੱਸ।
0: ਵਾਹ ਜੀ ਵਾਹ,
1: ਅੱਖ ਚੋਂ ਤੀਰ ਚਲਾ ਕੇ ਮੈਨੂੰ ਆਖਣ ਲੱਗਾ ਨਸ
0: ਲੈ ਦੱਸ। ਵਾਹ ਜੀ ਵਾਹ,
1: ਵਸ ਵਿੱਚ ਕਰਕੇ ਆਖਣ ਲੱਗਾ, ਵਸ ਵਿੱਚ ਕਰਕੇ ਆਖਣ ਲੱਗਾ ਕੁਝ ਨੀ ਮੇਰੇ ਵਸ ਲੈ ਦੱਸ।
0: ਵਾਹ ਜੀ ਵਾਹ,
1: ਬਹੁਤ ਸੋਹਣੀ ਰਚਨਾ ਸਾਨੂੰ ਸਾਡੇ ਸਰੋਤਿਆਂ ਨੇ ਲਿਖ ਕੇ ਭੇਜੀ ਤੇ ਇਹ ਲਿਖਣ ਵਾਲੇ ਨੇ ਮੌੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ ਕੈਂਤ, ਰਣਜੀਤ ਕੌਰ, ਲਵਦੀਪ ਸਿੰਘ ਕੈਂਤ, ਮਨਜੀਤ ਕੌਰ, ਕੁਲਵੀਰ ਸਿੰਘ ਕੈਂਤ, ਅੰਜਲੀ ਅਮਾਨਤ ਕੌਰ, ਸਰਤਾਜ ਸਿੰਘ ਕੈਂਤ ਅਤੇ ਸਾਰਾ ਹੀ ਇਹਨਾਂ ਦਾ ਕੈਂਤ ਪਰਿਵਾਰ। ਕੁਲਵਿੰਦਰ ਜੀ, ਅਗਲਾ ਜਿਹੜਾ ਪੈਗਾਮ ਸਾਨੂੰ ਲਿਖ ਭੇਜ ਰਹੇ ਨੇ ਉਹਨੇ ਪਵਨ ਸ਼ਰਮਾ ਪੋਤਰੇ ਪਰਵਿਸ਼ ਕੌਸ਼ਲ, ਲਕਸ਼ ਸ਼ਰਮਾ, ਰਾਮਾ ਮੰਡੀ ਤੋਂ। ਇਹਨਾਂ ਨੇ ਲਿਖ ਭੇਜਿਆ, ਬੰਦੇ ਨੂੰ ਸ਼ੋਹਰਤ ਅੰਨਾ ਕਰ ਜਾਵੇ, ਜਦ ਗੁੱਡੀ ਅੰਬਰੀ ਚੜ ਜਾਂਦੀ ਹੈ, ਕੀੜੀ ਹਾਥੀ ਨੂੰ ਢਾ ਲੈਂਦੀ, ਜਦ ਕੰਨ ਵਿੱਚ ਉਸਦੇ ਵੜ ਜਾਂਦੀ ਹੈ, ਫਿਰ ਸੂਈ ਦੇ ਨੱਕੇ ਵਿੱਚ ਦੀ ਕੱਢੇ, ਜਦੋਂ ਕੁਦਰਤ ਆਈ ਤੇ ਅੜ ਜਾਂਦੀ ਹੈ, ਡਾਂਗ ਰੱਬ ਦੀ ਆਵਾਜ਼ ਨਾ ਕਰਦੀ, ਪਰ ਪੂਰੇ ਕੋਕੇ ਜੜ ਜਾਂਦੀ ਹੈ, ਲੈ ਗਿੱਦੜ ਨੂੰ ਸ਼ਹਿਰ ਵਿੱਚ ਵੜਦੀ, ਜਦ ਮੌਤ ਸਰਾਣੇ ਖੜ ਜਾਂਦੀ ਹੈ, ਲੰਕਾ ਭਾਵੇਂ ਸੋਨੇ ਦੀ ਹੋਵੇ, ਆਖਰ ਇੱਕ ਦਿਨ ਸੜ ਜਾਂਦੀ ਹੈ।
0: ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਸੋਹਣੇ ਸ਼ੇਅਰ ਸਾਡੇ ਸਰੋਤੇ ਸਾਨੂੰ ਲਿਖ ਕੇ ਭੇਜਦੇ ਆ। ਤੇ ਅਗਲੇ ਸਰੋਤਾ ਸਾਡੇ, ਉਹਨਾਂ ਨੇ ਵੀ ਬੜਾ ਸੋਹਣਾ ਇੱਕ ਚਾਰ ਕ ਲਾਈਨਾਂ ਦਾ ਸ਼ੇਅਰ ਸਾਨੂੰ ਲਿਖ ਕੇ ਭੇਜਿਆ। ਕਹਿੰਦੇ, ਮੱਥੇ ਚੜਿਆ ਵੱਟ ਮਾਰਦਾ, ਮੱਥੇ ਚੜਿਆ ਵੱਟ ਮਾਰਦਾ, ਮਾੜੇ ਨੂੰ ਤਾਂ ਝੱਟ ਮਾਰਦਾ, ਬੰਦਾ ਅੰਦਰੋਂ ਇੰਜਣੀ ਮਰਦਾ, ਓਏ ਦਿਲ ਤੇ ਲੱਗਿਆ ਫੱਟ ਮਾਰਦਾ, ਦਿਲ ਤੇ ਲੱਗਿਆ ਫੱਟ ਮਾਰਦਾ। ਬਹੁਤ ਸੋਹਣਾ ਲਿਖ ਕੇ ਭੇਜਿਆ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਸੀ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ।
1: ਵੋ ਚਾਂਦ ਸੀ ਸੂਰਤ, ਵੋ ਨੂਰ ਕੀ ਬਾਤ,

0: ਅਗਲਾ ਪੈਗਾਮ ਆਇਆ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ। ਲਿਖਣ ਵਾਲੇ ਆ ਜਗਰਾਜ ਸਿੰਘ ਕਣਕਵਾਲੀਆ, ਬੂਟਾ ਸਿੰਘ ਰਾਜਾ, ਗੰਗਾ ਰਾਮ ਭੁੱਚਾ ਮੰਡੀ ਤੋਂ, ਗੁਰਤੇਜ ਸਿੰਘ ਕਮਾਲੂ, ਸੁਖਦੇਵ ਬਾਬੇ ਕਾ ਬੂਟਾ ਤੇ ਅਵਤਾਰ ਸਿੰਘ ਘੁਮਿਆਰਾ ਖੇੜਾ। ਲਿਖਦੇ ਨੇ ਤੁਰੇ ਜਾਂਦੇ ਸਾਂ ਇੱਕੋ ਰਾਹ ਉੱਤੇ, ਤੁਰੇ ਜਾਂਦੇ ਸਾਂ ਇੱਕੋ ਰਾਹ ਉੱਤੇ, ਬੜਾ ਪੈਂਡਾ ਮਾਰ ਘੱਤਿਆ ਸੀ ਉਸ ਰਾਹ ਉੱਤੇ, ਫਿਰ ਆ ਗਏ ਸੀ ਦੋ ਮੋੜ ਉਸ ਰਾਹ ਉੱਤੇ। ਗੁੰਦੀ ਉਹਨਾਂ ਨਵੀਂ ਸੋਚ ਉਸ ਰਾਹ ਉੱਤੇ, ਗੁੰਦੀ ਉਹਨਾਂ ਨਵੀਂ ਸੋਚ ਉਸ ਰਾਹ ਉੱਤੇ, ਕਹਿੰਦੇ ਇਹ ਤੇਰਾ ਤੇ ਮੇਰਾ ਰਾਹ ਉਸ ਰਾਹ ਉੱਤੇ, ਜਦੋਂ ਮਿਲਾਂਗੇ ਕਿਸੇ ਰਾਹ ਉੱਤੇ ਤਾਂ ਮਿਲਾਂਗੇ ਬਣ ਰਾਹੀ ਅਣਜਾਣ ਉਸ ਰਾਹ ਉੱਤੇ।
1: ਵਾਹ
0: ਜੀ ਵਾਹ, ਕਿਆ ਬਾਤ
1: ਹੈ, ਬੜੀ ਤੁਕਬੰਦੀ ਕੀਤੀ ਇਹਨਾਂ ਨੇ,
0: ਬੜੀਆਂ ਰਾਹਾਂ ਇਕੱਠੀਆਂ ਕਰਤੀਆਂ ਵੀ ਕਿਹੜੀ ਰਾਹ ਉੱਤੇ ਤੇ ਕਿਹੜੇ ਰਾਹ ਉੱਤੇ। ਪਰ ਅਖੀਰਲੀ ਲਾਈਨ ਹੈ ਨਾ ਜਿਹੜੀ, ਉਹ ਬੜੀ ਪਿਆਰੀ ਹੈ, ਕਹਿੰਦੇ ਮਿਲਾਂਗੇ ਜਦੋਂ ਕਿਸੇ ਰਾਹ ਉੱਤੇ ਤਾਂ ਮਿਲਾਂਗੇ ਬਣ ਰਾਹੀ ਅਣਜਾਣ ਉਸ ਰਾਹ ਉੱਤੇ। ਕਿਆ ਬਾਤ ਹੈ, ਬਹੁਤ ਸੋਹਣਾ ਸ਼ੇਰ ਸਾਨੂੰ ਇਹਨਾਂ ਨੇ ਲਿਖ ਕੇ ਭੇਜਿਆ, ਬੜੀ ਸੋਹਣੀ ਰਚਨਾ ਹੈ। ਤੇ ਅਗਲੀ ਰਚਨਾ ਕਿੱਥੋਂ ਆਈ ਹੈ ਇਹ ਪੜ੍ਹ ਕੇ ਤੁਸੀਂ ਸੁਣਾਓ।
1: ਅਗਲੀ ਰਚਨਾ ਲਿਖਣ ਵਾਲੇ ਨੇ ਬੂਟਾ ਬੋਰਡ ਵਾਲਾ, ਪਿੰਡ ਕੋਟ ਬਖਤੂ ਤੇ ਗੰਗਾ ਰਾਮ ਪੁੱਤਰ ਮੰਡੀ ਤੋਂ, ਲਕਸ਼ਮਣ ਸਿੰਘ ਸਮਾਲ ਸਰ। ਇਹਨਾਂ ਨੇ ਜਿਹੜੀ ਸਾਨੂੰ ਰਚਨਾ ਲਿਖ ਭੇਜੀ ਹੈ ਉਹ ਹੈ ਮਾਂ ਦੇ ਉੱਪਰ। ਇਹ ਲਿਖਦੇ ਨੇ, ਚੰਗੇ ਭਲੇ ਵਸਦਿਆਂ ਦੀ ਮੱਤ ਨਾ ਖੋਹੀ, ਕਦੇ ਵੀ ਕਿਸੇ ਦੇ ਕੋਲੋਂ ਛੱਤ ਨਾ ਖੋਈ। ਹਰ ਇੱਕ ਬੱਚਾ ਨਿੱਗ ਮਾਣੇ ਗੋਦੀ ਦਾ, ਬੱਚਿਆਂ ਤੋਂ ਨਿੱਘੀ ਨਿੱਘੀ ਥਾਂ ਨਾ ਖੋਈ। ਕਰਾਂ ਅਰਦਾਸ ਸੁਣੀ ਰੱਬਾ ਮੇਰਿਆ, ਤੂੰ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨਾ ਖੋਈ। ਤੂੰ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨਾ ਖੋਈ। ਅੱਗੇ ਲਿਖਦੇ ਨੇ, ਭੈਣ ਤੇ ਭਰਾਵਾਂ ਦਾ ਪਿਆਰ ਨਾ ਖੋਈ, ਕਿਸੇ ਨਵੀਂ ਵਿਆਹੀ ਦਾ ਸ਼ਿੰਗਾਰ ਨਾ ਖੋਈ। ਭੈਣ ਤੇ ਭਰਾਵਾਂ ਦਾ ਪਿਆਰ ਨਾ ਖੋਈ, ਕਿਸੇ ਨਵੀਂ ਵਿਆਹੀ ਦਾ ਸ਼ਿੰਗਾਰ ਨਾ ਖੋਈ। ਖੋਲੀ ਕੋਟ ਬਖਤੂ ਦੇ ਬੂਟੇ ਭਾਵੇਂ, ਖੋਲੀ ਕੋਟ ਬਖਤੂ ਦੇ ਬੂਟੇ ਭਾਵੇਂ, ਪਰ ਬੋਰਡ ਵਾਲਿਆਂ ਦਾ ਕਦੇ ਨਾ ਨਾ ਖੋਈ। ਕਰਾਂ ਅਰਦਾਸ ਸੁਣੀ ਰੱਬਾ ਮੇਰਿਆ, ਤੂੰ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨਾ ਖੋਈ। ਤੂੰ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨਾ ਖੋਈ।
0: ਬਿਲਕੁਲ, ਮਾਂ ਤੇ ਲਿਖੇ ਹਰ ਲਫ਼ਜ਼ ਹੀ ਸੋਹਣੇ ਲੱਗਦੇ ਆ, ਤੇ ਇਹ ਵੀ ਬਹੁਤ ਸੋਹਣਾ ਲਿਖਿਆ ਹੋਇਆ ਸੀ। ਮੈਨੂੰ ਲੱਗਦਾ ਅਗਲੀ ਰਚਨਾ ਵੀ ਜਿਹੜੀ ਹੈ ਤੁਹਾਡੀ ਉਹ ਮਾਂ ਤੇ ਹੀ ਹੈ, ਫਿਰ ਉਹ ਵੀ ਕਿਉਂ ਨਾ ਹੁਣੀ ਸੁਣਾ ਦੋ ਤੁਸੀਂ।
1: ਬਿਲਕੁਲ, ਇਹਦੇ ਤੇ ਕੁਛ ਕੁ ਲਾਈਨਾਂ ਮੇਰੇ ਦਿਮਾਗ 'ਚ ਵੀ ਆਈਆਂ। ਅੱਗੇ ਅੱਗੇ ਭੱਜੇ ਫਿਰਨਾ, ਪਿੱਛੇ ਪਿੱਛੇ ਮਾਂ ਹੋਣਾ, ਸਾਬਣ ਅੱਖਾਂ ਵਿੱਚ ਪਾ ਦੇਵੇ ਮੈਂ ਨੀ ਤੇਰੇ ਤੋਂ ਨਹਾਉਣਾ, ਗੋਡਿਆਂ ਦੇ ਵਿੱਚ ਲੈ ਕੇ ਮਾਂ ਨੇ ਜੂੜਾ ਖੋਲ ਦੇਣਾ, ਮੈਂ ਲੱਤ ਮਾਰ ਕੇ ਬਾਲਟੀ ਵਾਲਾ ਪਾਣੀ ਡੋਲ ਦੇਣਾ, ਅੱਜ ਫਿਰ ਚੇਤੇ ਕਰਕੇ ਸੱਚੀ ਰੂਹ ਰੋਈ, ਹੋ ਸਕੇ ਤਾਂ ਉਹ ਦਿਨ ਮੇਰੇ ਮੋੜ ਲਿਆ ਦੋ ਕੋਈ, ਹੋ ਸਕੇ ਤਾਂ ਉਹ ਦਿਨ ਮੇਰੇ ਮੋੜ ਲਿਆ ਦੋ ਕੋਈ।
0: ਵਾਹ ਜੀ ਵਾਹ, ਬਹੁਤ ਸੋਹਣਾ ਲਿਖਿਆ ਹੈ। ਤੇ ਚਾਰ ਲਾਈਨਾਂ ਮੈਨੂੰ ਸੁਰਜੀਤ ਪਾਤਰ ਸਾਹਿਬ ਦੀਆਂ ਯਾਦ ਆ ਗਈਆਂ, ਉਹ ਵੀ ਲਿਖਦੇ ਆ, ਕਹਿੰਦੇ ਖਤ ਆਏਗਾ ਰਾਤ ਬਰਾਤੇ, ਖਤ ਆਏਗਾ ਰਾਤ ਬਰਾਤੇ, ਖਤ ਆਏਗਾ ਅੰਮੀ ਦਾ, ਪੁੱਤਰ ਇਉਂ ਨੀ ਭੁੱਲ ਜਾਈਦਾ ਜਿਹੜੀ ਕੁੱਖੋ ਜੰਮੀ ਦਾ।
1: ਮਾਂ ਦੇ ਉੱਪਰ ਜਿੰਨਾ ਵੀ ਲਿਖਿਆ ਜਾਵੇ, ਪੜਿਆ ਜਾਵੇ, ਸੁਣਿਆ ਜਾਵੇ, ਉਹ ਬਹੁਤ ਘੱਟ ਹੈ।
0: ਬਿਲਕੁਲ,
1: ਤੇ ਜਿਹੜਾ ਬਚਪਨ, ਜਿਹੜਾ ਮਾਂ ਦੇ ਨਾਲ ਉਹ ਬਚਪਨ ਗੁਜ਼ਾਰਿਆ ਹੁੰਦਾ, ਉਹ ਹਮੇਸ਼ਾ ਹੀ ਸਾਨੂੰ ਯਾਦ ਰਹਿੰਦਾ।
0: ਬਿਲਕੁਲ, ਤੁਸੀਂ ਮਾਂ ਤੇ ਰਚਨਾਵਾਂ ਦੋ ਪੜ੍ਹੀਆਂ, ਤੇ ਹੁਣ ਫਿਰ ਇੱਕ ਮਾਂ ਤੇ ਰਚਨਾ ਸਾਡੇ ਕੋਲ ਹੋਰ ਵੀ ਆਈ ਹੈ
1: ਜੀ।
0: ਕਿਉਂ ਨਾ ਉਸ ਮਾਂ

0: ਆਈ ਰਚਨਾ ਨੂੰ ਵੀ ਆਪਾਂ ਹੁਣੀ ਪੜ੍ਹ ਦਈਏ
1: ਜੀ ਜ਼ਰੂਰ, ਤੇ ਨਾਲ ਇਹ ਵੀ ਦੱਸ ਦਿਓ ਵੀ ਰਚਨਾ ਲਿਖਣ ਵਾਲੇ ਕੌਣ ਨੇ
0: ਜੀ। ਇਹ ਰਚਨਾ ਸਾਨੂੰ ਲਿਖ ਕੇ ਭੇਜੀ ਹੈ ਸਿਵੀਆ ਰੋਡ ਗਲੀ ਨੰਬਰ 3 ਨੇੜੇ ਗਿੱਲ ਪੱਤੀ ਬਠਿੰਡਾ ਤੋਂ
1: ਜੀ।
0: ਲਿਖਣ ਵਾਲੇ ਆ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਤੇ ਮੀਤਾ ਸਿੱਧੂ। ਲਿਖਤ ਇਹ ਅਮਰਜੀਤ ਸਿੰਘ ਸਿੱਧੂ ਹੋਰਾਂ ਦੀ ਹੈ। ਲਿਖਿਆ ਮਰਿਆ ਮਗਰੋਂ ਚੇਤੇ ਆਉਂਦੀ ਮਾਂ, ਮੈਨੂੰ ਘੁੱਟ ਕਾਲਜੇ ਲਾਉਂਦੀ ਮਾਂ, ਕੱਚੀ ਨੀਂਦਰ ਜਦੋਂ ਮੈਂ ਸੁੱਤਾ ਹੋਵਾਂ, ਕੁੰਡਾ ਨੀ ਖੜਕਾਉਂਦੀ ਮਾਂ, ਜਿਉਂਦੇ ਜੀ ਮਾਂ ਦੀ ਕਦਰ ਕਰੀ ਨਾ, ਮਰ ਕੇ ਵੀ ਫਰਜ਼ ਨਿਭਾਉਂਦੀ ਮਾਂ, ਧੀਆਂ ਪੁੱਤਰਾਂ ਨਾਲ ਸਦਾ ਬਣਾ ਕੇ ਰੱਖੀ, ਮੈਨੂੰ ਬੱਚਿਆਂ ਵਾਂਗ ਸਮਝਾਉਂਦੀ ਮਾਂ, ਜਾਗੋ ਮੀਚੀ ਵਿੱਚ ਜੇ ਮੈਂ ਹੋਵਾਂ ਕਿਧਰੇ, ਜਾਗੋ ਮੀਚੀ ਵਿੱਚ ਜੇ ਮੈਂ ਹੋਵਾਂ ਕਿਧਰੇ, ਮੀਤੇ ਨੂੰ ਲੋਰੀ ਗਾ ਸਵਾਉਂਦੀ ਮਾਂ, ਜਿਹੜੇ ਕੰਮ ਉਹ ਛੱਡ ਗਈ ਅਧੂਰੇ, ਜਿਹੜੇ ਕੰਮ ਉਹ ਛੱਡ ਗਈ ਅਧੂਰੇ, ਸਿੱਧੂ ਆ ਕੇ ਪੂਰ ਚੜਾਉਂਦੀ ਮਾਂ, ਦਿਲ ਮੇਰਾ ਉਦਾਸ ਜਿਹਾ ਹੋਵੇ ਕਦੇ, ਦਿਲ ਮੇਰਾ ਉਦਾਸ ਜਿਹਾ ਹੋਵੇ ਕਦੇ, ਮੇਰਾ ਹੌਸਲਾ ਖੂਬ ਵਧਾਉਂਦੀ ਮਾਂ, ਮੇਰਾ ਹੌਸਲਾ ਖੂਬ ਵਧਾਉਂਦੀ ਮਾਂ।

0: ਜਿਹੜੀ ਅਗਲੀ ਰਚਨਾ ਇਹ ਵੀ ਬੜੀ ਪਿਆਰੀ ਰਚਨਾ, ਪਤਾ ਮਨਦੀਪ ਕੀ ਲਿਖ ਕੇ ਭੇਜਿਆ ਇਹਨਾਂ ਨੇ? ਕਹਿੰਦੇ ਇੱਕ ਗੱਲ ਮੇਰੇ ਤੋਂ ਹੱਲ ਨਹੀਂ ਹੁੰਦੀ ਉਹਦੇ ਨਾਲ ਮੇਰੀ ਗੱਲ ਨਹੀਂ ਹੁੰਦੀ, ਇੱਕ ਗੱਲ ਮੇਰੇ ਤੋਂ ਹੱਲ ਨਹੀਂ ਹੁੰਦੀ ਉਹਦੇ ਨਾਲ ਮੇਰੀ ਗੱਲ ਨਹੀਂ ਹੁੰਦੀ, ਉਹ ਖੁਸ਼ ਰਹਿੰਦਾ ਮੇਰੇ ਤੋਂ ਦੂਰ ਹੋ ਕੇ ਵੀ, ਪਰ ਮੇਰੇ ਤੋਂ ਇਹ ਦੂਰੀ ਚੱਲ ਨਹੀਂ ਹੁੰਦੀ। ਉਹ ਇੱਕਦਮ ਬਦਲ ਕਿਵੇਂ ਗਿਆ, ਉਹ ਇੱਕਦਮ ਬਦਲ ਕਿਵੇਂ ਗਿਆ, ਬਸ ਇਹੀ ਗੱਲ ਮੇਰੇ ਤੋਂ ਹੱਲ ਨਹੀਂ ਹੁੰਦੀ, ਬਸ ਇਹੀ ਗੱਲ ਮੇਰੇ ਤੋਂ ਹੱਲ ਨਹੀਂ ਹੁੰਦੀ। ਮੁੱਕਦੀ ਗੱਲ ਇਹੀ ਹੈ ਕਿ ਹੁਣ ਉਹਦੇ ਨਾਲ ਮੇਰੀ ਕੋਈ ਗੱਲ ਨਹੀਂ ਹੁੰਦੀ, ਉਹਦੇ ਨਾਲ ਮੇਰੀ ਕੋਈ ਗੱਲ ਨਹੀਂ ਹੁੰਦੀ। ਪਰ ਸਾਡੀ ਸਰੋਤਿਆਂ ਦੇ ਨਾਲ ਹਮੇਸ਼ਾ ਗੱਲ ਹੁੰਦੀ ਰਹਿੰਦੀ ਹੈ ਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਅਸੀਂ ਉਹਨਾਂ ਦੇ ਪੈਗਾਮਾਂ ਦੀ ਹੀ ਗੱਲ ਕਰਦੇ ਹਾਂ। ਸੋ ਜਿਹੜੀ ਗੱਲ ਤੁਸੀਂ ਸਾਡੇ ਕੋਲੇ ਭੇਜੋ ਇਹ ਨਹੀਂ ਹੋ ਸਕਦਾ ਵੀ ਉਹ ਗੱਲ ਨਾ ਹੋਵੇ। ਇਹ ਗੱਲਾਂ ਸਾਨੂੰ ਲਿਖ ਕੇ ਭੇਜੀਆਂ ਸੀ ਪਿੰਡ ਮੂਲਿਆਂਵਾਲੀ ਤੋਂ ਜ਼ਿਲ੍ਹਾ ਫਾਜ਼ਿਲਕਾ ਵਿਨੋਦ ਘਾਟਪਾਲ, ਪ੍ਰਵੀਨ ਘਾਟਪਾਲ, ਹਨੀ ਘਾਟਪਾਲ, ਦੀਕਸ਼ਾ ਘਾਟਪਾਲ ਤੇ ਜੰਨਤ ਘਾਟਪਾਲ ਹੋਰਾਂ ਨੇ। ਬੜਾ ਸੋਹਣਾ ਲਿਖ ਕੇ ਭੇਜਿਆ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਸਰੋਤੇ ਪੈਗਾਮ ਦੇ ਵਿੱਚ ਇਸੇ ਤਰ੍ਹਾਂ ਸੋਹਣੇ ਸੋਹਣੇ ਪੈਗਾਮ ਸਾਨੂੰ ਕਰਦੇ ਰਹਿਣ, ਬੜੀ ਪੜ੍ਹ ਕੇ ਖੁਸ਼ੀ ਮਿਲਦੀ ਹੈ।
1: ਜਿਹੜਾ ਅਗਲਾ ਪੈਗਾਮ ਮੈਂ ਅੱਜ ਸ਼ਾਮਿਲ ਕਰਨ ਵਾਲੀ ਹਾਂ ਉਹਦੇ ਵਿੱਚ ਤੁਹਾਡੀ ਇੱਕ ਰੀਝ ਸੀਗੀ, ਉਹ ਅੱਜ ਪੂਰੀ ਹੋਈ ਹੈ।
0: ਵਾਹ ਜੀ ਵਾਹ, ਕਿਹੜੀ ਰੀਝ
1: ਜੀ? ਉਹ ਵੀ ਤੁਹਾਨੂੰ ਦੱਸਾਂਗੇ। ਇਹ ਸਾਨੂੰ ਲਿਖਣ ਵਾਲੇ ਨੇ ਪੁੱਚੋ ਮੰਡੀ ਵਾਰਡ ਨੰਬਰ 11 ਤੋਂ, ਡਾਕਟਰ ਰਾਮ ਕੁਮਾਰ ਦੋਸ਼ੀ, ਰਾਜ ਰਾਣੀ, ਨਿਹਾਰ ਦੱਤਾ, ਦੇਵੰਸ਼, ਸੁਹਾਨੀ, ਗੁਲਸ਼ਨ ਤੇ ਹਿਮਾਂਸ਼ੀ। ਇਹ ਲਿਖਦੇ ਨੇ, ਪ੍ਰੋਗਰਾਮ ਪੇਸ਼ਕਰਤਾ ਕੋ ਪਿਆਰ ਭਰੀ ਨਮਸਕਾਰ।
0: ਬਿਲਕੁਲ ਜੀ, ਸਾਡੇ ਦੋਹਾਂ ਵੱਲੋਂ ਪਿਆਰ ਭਰੀ ਨਮਸਕਾਰ।
1: ਬਿਛੜਾ ਕੁਛ ਇਸ ਅਦਾ ਸੇ ਕਿ ਰੁੱਤ ਹੀ ਬਦਲ ਗਈ।
0: ਵਾਹ ਜੀ ਵਾਹ,
1: ਇੱਕ ਸ਼ਖਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ।
0: ਵਾਹ ਜੀ ਵਾਹ, ਕੀ ਬਾਤ ਹੈ।
1: ਇੱਕ ਹੋਰ ਸ਼ੇਅਰ ਲਿਖਦੇ ਨੇ, ਇਹ ਹੋਸ਼ ਵਾਲੋ ਕੋ ਖਬਰ ਕਿਆ, ਬੇਖੁਦੀ ਕਿਆ ਚੀਜ਼ ਹੈ, ਇਸ਼ਕ ਕੀਜੀਏ ਫਿਰ ਸਮਝੀਏ ਜ਼ਿੰਦਗੀ ਕਿਆ ਚੀਜ਼ ਹੈ।
0: ਵਾਹ ਜੀ ਵਾਹ।
1: ਹੇਠਾਂ ਲਿਖਦੇ ਨੇ ਆਮੀਨ ਤੇ ਨਾਲ ਹੀ ਤੁਹਾਡੀ ਰੀਝ ਵੀ ਪੂਰੀ ਕੀਤੀ ਹੈ, ਦਿਲ ਬਣਾ ਕੇ ਭੇਜੇ ਨੇ ਤੇ ਵਿੱਚ ਤੀਰ ਵੀ ਮਾਰ ਕੇ ਉਹਨਾਂ ਨੇ ਭੇਜੇ, ਉਹ ਵੀ ਲਾਲ ਰੰਗ ਦੇ ਪੈਨ ਦੇ ਨਾਲ ਤੇ ਤੀਰ ਵੀ ਬੜੇ ਸੋਹਣੇ ਨਿਕਲ ਰਹੇ ਹੈਗੇ ਦੇਖੋ।
0: ਵਾਹ ਜੀ ਵਾਹ। ਇਹ ਮਨਦੀਪ ਸਾਡੇ ਸਰੋਤੇ ਨਾ ਸਾਡੇ ਪ੍ਰੋਗਰਾਮ ਪੈਗਾਮ ਨੂੰ ਬੜੀ ਰੂਹ ਨਾਲ ਸੁਣਦੇ ਆ
1: ਜੀ,
0: ਤੇ ਪਿਛਲੀ ਵਾਰੀ ਇਹਨਾਂ ਨੇ ਕੱਲਾ ਦਿਲ ਬਣਾ ਕੇ ਭੇਜਿਆ ਸੀ ਤੇ ਇਸ ਵਾਰੀ ਦਿਲ ਦੇ ਵਿੱਚ ਤੀਰ ਮਾਰ ਕੇ ਕੰਮ ਪੂਰਾ ਕਰਤਾ
1: ਜੀ, ਤੇ ਹੁਣ ਤਾਂ ਕੁਛ ਹੋਰ ਵੀ ਮੰਗ ਲਓ ਵੀ ਇਹ ਭੇਜ ਦੇਣਗੇ ਤੁਹਾਨੂੰ ਦੇਖੋ।
0: ਬਿਲਕੁਲ ਜੀ, ਸਾਡੇ ਸਰੋਤਿਆਂ ਤੋਂ ਸਿਰਫ ਇਹੀ ਮੰਗ ਹੁੰਦੀ ਆ ਵੀ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋ ਤੇ ਪ੍ਰੋਗਰਾਮ ਪੈਗਾਮ ਦੇ ਲਈ ਇਸੇ ਤਰ੍ਹਾਂ ਸੋਹਣੇ ਸੋਹਣੇ ਪੈਗਾਮ ਕਰਦੇ ਰਹੋ। ਅਗਲਾ ਖਤ ਲਿਖਿਆ ਤੇ ਇਹਦੇ ਵਿੱਚ ਲਿਖਣ ਦੀ ਗੱਲ ਕੀਤੀ ਹੈ। ਲਿਖਣ ਦੀ ਗੱਲ ਕੀ ਕੀਤੀ ਹੈ? ਕਹਿੰਦੇ ਜੇ ਮੈਂ ਲਿਖਦਾ ਕਿਸਮਤ ਸਾਡੀ, ਕੁਝ ਗੱਲਾਂ ਰੱਖ ਇੱਕ ਪਾਸੇ ਲਿਖਦਾ। ਜੇ ਮੈਂ ਲਿਖਦਾ ਕਿਸਮਤ ਸਾਡੀ, ਕੁਝ ਗੱਲਾਂ ਰੱਖ ਇੱਕ ਪਾਸੇ ਲਿਖਦਾ, ਆਪਣੇ ਵੱਲ ਲਿਖਦਾ ਦੁੱਖ ਮੈਂ ਸਾਰੇ, ਤੇਰੇ ਹਿੱਸੇ ਹਾਸੇ ਲਿਖਦਾ।
1: ਵਾਹ ਜੀ ਵਾਹ, ਕੀ ਬਾਤ ਹੈ।
0: ਉੱਜੜ ਜਾਂਦਾ ਮੈਂ ਚੁੱਪ ਚਪੀਤੇ, ਉੱਜੜ ਜਾਂਦਾ ਮੈਂ ਚੁੱਪ ਚਪੀਤੇ, ਤੇਰੇ ਕਰਮਾਂ ਦੇ ਵਿੱਚ ਵਾਸੇ ਲਿਖਦਾ। ਜਿਸਮ ਦੀ ਭੁੱਖ ਦਾ ਇੱਕ ਨਾ ਅੱਖਰ, ਜਿਸਮ ਦੀ ਭੁੱਖ ਦਾ ਇੱਕ ਨਾ ਅੱਖਰ, ਬਸ ਸੱਚੇ ਪਿਆਰ ਦੇ ਪਿਆਸੇ ਲਿਖਦਾ। ਇੱਕ ਦਿਨ ਆਪਾਂ ਇੱਕ ਹੋਵਾਂਗੇ,

0: ਜੀ।
1: ਇੱਕ ਦਿਨ ਆਪਾਂ ਇੱਕ ਹੋਵਾਂਗੇ, ਦਿਲ ਨੂੰ ਦੇ ਦਿਲਾਸੇ ਲਿਖਦਾ, ਜੇ ਮੈਂ ਲਿਖਦਾ ਕਿਸਮਤ ਸਾਡੀ, ਕੁਝ ਗੱਲਾਂ ਰੱਖ ਇੱਕ ਪਾਸੇ ਲਿਖਦਾ, ਜੇ ਮੈਂ ਲਿਖਦਾ ਕਿਸਮਤ ਸਾਡੀ। ਇਹ ਕਿਸਮਤ ਲਿਖ ਭੇਜੀ ਹੈ ਜੀ ਸਾਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਰੀਸ਼ੂ ਤੇ ਭੁਪਿੰਦਰ ਸਿੰਘ ਹੋਰਾਂ ਨੇ। ਬਹੁਤ ਸੋਹਣੀ ਸਾਨੂੰ ਰਚਨਾ ਲਿਖ ਕੇ ਭੇਜੀ ਹੈ ਜੀ।

0: ਅਗਲੀ ਰਚਨਾ ਮਨਦੀਪ ਤੁਸੀਂ ਪੜ੍ਹ ਕੇ ਸੁਣਾਓ, ਕਿਹੜਾ ਪੈਗਾਮ ਹੈ ਤੁਹਾਡੇ ਕੋਲ?
1: ਮੇਰੇ ਕੋਲ ਪੈਗਾਮ ਹੈ ਦੋਸਤੀ ਦੇ ਉੱਪਰ, ਤੇ ਲਿਖਣ ਵਾਲੇ ਨੇ ਪਿੰਡ ਮਿੱਡੂ ਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੀ ਤੋਂ। ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ। ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਨਫ਼ਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ, ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲਟਾਉਣਾ ਜਾਣਦੇ ਹੋ।
0: ਮਨਦੀਪ, ਜਿਹੜੇ ਅੱਜ ਮੈਂ ਪੈਗਾਮ ਚੁਣੇ ਆ ਨਾ ਪੜ੍ਹਨ ਵਾਸਤੇ, ਮੈਨੂੰ ਲੱਗਦਾ ਉਹ ਸਾਰੇ ਹੀ ਲੰਮੇ ਲੰਮੇ ਪੈਗਾਮ ਹੈ। ਇੱਕ ਲੰਮੀ ਜੀ ਰਚਨਾ ਹੋਰ ਸਾਡੇ ਕਿਸੇ ਸਰੋਤੇ ਨੇ ਲਿਖ ਕੇ ਭੇਜੀ ਹੈ, ਉਹਨਾਂ ਦਾ ਨਾਂ ਵੀ ਦੱਸਾਂਗੇ, ਪਰ ਕਿਉਂ ਨਾ ਰਚਨਾ ਪਹਿਲਾਂ ਪੜ੍ਹ ਦਈਏ।
1: ਜੀ ਬਿਲਕੁਲ ਜ਼ਰੂਰ।
0: ਕਹਿੰਦਾ, ਆਕੜ ਭੁੱਲ ਮੁਸਕਾਨ ਤੇ ਕਰ, ਫਾਇਦਾ ਛੱਡ ਨੁਕਸਾਨ ਤੇ ਕਰ। ਆਕੜ ਭੁੱਲ ਮੁਸਕਾਨ ਤੇ ਕਰ, ਫਾਇਦਾ ਛੱਡ ਨੁਕਸਾਨ ਤੇ ਕਰ। ਚਿਹਰੇ ਉੱਤੋਂ ਪਰਦਾ ਲਾ ਕੇ ਥੋੜਾ ਜਿਹਾ ਅਹਿਸਾਨ ਤੇ ਕਰ। ਕਸਮੇ ਤੈਨੂੰ ਰੱਬ ਮੰਨਿਆ ਏ, ਕਸਮੇ ਤੈਨੂੰ ਰੱਬ ਮੰਨਿਆ ਏ, ਤੂੰ ਮੇਰੇ ਉੱਤੇ ਮਾਣ ਤੇ ਕਰ। ਜਨਮਾਂ ਲਈ ਹੋ ਜਾਵਾਂ ਤੇਰਾ, ਜਨਮਾਂ ਲਈ ਹੋ ਜਾਵਾਂ ਤੇਰਾ, ਹਾੜਾ ਤੂੰ ਪ੍ਰਵਾਨ ਤੇ ਕਰ, ਹਾੜਾ ਤੂੰ ਪ੍ਰਵਾਨ ਤੇ ਕਰ। ਖੁਦ ਹੀ ਚਾਹ ਪਰੋਸੂ ਤੈਨੂੰ, ਵਾਹ ਜੀ ਵਾਹ ਕਿਆ ਬਾਤ ਹੈ। ਖੁਦ ਹੀ ਚਾਹ ਪਰੋਸੂ ਤੈਨੂੰ, ਇੱਕ ਵਾਰੀ ਮਹਿਮਾਨ ਤੇ ਕਰ। ਤੂੰ ਕਹੇ ਤਾਂ ਸੜ ਜਾਵਾਂਗਾ, ਤੂੰ ਕਹੇ ਤਾਂ ਸੜ ਜਾਵਾਂਗਾ, ਅੱਖਾਂ ਨੂੰ ਸ਼ਮਸ਼ਾਨ ਤੇ ਕਰ। ਤੂੰ ਕਹੇ ਤੇ ਸੜ ਜਾਵਾਂਗਾ, ਅੱਖਾਂ ਨੂੰ ਸ਼ਮਸ਼ਾਨ ਤੇ ਕਰ। ਲਿਖਣ ਵਾਲੇ ਆ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ, ਸੀਤਾਰਾਮ ਕੇਸਰੀ ਸੁੱਖਾ ਸਰਪੰਚ ਕੋਠੇ ਢਾਬਾ ਵਾਲੇ, ਦੇਬੀ ਕੋਟਲੀ, ਕਿੰਦਾ ਕੁੰਡਾ ਫਾਰਮ, ਨੀਲਾ ਕਾਲਾ ਤੇ ਰੂਪ ਤੇ ਗੁਰਪ੍ਰੀਤ, ਇਹਨਾਂ ਨੇ ਇਹ ਸਾਨੂੰ ਰਚਨਾ ਲਿਖ ਭੇਜੀ ਸੀ।
1: ਅਗਲੀ ਜਿਹੜੀ ਰਚਨਾ ਸਾਨੂੰ ਲਿਖ ਭੇਜੀ ਹੈ ਸਾਡੇ ਸਰੋਤਿਆਂ ਨੇ, ਉਹਦੇ ਵਿੱਚ ਜ਼ਿੰਦਗੀ ਦੀ ਅਸਲ ਸੱਚਾਈ ਉਹਨਾਂ ਨੇ ਲਿਖ ਕੇ ਭੇਜੀ ਹੈ। ਇਹ ਲਿਖਦੇ ਨੇ, ਔਰਤ ਆਪਣੀ ਉਮਰ ਛੁਪਾਉਂਦੀ।
0: ਵਾਹ ਜੀ ਵਾਹ, ਬਿਲਕੁਲ ਸਹੀ ਲਿਖਿਆ।
1: ਅੱਗੇ ਵੀ ਸੁਣੋ, ਐਬ ਛੁਪਾਉਂਦਾ ਬੰਦਾ ਹੁਣ ਵੀ ਕਹੋ।
0: ਨਹੀਂ, ਇਹ ਵੀ ਬਿਲਕੁਲ ਸਹੀ ਲਿਖਿਆ।
1: ਧੀ ਮਾਪਿਆਂ ਤੋਂ ਦੁੱਖ ਛੁਪਾਉਂਦੀ, ਪੁੱਤ ਛੁਪਾਉਂਦਾ ਪੰਗਾ।
0: ਵਾਹ ਜੀ ਵਾਹ।
1: ਝੂਠਾ ਬੰਦਾ ਮੂੰਹ ਛੁਪਾਵੇ, ਤਨ ਛੁਪਾਉਂਦਾ ਨੰਗਾ, ਕੋੜੀ ਆਪਣਾ ਜ਼ਖਮ ਛੁਪਾਵੇ, ਗੰਜ ਛੁਪਾਉਂਦਾ ਗੰਜਾ। ਅੱਜ ਤੱਕ ਕੋਈ ਦੱਸ ਨਾ ਸਕਿਆ, ਅੱਜ ਤੱਕ ਕੋਈ ਦੱਸ ਨਾ ਸਕਿਆ, ਨਾ ਚੰਗਾ ਨਾ ਮੰਦਾ।
0: ਵਾਹ ਜੀ ਵਾਹ।
1: ਪਹਿਲਾਂ ਕਿਹੜਾ ਆਇਆ ਜਗ ਤੇ, ਜਾਂ ਬੰਦਾ ਜਾਂ ਅੰਡਾ। ਅੱਗੇ ਵੀ ਲਿਖਦੇ ਨੇ, ਕਹਿੰਦੇ, ਮਾਂ ਪੁੱਤ ਦੇ ਐਬ ਛੁਪਾਉਂਦੀ, ਮਾਂ ਪੁੱਤ ਦੇ ਐਬ ਛੁਪਾਉਂਦੀ, ਮੋਰ ਛੁਪਾਉਂਦਾ ਪੰਜਾ, ਮੱਕੜ ਜਾਲ ਤੋਂ ਬਚ ਨਾ ਸਕਿਆ, ਮਾਇਆ ਗੋਰਖ ਧੰਦਾ। ਜੀ ਬਿਲਕੁਲ, ਇਹਨਾਂ ਨੇ ਜ਼ਿੰਦਗੀ ਦੀ ਅਸਲ ਸੱਚਾਈ ਲਿਖ ਕੇ ਭੇਜੀ ਹੈ।
0: ਜੀ ਬਿਲਕੁਲ, ਬਹੁਤ ਸੋਹਣਾ ਲਿਖ ਕੇ ਭੇਜਿਆ, ਤੇ ਫਿਰ ਉਹ ਸੋਹਣੇ ਸੋਹਣੇ ਨਾਂ ਵੀ ਪੜ੍ਹ ਦਿਓ ਜਿਨ੍ਹਾਂ ਨੇ ਲਿਖ ਕੇ ਭੇਜੀ ਹੈ ਇਹ ਰਚਨਾ।
1: ਇਸ ਰਚਨਾ ਨੂੰ ਲਿਖਣ ਵਾਲੇ ਨੇ ਬਿੰਦਰ ਗਹਿਲੋਤ ਤੇ ਰਾਜ ਗਹਿਲੋਤ, ਦੋਸਤ ਪਵਨ ਕੰਬੋਜ, ਜੰਗੀਰ ਸਿੰਘ ਸਰਪੰਚ ਪਿੰਡ ਬੀਰਾਬੱਦੀ ਫਤਿਹਾਬਾਦ ਹਰਿਆਣਾ ਤੋਂ, ਤੇ ਸਾਨੂੰ ਲਿਖ ਭੇਜਦੇ ਨੇ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ। ਜੀ ਤੁਹਾਨੂੰ ਵੀ ਗੁੱਡ ਮਾਰਨਿੰਗ ਤੇ ਸਾਡੇ ਦੋਹਾਂ ਵੱਲੋਂ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਦੇ ਨਾਲ ਹੀ ਇੱਕ ਸ਼ੇਅਰ ਹੋਰ ਲਿਖ ਕੇ ਭੇਜਦੇ ਨੇ, ਕਹਿੰਦੇ, ਆਪਸੇ ਰੋਜ਼ ਮਿਲਨੇ ਕੋ ਦਿਲ ਚਾਹਤਾ ਹੈ, ਕੁਛ ਸੁਣਨੇ ਸੁਣਾਨੇ ਕੋ ਦਿਲ ਚਾਹਤਾ ਹੈ,
0: ਜੀ
1: ਥਾ ਆਪਕੇ ਮਨਾਨੇ ਕਾ ਅੰਦਾਜ਼ ਐਸਾ,
0: ਵਾਹ ਜੀ ਵਾਹ,
1: ਥਾ ਆਪਕੇ ਮਨਾਨੇ ਕਾ ਅੰਦਾਜ਼ ਐਸਾ ਕਿ ਫਿਰ ਰੂਟ ਜਾਣੇ ਕੋ ਦਿਲ ਚਾਹਤਾ ਹੈ, ਕਿ ਫਿਰ ਰੂਟ ਜਾਣੇ ਕੋ ਦਿਲ ਚਾਹਤਾ।
0: ਪ੍ਰੋਗਰਾਮ ਪੈਗਾਮ ਦੇ ਵਿੱਚ ਅਗਲਾ ਪੈਗਾਮ ਸਾਨੂੰ ਲਿਖ ਭੇਜਿਆ ਨੈਸ਼ਨਲ ਕਲੋਨੀ ਬਠਿੰਡਾ ਤੋਂ, ਲਿਖਣ ਵਾਲੇ ਆ ਸੁਖਪਾਲ ਸਿੰਘ। ਬੜੀ ਸੋਹਣੀ ਇਹਨਾਂ ਨੇ ਰਚਨਾ ਭੇਜੀ ਹੈ ਸਾਨੂੰ, ਜਸਵੰਤ ਗਰੇਵਾਲ ਹੋਰਾਂ ਦੀ। ਮੈਂ ਖੁਦ ਨਾਲ ਅੱਜ ਮੁਲਾਕਾਤ ਕੀਤੀ, ਚੁੱਪ ਹੋ ਕੇ ਰੂਹ ਨਾਲ ਗੱਲਬਾਤ ਕੀਤੀ।
1: ਜੀ
0: ਜੋ

0: ਗੱਲਾਂ ਤੋਂ ਅੰਦਰ ਸੀ ਕੈਦ ਬੈਠੀ, ਦਰਦ ਨਾਲ ਗੱਲ ਸਾਫ਼ ਸਾਫ਼ ਕੀਤੀ। ਪੜ੍ਹ ਕੇ ਕਹਾਣੀ ਸਮਝ ਆਈ ਮੈਨੂੰ, ਮੈਂ ਕਿੰਨੀ ਵਾਰੀ ਖੁਦ ਨਾਲ ਖਤਾ ਕੀਤੀ, ਮੈਂ ਕਿੰਨੀ ਵਾਰੀ ਖੁਦ ਨਾਲ ਖਤਾ ਕੀਤੀ। ਥੱਕੀ ਰੂਹ ਨੇ ਸਬਰ ਦਾ ਹੱਥ ਫੜਿਆ
1: ਜੀ,
0: ਉਮੀਦ ਨਾਲ ਫਿਰ ਸ਼ੁਰੂਆਤ ਕੀਤੀ। ਜੋ ਸੁਪਨੇ ਰਾਹਾਂ ਚ ਅਧੂਰੇ ਮੇਰੇ, ਗਲਵੱਕੜੀ ਪਾ ਫਿਰ ਮੁਲਾਕਾਤ ਕੀਤੀ। ਦੁਨੀਆਂ ਨੂੰ ਮਨਾਉਂਦੀ ਰਹੀ ਉਮਰ ਭਰ
1: ਜੀ,
0: ਦੁਨੀਆਂ ਨੂੰ ਮਨਾਉਂਦੀ ਰਹੀ ਉਮਰ ਭਰ, ਕਰ ਵਾਦਾ ਨਾਲ ਨਵੀਂ ਸ਼ੁਰੂਆਤ ਕੀਤੀ, ਕਰ ਵਾਦਾ ਨਾਲ ਨਵੀਂ ਸ਼ੁਰੂਆਤ ਕੀਤੀ।
1: ਬਿਲਕੁਲ ਸੱਚ ਹੈ ਕਿ ਅਸੀਂ ਰੋਜ਼ ਦੇ ਝਮੇਲੇ ਨੇ ਜਾਂ ਦੁਨੀਆਦਾਰੀ ਉਹਦੇ ਵਿੱਚ ਫਸੇ ਰਹਿੰਦੇ, ਕਦੇ ਵੀ ਆਪਣੇ ਆਪ ਨਾਲ ਬੈਠ ਕੇ ਦੋ ਮਿੰਟ ਗੱਲ ਨਹੀਂ ਕਰਦੇ
0: ਜੀ। ਬਿਲਕੁਲ ਜੀ, ਜੇ ਜ਼ਿੰਦਗੀ ਦਾ ਹਰੇਕ ਦਿਨ ਹੀ ਨਵੀਂ ਸ਼ੁਰੂਆਤ ਹੁੰਦਾ
1: ਬਿਲਕੁਲ,
0: ਤਾਂ ਸਾਨੂੰ ਹਰੇਕ ਦਿਨ ਨੂੰ ਵੀ ਇੱਕ ਨਵੀਂ ਸ਼ੁਰੂਆਤ ਮੰਨ ਕੇ ਨਵੀਂ ਸੋਚ ਦੇ ਨਾਲ ਅੱਗੇ ਵਧਣਾ ਚਾਹੀਦਾ,
1: ਤੇ ਦੋ ਕੁ ਮਿੰਟ ਆਪਦੇ ਨਾਲ ਵੀ ਗੱਲਾਂ ਕਰਨੀਆਂ ਚਾਹੀਦੀਆਂ।
0: ਬਿਲਕੁਲ,
1: ਜਿਹਦੇ ਨਾਲ ਅਸੀਂ ਆਪਣਾ ਜਿਹੜਾ ਮਨ ਹੈ ਉਹ ਹੌਲਾ ਕਰ ਸਕੀਏ।
0: ਜੀ ਬਿਲਕੁਲ ਜੀ। ਮਲਕੀਤ ਸਿੰਘ ਗੁਨੀਆ ਨੇ ਮੰਡੀ ਤੋਂ ਸਾਨੂੰ ਲਿਖ ਕੇ ਭੇਜਦੇ ਨੇ ਰਚਨਾ, ਇੱਕ ਦਿਲ ਦਾ ਖੋਟਾ। ਇਹ ਵੀ ਬੜੀ ਵਧੀਆ ਤੁਕਬੰਦੀ ਹੈ ਤੇ ਬੜੀ ਵਧੀਆ ਰਚਨਾ ਇਹਨਾਂ ਨੇ ਸਾਨੂੰ ਲਿਖ ਕੇ ਭੇਜੀ ਹੈ। ਉਹ ਜਿੱਤ ਕੇ ਬਾਜੀ ਹਾਰ ਗਿਆ, ਆਪਣੇ ਪੈਰ ਆਪ ਕੁਹਾੜਾ ਮਾਰ ਗਿਆ
1: ਜੀ।
0: ਦੋ ਜਿਸਮ ਇੱਕ ਜਾਨ ਬਣਾਂਗੇ ਕਹਿੰਦਾ ਸੀ, ਪਤਾ ਨੀ ਚੁੱਪ ਜਹੀ ਕਿਉਂ ਧਾਰ ਗਿਆ। ਜਿਹਨੂੰ ਦਿਲ ਦੇ ਤਖ਼ਤ ਬਿਠਾਇਆ ਸੀ, ਉਹ ਸਾਡੇ ਦਿਲ ਤੇ ਕਹਿਰ ਗੁਜ਼ਾਰ ਗਿਆ, ਉਹ ਜਿੱਤ ਕੇ ਬਾਜੀ ਹਾਰ ਗਿਆ। 12 ਸਾਲ ਚਰਾ ਕੇ ਮੱਝੀਆਂ ਨੂੰ, 12 ਸਾਲ ਚਰਾ ਕੇ ਮੱਝੀਆਂ ਨੂੰ, ਆਖਣ ਮੈਨੂੰ ਉਹ ਚਾਰ ਗਿਆ। ਮੈਂ ਸਭ ਕੁਝ ਉਹਦੇ ਨਾਂ ਲਿਖਵਾਇਆ ਸੀ, ਉਹ ਖੰਜਰ ਗੱਡ ਸੀਨੇ ਮਾਰ ਗਿਆ। ਜਿਸਨੂੰ ਤਖ਼ਤ ਤੇ ਬਿਠਾਇਆ ਸੀ, ਉਹ ਸਾਡੇ ਤੇ ਕਹਿਰ ਗੁਜ਼ਾਰ ਗਿਆ, ਉਹ ਜਿੱਤ ਕੇ ਬਾਜੀ ਹਾਰ ਗਿਆ। ਉਹ ਮੂੰਹ ਦਾ ਮਿੱਠਾ ਤੇ ਦਿਲ ਦਾ ਸੀ ਖੋਟਾ, ਕੱਢ ਪਤਾ ਨੀ ਕਿਹੜੀ ਖਾਰ ਗਿਆ। ਇੱਕ ਚੁੰਝ ਨਾਲ ਦੋਹਾਂ ਨੇ ਚੋਗਾ ਚੁਗਣਾ ਸੀ
1: ਜੀ,
0: ਇੱਕ ਚੁੰਝ ਨਾਲ ਦੋਹਾਂ ਨੇ ਚੋਗਾ ਚੁਗਣਾ ਸੀ, ਉਹ ਆਪਣੀ ਕਿਤੇ ਹੋਰ ਹੀ ਚੋਗ ਖਿਲਾਰ ਗਿਆ। ਜਿਹਨੂੰ ਦਿਲ ਦੇ ਤਖ਼ਤ ਬਿਠਾਇਆ ਸੀ, ਉਹ ਸਾਡੇ ਦਿਲ ਤੇ ਕਹਿਰ ਗੁਜ਼ਾਰ ਗਿਆ, ਉਹ ਜਿੱਤ ਕੇ ਬਾਜੀ ਹਾਰ ਗਿਆ। ਦਗ ਦਗ ਕਰਕੇ ਦਗਦੇ ਮੁਖੜੇ ਨੂੰ, ਕਰ ਪਲਾਂ ਵਿੱਚ ਠੰਡਾ ਠਾਰ ਗਿਆ। ਮੈਂ ਬੈਠੀ ਕੱਲੀ ਘਰੇ ਉਡੀਕ ਰਹੀ, ਮਲਕੀਤ 7 ਸਮੁੰਦਰੋਂ ਪਾਰ ਗਿਆ। ਜਿਹਨੂੰ ਦਿਲ ਦੇ ਤਖ਼ਤ ਬਿਠਾਇਆ ਸੀ, ਉਹ ਸਾਡੇ ਦਿਲ ਤੇ ਕਹਿਰ ਗੁਜ਼ਾਰ ਗਿਆ, ਉਹ ਸਾਡੇ ਦਿਲ ਤੇ ਕਹਿਰ ਗੁਜ਼ਾਰ ਗਿਆ।
1: ਕ੍ਰਿਸ਼ਨ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ ਲਿਖਦੇ ਨੇ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ। ਇਹ ਲਿਖਦੇ ਨੇ, ਦੌਲਤ ਕੀ ਚਾਹ ਥੀ ਤੋ ਕਮਾਨੇ ਨਿਕਲ ਗਏ।
0: ਵਾਹ ਜੀ ਵਾਹ।
1: ਦੌਲਤ ਕੀ ਚਾਹ ਥੀ ਤੋ ਕਮਾਨੇ ਨਿਕਲ ਗਏ, ਦੌਲਤ ਮਿਲੀ ਤੋ ਹਾਥ ਸੇ ਰਿਸ਼ਤੇ ਨਿਕਲ ਗਏ।
0: ਵਾਹ ਜੀ ਵਾਹ, ਕੀ ਬਾਤ ਹੈ।
1: ਬੱਚੋਂ ਕੇ ਸਾਥ ਰਹਿਣੇ ਕੀ ਫੁਰਸਤ ਨਾ ਮਿਲ ਸਕੀ, ਬੱਚੋਂ ਕੇ ਸਾਥ ਰਹਿਣੇ ਕੀ ਫੁਰਸਤ ਨਾ ਮਿਲ ਸਕੀ, ਫੁਰਸਤ ਮਿਲੀ ਤੋ ਬੱਚੇ ਹੀ ਘਰ ਸੇ ਨਿਕਲ ਗਏ।
0: ਵਾਹ ਜੀ ਵਾਹ। ਬਿਲਕੁਲ ਜੀ, ਇਹ ਜ਼ਿੰਦਗੀ ਦਾ ਦਸਤੂਰ ਹੈ ਕਿ ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਹੈ ਤੇ ਉਵੇਂ ਉਵੇਂ ਰਿਸ਼ਤੇ ਨਾਤੇ ਬੜਾ ਕੁਛ ਬੰਦੇ ਤੋਂ ਦੂਰ ਹੁੰਦਾ ਜਾਂਦਾ,
1: ਬਹੁਤ ਕੁਛ ਬਦਲ ਜਾਂਦਾ।

0: ਅਗਲਾ ਪੈਗਾਮ ਸਾਨੂੰ ਲਿਖ ਭੇਜਿਆ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਾਪੁਰ ਉੱਤਰ ਪ੍ਰਦੇਸ਼ ਤੋਂ। ਲਿਖਣ ਵਾਲੇ ਨੇ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯਾ ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ। ਇਹ ਸਾਰੇ ਜਾਣੇ ਸਾਨੂੰ ਪੈਗਾਮ ਲਿਖ ਭੇਜ ਰਹੇ ਨੇ ਤੇ ਨਾਲ ਹੀ ਇੱਕ ਖੂਬਸੂਰਤ ਜੀ ਰਚਨਾ ਵੀ ਇਹਨਾਂ ਨੇ ਲਿਖ ਕੇ ਭੇਜੀ ਹੈ। ਲਿਖਦੇ ਨੇ, ਦਿਮਾਗ ਕੇ 100 ਤਰਕ ਕਿਉਂ, ਦਿਲ ਕੇ ਇੱਕ ਬਹਾਨੇ ਸੇ ਹਾਰ ਜਾਤਾ ਹੈ, ਤੁਮਸੇ ਦੂਰ ਜਾਕਰ ਭੀ ਕਿਉਂ, ਤੇਰੇ ਹੀ ਇੰਤਜ਼ਾਰ ਮੇ ਪਲਕੇ ਬਿਛਾਤਾ ਹੈ, ਤੂੰ ਮੇਰਾ ਨਹੀਂ ਯੇ ਜਾਨ ਕਰ ਭੀ ਕਿਉਂ, ਯੇ ਤੇਰੀ ਹੀ ਯਾਦੋ ਮੇ ਸਕੂਨ ਪਾਤਾ ਹੈ, ਮੁਹੱਬਤ ਮੇ ਦਰਦ ਪਾਕਰ ਭੀ ਕਿਉਂ, ਯੇ ਹਰ ਪਲ ਮੁਸਕੁਰਾਤਾ ਹੈ, ਸਵੈਮ ਕੋ ਸੁਲਝਾਤਾ ਹੁਆ ਇਨਸਾਨ ਕਿਉਂ, ਪ੍ਰੇਮ ਮੇ ਉਲਝ ਜਾਤਾ ਹੈ, ਪ੍ਰੇਮ ਮੇ ਉਲਝ ਜਾਤਾ ਹੈ।
1: ਅਗਲੀ ਰਚਨਾ ਜਿਹੜੀ ਮੇਰੇ ਕੋਲੇ ਹੈ, ਇਹ ਵੀ ਸਾਨੂੰ ਸਰੋਤਿਆਂ ਨੇ ਲਿਖ ਭੇਜੀ ਹੈ, ਬੜੀ ਸੋਹਣੀ ਰਚਨਾ ਹੈ, ਜਿਹਦੇ ਵਿੱਚ ਕਾਦਰ ਯਾਰ ਤੇ ਰੰਗ ਕਰਤਾਰ ਦੇ ਕੁਦਰਤ ਦੀ ਗੱਲ ਕੀਤੀ ਹੈ। ਮੈਂ ਸਰੋਤਿਆਂ ਦੇ ਨਾਂ ਪਹਿਲਾਂ ਦੱਸ ਦਿੰਦਾ ਜਿਨ੍ਹਾਂ ਨੇ ਸਾਨੂੰ ਲਿਖ ਕੇ ਭੇਜੀ ਹੈ ਇਹ ਰਚਨਾ। ਪਿੰਡ ਫਤਿਹਪੁਰ ਮਨੀਆਂਵਾਲਾ ਮਲੋਟ ਤੋਂ ਸਾਨੂੰ ਲਿਖ ਕੇ ਭੇਜਿਆ ਤੋਤਾ ਰਾਮ ਪ੍ਰਜਾਪਤ, ਲਖਬੀਰ ਪ੍ਰਜਾਪਤ ਤੇ ਆਕਾਸ਼ਦੀਪ ਪ੍ਰਜਾਪਤ ਹੋਰਾਂ ਨੇ ਲਿਖ ਭੇਜਿਆ। ਅੰਦਰ ਗਵਾਚੀ ਚੀਜ਼ ਤੂੰ ਬਾਹਰ ਲੱਭੀ ਜਾਂਦਾ, ਜਿਹੜੇ ਰੱਬ ਦੀਆਂ ਨਜ਼ਰਾਂ ਚ ਨੰਗ ਤੂੰ ਉਹਨਾਂ ਕੋਲੋਂ ਮੰਗੀ ਜਾਂਦਾ। ਮੰਗਣਾ ਹੈ ਤਾਂ ਰੱਬ ਤੋਂ ਮੰਗ, ਮੰਗਣਾ ਹੈ ਤਾਂ ਰੱਬ ਤੋਂ ਮੰਗ, ਕਰ ਬੰਦਗੀ ਹੋ ਜਾ।

0: ਸਖਤ ਮਲੰਗ। ਯਾਰ ਮਨਾਉਣ ਦਾ ਸਿੱਖ ਬੁੱਲੇ ਤੋਂ ਢੰਗ, ਯਾਰ ਮਨ ਜਾਂਦਾ ਤੂੰ ਨਾ ਨੱਚਣ ਤੋਂ ਸੰਗ। ਆਸ਼ਿਕ ਉਹਦੇ ਰੰਗਾਂ ਵਿੱਚ ਰੰਗ ਜਾਂਦੇ, ਆਸ਼ਿਕ ਉਹਦੇ ਰੰਗਾਂ ਵਿੱਚ ਰੰਗ ਜਾਂਦੇ, ਤੂੰ ਵੇਖੀ ਕਰਤਾਰ ਦੇ ਰੰਗ, ਤੂੰ ਵੇਖੀ ਕਰਤਾਰ ਦੇ ਰੰਗ।
1: ਤੂੰ ਮੁੜ ਮੁੜ ਮੁਹੱਬਤ ਦਾ ਇਜ਼ਹਾਰ ਨਾ ਕਰ, ਅਸੀਂ ਤਾਂ ਦੀਵਾਨੇ ਹਾਂ ਤੂੰ ਪਿਆਰ ਨਾ ਕਰ। ਤੂੰ ਦੇਵੇਂਗਾ ਛਾਵਾਂ ਉਹ ਤੋੜਨਗੇ ਪੱਤੇ, ਕਿ ਰਾਈਆਂ ਤੇ ਬਹੁਤਾ ਵੀ ਇਤਬਾਰ ਨਾ ਕਰ। ਅਸੀਂ ਤੈਨੂੰ ਔੜਾਂ ਵਿੱਚ ਹੰਝੂਆਂ ਨਾਲ ਸਿੰਜਿਆ, ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ। ਉਹ ਦਿੰਦਾ ਹੈ ਮੈਨੂੰ ਹਯਾਤੀ ਦੇ ਸੁਪਨੇ, ਉਹ ਦਿੰਦਾ ਹੈ ਮੈਨੂੰ ਹਯਾਤੀ ਦੇ ਸੁਪਨੇ, ਤੇ ਕਹਿੰਦਾ ਹੈ ਸਾਹਾਂ ਤੇ ਇਤਬਾਰ ਨਾ ਕਰ। ਖਿਜਾਵਾਂ ਵਿੱਚ ਕਰਦਾ ਏ ਛਾਵਾਂ ਦੇ ਵਾਇਦੇ, ਖਿਜਾਵਾਂ ਵਿੱਚ ਕਰਦਾ ਏ ਛਾਵਾਂ ਦੇ ਵਾਇਦੇ, ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ, ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ। ਇਹ ਰਚਨਾ ਸਾਨੂੰ ਲਿਖ ਭੇਜ ਰਹੇ ਨੇ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ, ਮੰਡੀ ਕਲਾਂ ਤੋਂ।
0: ਅਗਲੀ ਰਚਨਾ ਮੈਂ ਪਹਿਲਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਤੇ ਫਿਰ ਮੈਂ ਦੱਸਦਾ ਵੀ ਇਹ ਕਿਹਨੇ ਭੇਜੀ ਹੈ।
1: ਜੀ ਜ਼ਰੂਰ ਇਰਸ਼ਾਦ
0: ਜੀ। ਪੁੱਛ ਲੈ ਤੂੰ ਜੋ ਵੀ ਪੁੱਛਣਾ, ਪੁੱਛ ਲੈ ਤੂੰ ਜੋ ਵੀ ਪੁੱਛਣਾ, ਪਰ ਮੁਹੱਬਤ ਵਾਲਾ ਸਵਾਲ ਨਾ ਪੁੱਛੀ।
1: ਜੀ
0: ਕਿੱਦਾਂ ਲੰਘਦਾ ਦਿਨ ਮੇਰਾ ਦੱਸ ਦੂੰ ਤੈਨੂੰ, ਕਿੱਦਾਂ ਲੰਘਦਾ ਦਿਨ ਮੇਰਾ ਦੱਸ ਦੂੰ ਤੈਨੂੰ, ਰਾਤਾਂ ਵਾਲਾ ਜਾਲ ਨਾ ਪੁੱਛੀ। ਪੁੱਛ ਸਕਦਾ ਤੂੰ ਮੁਲਾਕਾਤਾਂ ਬਾਰੇ, ਪੁੱਛ ਸਕਦਾ ਤੂੰ ਮੁਲਾਕਾਤਾਂ ਬਾਰੇ, ਮੁਲਾਕਾਤਾਂ ਵਾਲੀ ਥਾਂ ਨਾ ਪੁੱਛੀ। ਬਹੁਤ ਸੋਹਣਾ ਲਿਖਿਆ। ਅਖੀਰਲੀਆਂ ਦੋ ਲਾਈਨਾਂ ਵੀ ਬੜੀਆਂ ਸੋਹਣੀਆਂ। ਉਹਦੇ ਵਿੱਚ ਕੀ ਲਿਖਿਆ, ਕਹਿੰਦੇ ਬਾਕੀ ਸਭ ਤੂੰ ਪੁੱਛ ਸਕਦਾ, ਬਾਕੀ ਸਭ ਤੂੰ ਪੁੱਛ ਸਕਦਾ, ਬਸ ਇੱਕ ਉਹਦਾ ਨਾਂ ਨਾ ਪੁੱਛੀ।
1: ਚਲੋ ਨਾਮ ਤਾਂ ਨਹੀਂ ਪੁੱਛਦੇ, ਪਰ ਇਹਨਾਂ ਨੇ ਨਾਂ ਲਿਖ ਕੇ ਆਪਦੀ ਭੇਜਿਆ ਕਿ ਉਹ ਵੀ ਲਕੋਲੇ ਨੇ?
0: ਨਹੀਂ, ਇਹਨਾਂ ਨੇ ਆਪਣੇ ਨਾਂ ਜ਼ਰੂਰ ਲਿਖ ਕੇ ਭੇਜਿਆ, ਉਹ ਆਪਾਂ ਜ਼ਰੂਰ ਸਰੋਤਿਆਂ ਨੂੰ ਦੱਸ ਦਿਆਂਗੇ। ਕਿਉਂ? ਕਿਉਂਕਿ ਉਹਨਾਂ ਦਾ ਨਾਂ ਤਾਂ ਫਿਰ ਇਹਨਾਂ ਨੇ ਕਿਹਾ ਨਾ ਵੀ ਪੁੱਛੋ ਨਾ।
1: ਪੁੱਛੋ ਨਾ, ਸਹੀ ਗੱਲ ਹੈ
0: ਜੀ। ਇਹਨਾਂ ਦੇ ਨਾਂ ਆਪਾਂ ਸਰੋਤਿਆਂ ਨੂੰ ਦੱਸ ਦਈਏ। ਪਿੰਡ ਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਹਬੋਰ, ਜ਼ਿਲ੍ਹਾ ਫਾਜ਼ਿਲਕਾ, ਰਮੇਸ਼ ਚਾਵਲਾ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਬੱਬੂ, ਵੀਹੂ ਚਾਵਲਾ ਤੇ ਪੂਰਾ ਚਾਵਲਾ ਪਰਿਵਾਰ। ਪੈਗਾਮ ਸਾਨੂੰ ਲਿਖਿਆ ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਤੇ ਬੇਬੀ ਕੈਰਵੀ ਨੇ। ਦਿਨ ਅੱਜ ਐਤਵਾਰ ਹੈ ਤੇ ਆਪਾਂ ਐਤਵਾਰ ਦੀ ਗੱਲ ਕਰਦੇ ਹਾਂ, ਕਿਉਂਕਿ ਐਤਵਾਰ ਬਾਰੇ ਇਹਨਾਂ ਨੇ ਸਾਨੂੰ ਲਿਖ ਕੇ ਭੇਜਿਆ ਆਪਣੇ ਪੈਗਾਮ ਦੇ ਵਿੱਚ।
1: ਜੀ ਜ਼ਰੂਰ।
0: ਕਹਿੰਦੇ ਉਮਰਾਂ ਕਰ ਗਈਆਂ ਨੇ ਕੈਲੰਡਰਾਂ ਦੇ ਨਾਲ ਛੇੜਖਾਨੀ, ਉਮਰਾਂ ਕਰ ਗਈਆਂ ਨੇ ਕੈਲੰਡਰਾਂ ਦੇ ਨਾਲ ਛੇੜਖਾਨੀ, ਉਹ ਖੇਡਣ ਵਾਲਾ ਐਤਵਾਰ ਹੁਣ ਫਿਕਰਾਂ ਦੇ ਵਿੱਚ ਹੀ ਲੰਘ ਜਾਂਦਾ। 6 ਦਿਨ ਬੰਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਕਿ ਐਤਵਾਰ ਆਊਗਾ, ਤੇ ਬਹੁਤ ਸਾਰੇ 6 ਦਿਨਾਂ ਦੇ ਕੰਮ ਅਸੀਂ ਐਤਵਾਰ ਤੇ ਛੱਡ ਦਿੰਦੇ ਹਾਂ, ਪਰ ਉਹ ਐਤਵਾਰ ਝੱਟ ਹੀ ਨਿਕਲ ਜਾਂਦਾ ਹੈ ਤੇ ਸਾਡੇ ਬਹੁਤੇ ਮਸਲੇ ਹੀ ਰਹਿ ਜਾਂਦੇ ਹੈ, ਕੁਛ ਨੀ ਸੁਲਝਦਾ।
1: ਬਿਲਕੁਲ।
0: ਤਾਂ ਇਹ ਗੱਲ ਹੈ ਵੀ ਐਤਵਾਰ ਦਾ ਹਰੇਕ ਨੂੰ ਇੰਤਜ਼ਾਰ ਹੁੰਦਾ ਤੇ ਮਨਦੀਪ, ਖੈਰ ਆਪਣਾ ਐਤਵਾਰ ਬਹੁਤ ਵਧੀਆ ਨਿਕਲਦਾ। ਕਿਉਂ? ਕਿਉਂਕਿ ਆਪਾਂ ਐਤਵਾਰ ਨੂੰ ਸਾਡੇ ਸਰੋਤਿਆਂ ਦੇ ਸੋਹਣੇ ਸੋਹਣੇ ਪੈਗਾਮ ਪੜ੍ਹਨੇ ਹੁੰਦੇ ਆ, ਤੇ ਮੈਨੂੰ ਲੱਗਦਾ ਜਿਹੜੇ ਸਰੋਤਿਆਂ ਦੇ ਪੈਗਾਮ ਇਸ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਤੇ ਉਹਨਾਂ ਦੀਆਂ ਐਤਵਾਰ ਦੀਆਂ ਫਿਕਰਾਂ ਤਾਂ ਮੁੱਕ ਜਾਂਦੀਆਂ ਹੋਣਗੀਆਂ,
1: ਉਹਨਾਂ ਦਾ ਐਤਵਾਰ ਤਾਂ ਬਣ ਹੀ ਜਾਂਦਾ ਹੈ ਨਾ।
0: ਬਿਲਕੁਲ।
1: ਪ੍ਰੋਗਰਾਮ ਪੈਗਾਮ ਦੇ ਅਖੀਰ ਦੇ ਵਿੱਚ ਜਿਹੜਾ ਅਸੀਂ ਪੈਗਾਮ ਸ਼ਾਮਿਲ ਕਰ ਰਹੇ ਹਾਂ, ਉਸ ਨੂੰ ਲਿਖਣ ਵਾਲੇ ਨੇ ਪਿੰਡ ਲਾਲ ਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ, ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ ਤੇ ਸੁਖਚੈਨ ਸਿੰਘ। ਇਹਨਾਂ ਨੇ ਸਾਨੂੰ ਲਿਖ ਭੇਜਿਆ, ਕਿਸੇ ਨੇ ਪੁੱਛਿਆ ਉਮਰ ਅਤੇ ਜ਼ਿੰਦਗੀ ਚ ਕੀ ਫਰਕ ਹੈ।
0: ਜੀ,
1: ਉਮਰ ਅਤੇ ਜ਼ਿੰਦਗੀ ਵਿੱਚ ਕੀ ਫਰਕ ਹੈ? ਬਹੁਤ ਸੋਹਣਾ ਜਵਾਬ। ਜੋ ਆਪਣਿਆਂ ਤੋਂ ਬਿਨਾਂ ਲੰਘੀ ਉਹ ਉਮਰ, ਜੋ ਆਪਣਿਆਂ ਦੇ ਨਾਲ ਲੰਘੀ ਉਹ ਜ਼ਿੰਦਗੀ।
0: ਵਾਹ ਜੀ ਵਾਹ, ਕੀ ਬਾਤ ਹੈ। ਬਿਲਕੁਲ, ਬਹੁਤ ਵੱਡਾ ਅਰਥ ਹੈ ਇਹ ਸਿਰਫ ਇੱਕ ਲਾਈਨ ਦੇ ਵਿੱਚ।
1: ਜੀ ਬਿਲਕੁਲ। ਇਸ ਦੇ ਨਾਲ ਹੀ ਇਹਨਾਂ ਨੇ ਹੋਰ ਵੀ ਸਾਨੂੰ ਸ਼ੇਅਰ ਇੱਕ ਲਿਖ ਕੇ ਭੇਜਿਆ, ਕਹਿੰਦੇ ਲਫਜ਼ੋਂ ਕੇ ਭੀ ਜ਼ਾਇਕੇ ਹੋਤੇ ਹੈ, ਲਫਜ਼ੋਂ ਕੇ ਭੀ ਜ਼ਾਇਕੇ ਹੋਤੇ ਹੈ, ਪਰੋਸਨੇ ਸੇ ਪਹਿਲੇ ਚਖ ਭੀ ਲੈਣਾ ਚਾਹੀਏ।
0: ਵਾਹ ਜੀ ਵਾਹ, ਕੀ ਬਾਤ ਹੈ। ਬਿਲਕੁਲ ਜੀ, ਕਹਿੰਦੇ ਨੇ ਵੀ ਪਹਿਲਾਂ ਤੋਲੋ ਤੇ ਫਿਰ ਬੋਲੋ। ਇੱਕ ਵਾਰੀ ਤੀਰ ਕਮਾਨ ਦੇ ਵਿੱਚੋਂ ਤੀਰ ਤੇ ਮੂੰਹੋਂ ਬੋਲੇ ਸ਼ਬਦ ਕਦੇ ਵਾਪਸ ਨਹੀਂ ਮੁੜਦੇ।
1: ਬਿਲਕੁਲ।
0: ਤੇ ਸਾਡੇ ਸਰੋਤੇ ਬੜੇ ਸੋਹਣੇ ਸੋਹਣੇ ਸ਼ਬਦ ਸਾਨੂੰ ਲਿਖ ਕੇ ਭੇਜਦੇ ਆ, ਤੇ ਉਹ ਸ਼ਬਦ ਜਦੋਂ ਸਾਡੀ ਜ਼ਬਾਨ ਤੋਂ ਰੇਡੀਓ ਤੇ ਥਿਰਕਦੇ ਆ ਤਾਂ ਉਹਨਾਂ ਤੱਕ ਪਹੁੰਚਦੇ ਆ ਤਾਂ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ। ਤੇ ਸਾਡੇ ਸਰੋਤੇ ਇਸੇ ਤਰ੍ਹਾਂ ਪ੍ਰੋਗਰਾਮ ਪੈਗਾਮ ਦੇ ਵਿੱਚ ਹਮੇਸ਼ਾ ਪੈਗਾਮ ਕਰਦੇ ਰਹੋ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਪਿਆਰ, ਤੁਹਾਡੇ ਵਲਵਲੇ, ਤੁਹਾਡੀ ਇਹ ਸ਼ੇਰੋ ਸ਼ਾਇਰੀ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕਰਕੇ।
1: ਜੀ ਬਿਲਕੁਲ, ਇਸੇ ਤਰ੍ਹਾਂ ਹੀ ਆਪਣੀਆਂ ਰਚਨਾਵਾਂ ਸਾਨੂੰ ਲਿਖ ਕੇ ਭੇਜਦੇ ਰਹੋ ਤੇ ਇਸੇ ਤਰ੍ਹਾਂ ਹੀ ਤੁਹਾਡੀਆਂ ਰਚਨਾਵਾਂ ਨੂੰ ਅਸੀਂ ਪੈਗਾਮ ਪ੍ਰੋਗਰਾਮ ਦੇ ਜ਼ਰੀਏ ਪੜ੍ਹਦੇ ਰਵਾਂਗੇ। ਇਸ ਦੇ ਨਾਲ ਹੀ ਸਾਨੂੰ ਅੱਜ ਦਾ ਇਹ ਪ੍ਰੋਗਰਾਮ ਪੈਗਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ।
0: ਤਦ ਤੱਕ ਦੇ ਲਈ ਦਿਓ ਆਗਿਆ,

0: जी दोस्तों, हुणे तुसीं सुन रहे सी सिलसिला पैगाम, ते पैगाम पेश कर रहे सन कुलविंदर औलख अते मनदीप कौर।
1: किवें भोले, चुप करके बैठा बई।
2: ओ की दसा बई, नवी दुकान भी खोल ली ते नवा समान भी पा लिया, स्कीमां भी कई देतियां ते भारी छूट भी देती, कारोबार जमा ही ठंडा पिया। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
1: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ
2: ਰੇਡੀਓ ਤੇ ਮਸ਼ਹੂਰੀ ਕਰਕੇ। ਉਹ ਬਾਈ, ਉਹ ਕਿਵੇਂ ਭਲਾ?
1: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
2: ਬਾਈ, ਪਰ ਇਹਦੇ ਲਈ ਕਰਨਾ ਕੀ ਪਊਗਾ?
1: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78379-63306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
2: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
1: ਨੰਬਰ ਹੈ 78379-63306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
3: नमस्कार दोस्तों, तैयार हो जाओ एक ऐसी आवाज दी यात्रा लई जो 90 साल पुरानी है पर अजे भी तड़कदी है।
4: आवाज हमारी
3: 1936 तो लेके आज तक एक आवाज जो बनी भरोसा, एक मंच जिसने जोड़े दिल, एक नाम जो हर घर दी पहचान बनिया, आकाशवाणी।

0: ਨਾਲ ਜੁੜੀ ਹੋਈ ਇਹ ਵਿਸ਼ੇਸ਼ ਜਾਣਕਾਰੀ ਬੱਚੇ ਅਤੇ ਉਹਨਾਂ ਦੇ ਮਾਪੇ ਜ਼ਰੂਰ ਸੁਣਨ। ਮਿਤੀ 10 ਮਈ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ।
1: ਜੀ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ। ਮੈਂ ਰਮਨਦੀਪ ਕੌਰ ਤੁਹਾਡੇ ਨਾਲ ਬਣੀ ਹੋਈ ਹਾਂ। ਗੱਲ ਕਰ ਰਹੇ ਸੀ ਭਾਰਤ ਦੀ ਮਰਦਸ਼ੁਮਾਰੀ ਬਾਰੇ, ਜਿਸ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਵਿੱਚ ਇਸ ਦਾ ਪਹਿਲਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ 15 ਮਈ ਤੋਂ, ਜੋ ਚੱਲੇਗਾ 13 ਜੂਨ 2026 ਤੱਕ। ਪਰ ਉਸ ਤੋਂ ਪਹਿਲਾਂ ਗੱਲ ਜਿਹੜੀ ਆਪਾਂ ਕਰਨੀ ਹੈ ਉਹ ਕਰਨੀ ਹੈ ਅੱਜ ਦੀ ਸਵੇਰ ਬਾਰੇ, ਕਿਉਂਕਿ ਜਿਹੜੀ ਅੱਜ ਦੀ ਸਵੇਰ ਹੈ ਇਹ ਬਹੁਤ ਹੀ ਖਾਸ ਹੈ। ਖਾਸ ਇਸ ਕਰਕੇ ਹੈ ਕਿਉਂਕਿ ਅੱਜ ਹੈ ਮਦਰਸ ਡੇ, ਯਾਨੀ ਕਿ ਮਾਵਾਂ ਦਾ ਦਿਨ। ਵੈਸੇ ਮਾਂ ਦਾ ਕੋਈ ਦਿਨ ਤਾਂ ਨਹੀਂ ਹੁੰਦਾ, ਕਿਉਂਕਿ ਮਾਂ ਤੋਂ ਬਿਨਾਂ ਕੋਈ ਵੀ ਪਲ, ਕੋਈ ਵੀ ਦਿਨ ਕੱਢਣਾ ਕਿਸੇ ਵੀ ਬੱਚੇ ਲਈ, ਕਿਸੇ ਵੀ ਇਨਸਾਨ ਲਈ ਬਹੁਤ ਹੀ ਔਖਾ ਹੁੰਦਾ ਹੈ। ਕਹਿੰਦੇ ਨੇ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੈ ਅਤੇ ਉਸਦੀ ਗੋਦ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਕੂਨ ਮਿਲਦਾ ਹੈ। ਕਹਿੰਦੇ ਨੇ ਕਿ ਰੱਬ ਹਰ ਜਗ੍ਹਾ ਨਹੀਂ ਸੀ ਪਹੁੰਚ ਸਕਦਾ, ਇਸ ਲਈ ਉਸਨੇ ਮਾਂ ਬਣਾਈ। ਮਾਂ ਸਿਰਫ ਇੱਕ ਰਿਸ਼ਤਾ ਨਹੀਂ, ਸਗੋਂ ਉਹ ਅਹਿਸਾਸ ਹੈ ਜੋ ਬਿਨਾਂ ਕੁਝ ਕਹੇ ਸਾਡੇ ਦਿਲ ਦੀ ਹਰ ਗੱਲ ਸਮਝ ਜਾਂਦੀ ਹੈ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਸਾਡੇ ਲਈ ਚਾਹ ਬਣਾਉਣ ਵਾਲੀ ਮਾਂ ਹੋਵੇ ਜਾਂ ਰਾਤ ਨੂੰ ਦੇਰ ਤੱਕ ਸਾਡਾ ਇੰਤਜ਼ਾਰ ਕਰਨ ਵਾਲੀ, ਉਸਦਾ ਪਿਆਰ ਬੇਸ਼ਰਤ ਹੁੰਦਾ ਹੈ। ਦੋਸਤੋ, ਅੱਜ ਦਾ ਦਿਨ ਜਿਹੜਾ ਹੈ ਉਹ ਸਿਰਫ ਫੇਸਬੁੱਕ, ਵਟਸਐਪ ਜਾਂ ਫਿਰ ਇੰਸਟਾਗ੍ਰਾਮ 'ਤੇ ਫੋਟੋਆਂ ਪਾਉਣ ਦਾ ਨਹੀਂ ਹੈ, ਬਲਕਿ ਆਪਣੀ ਮਾਂ ਦੇ ਕੋਲ ਬੈਠ ਕੇ ਉਸਦਾ ਹੱਥ ਫੜ ਕੇ ਇਹ ਕਹਿੰਦਾ, ਬੇਬੇ ਤੇਰਾ ਬਹੁਤ ਬਹੁਤ ਸ਼ੁਕਰੀਆ। ਚਲੋ ਫਿਰ ਅੱਜ ਇੱਕ ਵਾਅਦਾ ਕਰਦੇ ਹਾਂ, ਅੱਜ ਅਸੀਂ ਆਪਣੀ ਮਾਂ ਨੂੰ ਕੋਈ ਮਹਿੰਗਾ ਤੋਹਫ਼ਾ ਦਈਏ ਜਾਂ ਨਾ ਦਈਏ, ਪਰ ਆਪਣਾ ਥੋੜ੍ਹਾ ਜਿਹਾ ਵਕਤ ਜ਼ਰੂਰ ਦੇਵਾਂਗੇ, ਕਿਉਂਕਿ ਮਾਂ ਲਈ ਤੁਹਾਡੇ ਸਮੇਂ ਤੋਂ ਕੀਮਤੀ ਹੋਰ ਕੁਝ ਵੀ ਨਹੀਂ।

ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 10 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਤੁਸੀਂ ਜਾਣਕਾਰੀ ਸੁਣੋਗੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਉਹਨਾਂ ਦੇ ਹੋਰ ਅਧਿਕਾਰ ਅਤੇ ਉਹਨਾਂ ਅਧਿਕਾਰਾਂ ਨਾਲ ਜੁੜੇ ਹੋਏ ਕਾਨੂੰਨਾਂ ਬਾਰੇ। ਇਹ ਜਾਣਕਾਰੀ ਦੇਣਗੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਮੈਡਮ ਰਵਨੀਤ ਕੌਰ ਧਾਲੀਵਾਲ। ਸੋ ਬੱਚਿਆਂ

ਮਾਂ ਵਰਗਾ ਕੰਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਜੀ ਦੋਸਤੋ, ਮਾਂ ਦੀ ਪਿਆਰੀ ਝਿੜਕ ਅਤੇ ਉਹਨਾਂ ਦੇ ਰੋਜ਼ਾਨਾ ਦੇ ਅੰਦਾਜ਼ ਤੋਂ ਬਿਨਾਂ ਤਾਂ ਗੱਲ ਅਧੂਰੀ ਹੈ। ਮਾਂ ਦੇ ਪਿਆਰ ਦੇ ਨਾਲ ਨਾਲ ਉਹਦੀਆਂ ਝਿੜਕਾਂ ਦਾ ਵੀ ਆਪਣਾ ਹੀ ਸਵਾਦ ਹੁੰਦਾ ਹੈ ਅਤੇ ਪੰਜਾਬੀ ਮਾਵਾਂ ਦਾ ਤਾਂ ਅੰਦਾਜ਼ ਹੀ ਨਿਰਾਲਾ ਹੁੰਦਾ। ਯਾਦ ਕਰੋ ਜਦੋਂ ਉਹ ਦਿਨ ਜਦੋਂ ਸਾਨੂੰ ਸਵੇਰੇ 8 ਵਜੇ ਉਠਾਉਣ ਦੇ ਲਈ ਮਾਂ ਕਹਿੰਦੀ ਹੁੰਦੀ ਸੀ, ਉੱਠ ਖੜਵੇ ਪੁੱਤ, 10 ਵਜ ਗਏ ਨੇ, ਸਾਰਾ ਦਿਨ ਚੜਾਇਆ। ਅਤੇ ਜਦੋਂ ਅਸੀਂ ਅੱਖਾਂ ਮਲਦੇ ਘੜੀ ਦੇਖਦੇ ਸੀ ਤਾਂ ਅਜੇ 8 ਹੀ ਵਜੇ ਹੁੰਦੇ ਸੀ। ਜਾਂ ਫਿਰ ਉਹ ਗੱਲ ਯਾਦ ਕਰੀਏ ਜਦੋਂ ਸਾਨੂੰ ਕੋਈ ਚੀਜ਼ ਲੱਭਦੀ ਨਹੀਂ ਸੀ ਅਤੇ ਅਸੀਂ ਪੂਰਾ ਘਰ ਸਿਰ 'ਤੇ ਚੱਕ ਲੈਂਦੇ ਸੀ, ਫਿਰ ਬੇਬੇ ਨੇ ਆਉਣਾ ਅਤੇ ਕਹਿਣਾ, ਜੇ ਮੈਂ ਆ ਕੇ ਲੱਭ ਲਈ ਫਿਰ ਵੇਖੀ ਤੇਰੀ ਖੈਰ ਨਹੀਂ। ਅਤੇ ਪਤਾ ਨਹੀਂ ਕੀ ਜਾਦੂ ਹੁੰਦਾ ਸੀ, ਉਹ ਚੀਜ਼ ਬਿਲਕੁਲ ਸਾਡੇ ਸਾਹਮਣੇ ਹੀ ਪਈ ਹੁੰਦੀ ਸੀ। ਅੱਜ ਭਾਵੇਂ ਅਸੀਂ ਕਿੰਨੇ ਵੀ ਵੱਡੇ ਹੋ ਗਏ ਹਾਂ, ਪਰ ਜੇ ਫੋਨ ਥੋੜ੍ਹੀ ਦੇਰ ਨਾ ਚੁੱਕੀਏ ਤਾਂ ਅੱਗੋਂ ਇੱਕ ਜਵਾਬ ਮਿਲਦਾ ਹੈ, ਇਸ ਫੋਨ ਨੂੰ ਅੱਗ ਲਾ ਦੇ ਜਿਹੜਾ ਤੈਨੂੰ ਸੁਣਦਾ ਹੀ ਨਹੀਂ। ਇਹ ਝਿੜਕਾ ਨਹੀਂ, ਇਹ ਉਹਨਾਂ ਦਾ ਫਿਕਰ ਹੈ, ਉਹਨਾਂ ਦਾ ਸਾਡੇ ਲਈ ਬੇਪਨਾਹ ਪਿਆਰ ਹੈ। ਸੋ ਅੱਜ ਦੇ ਦਿਨ ਯਾਨੀ ਕਿ ਮਦਰਸ ਡੇ ਦੇ ਦਿਨ ਜੇ ਮਾਂ ਕੋਲੋਂ ਕੋਈ ਥੋੜ੍ਹੀ ਝਿੜਕ ਪੈ ਵੀ ਜਾਵੇ ਤਾਂ ਦੋਸਤੋ ਗੁੱਸਾ ਨਾ ਕਰਿਓ, ਬਸ ਮੁਸਕੁਰਾ ਕੇ ਜੱਫੀ ਪਾ ਲਿਓ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

0: ਅਸਰ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।
1: ਜੀ ਦੋਸਤੋ, ਹੁਣ ਗੱਲ ਕਰਦੇ ਹਾਂ ਭਾਰਤੀ ਮਰਦਸ਼ੁਮਾਰੀ 2027 ਬਾਰੇ। ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਸਵੇਰੇ ਸਵੇਰੇ ਇਹਨਾਂ ਅੰਕੜਿਆਂ ਬਾਰੇ, ਮਰਦਮਸ਼ੁਮਾਰੀ ਬਾਰੇ ਗੱਲ ਕਿਉਂ ਕਰ ਰਹੇ ਹਾਂ। ਪਰ ਦੋਸਤੋ, ਮਰਦਮਸ਼ੁਮਾਰੀ ਸਿਰਫ ਸਿਰਾਂ ਦੀ ਗਿਣਤੀ ਨਹੀਂ ਹੁੰਦੀ, ਇਹ ਸਾਡੇ ਸੂਬੇ ਦੀ ਤਰੱਕੀ ਦਾ ਸ਼ੀਸ਼ਾ ਹੁੰਦੀ ਹੈ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਸਾਡੇ ਪੰਜਾਬ ਵਿੱਚ ਕਿੰਨੇ ਪੜ੍ਹੇ ਲਿਖੇ ਲੋਕ ਹਨ, ਕਿੰਨੇ ਨੌਜਵਾਨ ਹਨ, ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਕਿਹੜੀਆਂ ਸਹੂਲਤਾਂ ਦੀ ਲੋੜ ਹੈ। ਜੇਕਰ ਅਸੀਂ ਪਿਛਲੇ ਅੰਕੜਿਆਂ ਦੀ ਝਾਤ ਮਾਰੀਏ 2011 ਦੇ ਆਧਾਰ ਉੱਤੇ, ਮਤਲਬ ਕਿ ਜਿਹੜੀ ਜਨਗਣਨਾ 2011 ਦੇ ਵਿੱਚ ਹੋਈ ਸੀ, ਤਾਂ ਪੰਜਾਬ ਦੀ ਤਸਵੀਰ ਕੁਝ ਇਸ ਤਰ੍ਹਾਂ ਦੀ ਹੈ। ਉਸ ਵੇਲੇ ਪੰਜਾਬ ਦੀ ਆਬਾਦੀ ਲਗਭਗ 2,77,00,000 ਦੇ ਕਰੀਬ ਸੀ, ਤੇ ਹੁਣ ਸਭ ਨੂੰ ਪਤਾ ਹੈ ਕਿ 2026 ਤੱਕ ਇਹ ਕਾਫੀ ਵੱਧ ਚੁੱਕੀ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਤੀਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਸੀ, ਪਰ ਖੁਸ਼ੀ ਦੀ ਗੱਲ ਹੈ ਕਿ ਹੁਣ ਜਾਗਰੂਕਤਾ ਵਧੀ ਹੈ। 2011 ਵਿੱਚ ਇਹ 1,000 ਮੁੰਡਿਆਂ ਪਿੱਛੇ 895 ਕੁੜੀਆਂ ਸੀ, ਪਰ ਹੁਣ ਲੱਗਦਾ ਹੈ ਕਿ ਰਿਪੋਰਟਾਂ ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੀ ਸਾਖਰਤਾ ਦਰ ਲਗਭਗ 75% ਤੋਂ ਉੱਪਰ ਹੈ। ਸਾਡੇ ਮਾਝਾ, ਮਾਲਵਾ ਅਤੇ ਦੁਆਬਾ ਤਿੰਨੋਂ ਖੇਤਰ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਤਾਂ ਦੋਸਤੋ, ਜਦੋਂ ਵੀ ਸਰਕਾਰ ਦੇ ਨੁਮਾਇੰਦੇ ਤੁਹਾਡੇ ਘਰ ਆਉਣ, ਤਾਂ ਸਹੀ ਜਾਣਕਾਰੀ ਦਿਓ, ਕਿਉਂਕਿ ਤੁਹਾਡੀ ਇੱਕ ਸਹੀ ਜਾਣਕਾਰੀ ਹੀ ਪੰਜਾਬ ਵਿੱਚ ਨਵੇਂ ਸਕੂਲ, ਹਸਪਤਾਲ ਅਤੇ ਸੜਕਾਂ ਬਣਾਉਣ ਵਿੱਚ ਮਦਦਗਾਰ ਹੁੰਦੀ ਹੈ। ਇਹ ਸਾਡੇ ਹੱਕਾਂ ਦੀ ਗੱਲ ਹੈ। ਗਿਣਤੀ ਹੋਵੇਗੀ ਸਹੀ, ਤਾਂ ਹੀ ਤਰੱਕੀ ਹੋਵੇਗੀ ਨਵੀਂ।

ਭਾਰਤ ਦੇ ਸੰਵਿਧਾਨ ਵਿੱਚ ਮਰਦਮਸ਼ੁਮਾਰੀ ਦੀ ਮਹੱਤਤਾ ਸਾਡੇ ਲੋਕਤੰਤਰ ਲਈ ਆਦਾਨ ਪ੍ਰਦਾਨ ਕਰਦੀ ਹੈ। ਭਾਰਤ ਵਿੱਚ ਮਰਦਮਸ਼ੁਮਾਰੀ 1872 ਤੋਂ ਬਿਨਾਂ ਰੁਕਾਵਟ ਹਰ ਦਹਾਕੇ ਬਾਅਦ ਕੀਤੀ ਜਾ ਰਹੀ ਹੈ। 2021 ਵਿੱਚ ਮਰਦਮਸ਼ੁਮਾਰੀ ਇਸ ਕਰਕੇ ਨਹੀਂ ਹੋਈ ਸੀ ਕਿਉਂਕਿ ਉਦੋਂ ਕੋਰੋਨਾ ਕਾਲ ਸੀ ਅਤੇ ਉਦੋਂ ਲੇਟ ਹੁੰਦੀ ਹੁੰਦੀ ਜਿਹੜੀ ਇਹ ਜਨਗਣਨਾ ਹੈ ਮਰਦਮਸ਼ੁਮਾਰੀ ਹੈ ਇਸ ਸਾਲ ਸ਼ੁਰੂ ਹੋਣ ਜਾ ਰਹੀ ਹੈ ਜਿਹੜੀ ਮੁੱਕੇਗੀ ਅਗਲੇ ਸਾਲ ਫਰਵਰੀ 2027 ਦੇ ਵਿੱਚ। ਦੇਸ਼ ਵਿੱਚ ਅਗਲੀ ਦਹਾਕੀ ਮਰਦਮਸ਼ੁਮਾਰੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਹੋਵੇਗੀ। ਮਰਦਮਸ਼ੁਮਾਰੀ ਪਿੰਡ, ਸ਼ਹਿਰ ਅਤੇ ਵਾਰਡ ਪੱਧਰ ਤੇ ਮੁੱਢਲੇ ਅੰਕੜਿਆਂ ਦਾ ਇੱਕ ਬਹੁਤ ਵੱਡਾ ਸਰੋਤ ਹੈ। ਭਾਰਤ ਦੀ ਮਰਦਮਸ਼ੁਮਾਰੀ ਦਾ ਇਤਿਹਾਸ 150 ਸਾਲ ਪੁਰਾਣਾ ਹੈ ਜੋ ਕਿ ਸੂਖਮ ਪੱਧਰ ਤੇ ਵੱਖ ਵੱਖ ਮਾਪਦੰਡ ਦੇ ਅੰਕੜਿਆਂ ਜਿਸ ਵਿੱਚ ਮਕਾਨਾਂ ਦੀ ਹਾਲਤ, ਸਹੂਲਤਾਂ, ਜਨ ਅੰਕੜਾ, ਵਿਗਿਆਨ, ਧਰਮ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ, ਭਾਸ਼ਾ, ਸਾਖਰਤਾ ਅਤੇ ਵਿੱਦਿਆ, ਆਰਥਿਕ ਰੁਝੇਵਿਆਂ, ਪ੍ਰਵਾਸ ਅਤੇ ਜਨਨ ਸ਼ਾਮਿਲ ਹਨ ਨੂੰ ਉਪਲਬਧ ਕਰਵਾ ਰਹੀ ਹੈ। ਤਾਂ ਦੋਸਤੋ, ਇਕੱਠੇ ਕੀਤੇ ਅੰਕੜੇ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਦੇਸ਼ ਦੇ ਵਿਕਾਸ ਅਤੇ ਯੋਜਨਾ ਲਈ ਆਧਾਰ ਉਪਲਬਧ ਕਰਵਾਉਂਦੇ ਹਨ। ਜਿਹੜੀ ਇਸ ਸਾਲ ਮਰਦਮਸ਼ੁਮਾਰੀ ਸ਼ੁਰੂ ਹੋਈ ਹੈ ਇਹ ਵਿਲੱਖਣ ਅਤੇ ਮਹੱਤਵਪੂਰਨ ਹੈ ਕਿਉਂਕਿ ਦੋਸਤੋ ਇਹ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਹੈ ਜਿਸ ਵਿੱਚ ਮਰਦਮਸ਼ੁਮਾਰੀ ਡਾਟਾ ਇਕੱਠਾ ਕਰਨ ਦਾ ਕੰਮ ਡਿਜੀਟਲ ਸਾਧਨਾਂ ਰਾਹੀਂ ਕੀਤਾ ਜਾਵੇਗਾ। ਇਸ ਮਰਦਮਸ਼ੁਮਾਰੀ ਵਿੱਚ ਗਿਣਤੀਕਾਰਾਂ ਨੂੰ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਪਰਿਵਾਰਾਂ ਦੇ ਅੰਕੜਿਆਂ ਨੂੰ ਡਿਜੀਟਲੀ ਇਕੱਠਾ ਕਰਨ ਲਈ ਪ੍ਰੇਰਿਆ ਗਿਆ ਹੈ। ਇਸ ਤੋਂ ਇਲਾਵਾ ਪਰਿਵਾਰਾਂ ਨੂੰ ਇੱਕ ਵੈੱਬ ਪੋਰਟਲ ਦੇ ਰਾਹੀਂ ਸਵੈ ਜਨਗਣਨਾ ਕਰਨ ਦਾ ਵਿਕਲਪ ਵੀ ਦਿੱਤਾ ਜਾਵੇਗਾ। ਜੀ ਦੋਸਤੋ, ਪੰਜਾਬ ਦੇ ਵਿੱਚ ਵੀ ਸੈਲਫ ਇਨਿਊਮੀਰੇਸ਼ਨ ਯਾਨੀ ਕਿ ਸਵੈ ਗਣਨਾ ਸ਼ੁਰੂ ਹੋ ਚੁੱਕੀ ਹੈ 30 ਅਪ੍ਰੈਲ ਤੋਂ ਜੋ ਜਾਰੀ ਰਹੇਗੀ 14 ਮਈ ਤੱਕ। ਤਾਂ ਜੇਕਰ ਦੋਸਤੋ ਤੁਸੀਂ ਆਪਣੀ ਸਵੈ ਜਨਗਣਨਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। 14 ਮਈ ਤੋਂ ਬਾਅਦ ਸਰਕਾਰ ਦੇ ਨੁਮਾਇੰਦੇ ਤੁਹਾਡੇ ਘਰ ਆਉਣਗੇ ਜੋ ਤੁਹਾਡੇ ਤੋਂ ਪੁੱਛਣਗੇ 30 ਤੋਂ ਲੈ ਕੇ 33 ਤੱਕ ਸਵਾਲ। ਤਾਂ ਤੁਸੀਂ ਇਹਨਾਂ ਸਵਾਲਾਂ ਦਾ ਬਿਲਕੁਲ ਸਹੀ ਸਹੀ ਜਵਾਬ ਦੇਣਾ ਹੈ ਕਿਉਂਕਿ ਇਹਨਾਂ ਜਵਾਬਾਂ ਦੇ ਆਧਾਰ 'ਤੇ ਹੀ ਹੋਵੇਗੀ ਤਰੱਕੀ ਸਾਡੇ ਦੇਸ਼ ਦੀ, ਸਾਡੇ ਪੰਜਾਬ ਦੀ, ਅਤੇ ਮਿਲਣਗੀਆਂ ਸਹੂਲਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ। ਤਾਂ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ, ਅਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ ਕਰਦੇ ਹਾਂ ਨਾਲ ਹੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਨਮਸਕਾਰ।

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ ਤੇ ਹੋਣਗੇ। ਉਹ ਲਗਭਗ ਸਵੇਰੇ 11 ਵਜੇ ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਸੰਸਥਾ ਦੀ 45ਵੀਂ ਵਰ੍ਹੇਗੰਢ ਸੰਬੰਧੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਤੇ ਆਰਟ ਆਫ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਨਵੇਂ ਬਣੇ ਮੈਡੀਟੇਸ਼ਨ ਟੈਂਪਲ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਜਾਣਗੇ, ਜਿੱਥੇ ਉਹ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਹੈਦਰਾਬਾਦ ਦੇ ਪਣਜੀ ਆਰਥਿਕ ਗਲਿਆਰੇ 'ਚ ਗੁੱਡੇਬੇਲੂਰ ਤੋਂ ਮਹਿਬੂਬ ਨਗਰ ਤੱਕ ਰਾਸ਼ਟਰੀ ਸ਼ਾਹਰਾਹ 167 ਦੇ 4 ਮਾਰਗੀਕਰਨ ਦਾ ਨੀਂਹ ਪੱਥਰ ਰੱਖਣਗੇ। ਉਹ ਵਾਰੰਗਲ ਵਿੱਚ ਪੀਐਮ ਮਿੱਤਰ ਪਾਰਕ ਦਾ ਉਦਘਾਟਨ ਕਰਕੇ, ਜਿਸ ਨੂੰ ਕਾਕਤੀਆ ਮੈਗਾ ਟੈਕਸਟਾਈਲ ਪਾਰਕ ਵੀ ਕਿਹਾ ਜਾਂਦਾ ਹੈ, ਸਿਹਤ ਸੰਭਾਲ ਬੁਨਿਆਦੀ ਢਾਂਚੇ ਤਹਿਤ ਇੱਕ ਅਹਿਮ ਪਹਿਲਕਦਮੀ ਵਿੱਚ ਪ੍ਰਧਾਨ ਮੰਤਰੀ ਸਿੰਧੂ ਹਸਪਤਾਲ ਦਾ ਵੀ ਉਦਘਾਟਨ ਕਰਨਗੇ। ਤਮਲਿਕਾ ਵੇਤਰੀ ਕੜਗਮ ਟੀਵੀਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਸਵੇਰੇ 10 ਵਜੇ ਚੇਨਈ ਵਿੱਚ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪਾਰਟੀ ਦੇ 9 ਮੰਤਰੀਆਂ ਵੱਲੋਂ ਵੀ ਸਹੁੰ ਚੁੱਕਣ ਦੀ ਉਮੀਦ ਹੈ। ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ 234 ਮੈਂਬਰੀ ਸਦਨ ਵਿੱਚ 120 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਵਿਜੇ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੱਤਾ ਹੈ। ਲੋਕ ਭਵਨ ਤੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ VCK ਅਤੇ IUML ਨੇ TVK ਦੀਆਂ ਸਰਕਾਰ ਦੇ ਗਠਨ ਲਈ ਆਪਣੇ ਸਮਰਥਨ ਪੱਤਰ ਸੌਂਪ ਦਿੱਤੇ ਨੇ। 5 ਵਿਧਾਇਕਾਂ ਵਾਲੀ ਕਾਂਗਰਸ ਅਤੇ 2-2 ਵਿਧਾਇਕਾਂ ਵਾਲੀਆਂ CPI ਅਤੇ CPM ਰਾਜ ਵਿੱਚ ਸਰਕਾਰ ਦੇ ਗਠਨ ਲਈ ਪਹਿਲਾਂ ਹੀ ਹਮਾਇਤ ਦਾ ਐਲਾਨ ਕਰ ਚੁੱਕੀਆਂ ਨੇ। ਸਹੁੰ ਚੁੱਕ ਸਮਾਗਮ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਚੇਨਈ ਵਿੱਚ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਉਪ ਰਾਜਪਾਲ ਕੈਲਾਸ਼ ਨਾਥਨ ਨੇ ਸ੍ਰੀ ਰੰਗਾਸਾਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਉਹ 13 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ 5ਵਾਂ ਕਾਰਜਕਾਲ ਹੋਏਗਾ। ਆਲ ਇੰਡੀਆ NR ਕਾਂਗਰਸ ਦੀ ਅਗਵਾਈ ਵਾਲੇ NDA ਨੇ 9 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਸੀ। ਕੇਰਲਮ ਵਿੱਚ ਸਰਕਾਰ ਦੇ ਗਠਨ ਬਾਰੇ ਚਰਚਾ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ਇਸ ਮੀਟਿੰਗ 'ਚ ਸ੍ਰੀ ਰਾਹੁਲ ਗਾਂਧੀ, ਕੇਰਲਾ ਦੇ ਇੰਚਾਰਜ ਜਨਰਲ ਸਕੱਤਰ ਦੀਪਾ ਦਾਸ ਮੁਨਸ਼ੀ, ਸੰਗਠਨ ਜਨਰਲ ਸਕੱਤਰ KC ਵੇਣੁਗੋਪਾਲ ਅਤੇ ਸੀਨੀਅਰ ਸੂਬਾ ਆਗੂ ਰਮੇਸ਼ ਜੈਨਿਥਲਾ ਅਤੇ VD ਸਤੀਸ਼ਨ ਸ਼ਾਮਲ ਹੋਏ। ਪਾਰਟੀ ਨੇ ਕਿਹਾ ਕਿ ਕੇਰਲਮ ਦੇ ਨਵੇਂ ਮੁੱਖ ਮੰਤਰੀ ਬਾਰੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਹੋਏਗਾ ਅਤੇ ਜਲਦੀ ਹੀ ਨਾਮ ਦਾ ਐਲਾਨ ਕਰ ਦਿੱਤਾ ਜਾਏਗਾ। ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਅੱਜ ਸਵੇਰੇ 9 ਵਜੇ ਗੁਹਾਟੀ 'ਚ ਹੋਏਗੀ। ਮੀਟਿੰਗ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਏਗੀ। ਰਾਜ ਵਿੱਚ ਲਗਾਤਾਰ 3ਜੇ ਕਾਰਜਕਾਲ ਲਈ NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਨੇ। ਤ੍ਰਿਣਮੂਲ ਕਾਂਗਰਸ ਨੇ ਬਾਲੀਗੰਜ ਦੇ ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਦਨੇਖਾਲੀ ਤੋਂ ਵਿਧਾਇਕ ਅਸੀਮ ਪਾਤਰਾ ਅਤੇ ਚੁਰੰਗੀ ਤੋਂ ਵਿਧਾਇਕ ਨਯਨਾ ਬੰਦੋਪਾਧਿਆਇ ਵਿਰੋਧੀ ਧਿਰ ਦੇ ਉਪ ਨੇਤਾ ਹੋਣਗੇ। ਕੋਲਕਾਤਾ ਪੋਰਟ ਦੇ ਵਿਧਾਇਕ ਫਿਰਹਾਦ ਹਾਕਿਮ ਨੂੰ ਵਿਧਾਨ ਸਭਾ 'ਚ ਪਾਰਟੀ ਦਾ ਚੀਫ ਵਿਪ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੰਭਾਵਿਤ ਹੜ੍ਹਾਂ ਅਤੇ ਲੂਣ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਮੀਟਿੰਗ ਦੌਰਾਨ ਸ੍ਰੀ ਸ਼ਾਹ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਵੀ ਕਰਨਗੇ। ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਸਾਧਨ ਜੁਟਾਉਣ ਅਤੇ ਅੰਤਰ ਏਜੰਸੀ ਤਾਲਮੇਲ ਦੀ ਵੀ ਸਮੀਖਿਆ ਕੀਤੀ ਜਾਏਗੀ। ਗ੍ਰਹਿ ਮੰਤਰੀ ਲੰਮੇ ਸਮੇਂ ਦੇ ਹੜ੍ਹ ਰੋਕਥਾਮ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ। ਹੜ੍ਹ ਅਤੇ ਲੂ ਦੀ ਭਵਿੱਖਬਾਣੀ ਸੰਬੰਧੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਜਨਤਕ ਜਾਗਰੂਕਤਾ, ਲੋੜੀਂਦੀ ਰਾਹਤ ਸਮੱਗਰੀ ਦੀ ਸਪਲਾਈ ਅਤੇ ਡਾਕਟਰੀ ਸਹਾਇਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਇਹ ਮੀਟਿੰਗ ਲੋਕ ਕੇਂਦਰਿਤ ਆਫ਼ਤ ਪ੍ਰਬੰਧਨ ਅਤੇ ਸਰਗਰਮ ਉਪਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ 'ਚੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRN ਜਲੰਧਰ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕਰੈਮਜੈਟ ਕੰਬਸਟਰ ਦੀ ਸਫਲ ਪਰਖ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਪ੍ਰੀਖਣ ਨੇ 1200 ਸੈਕਿੰਟਾਂ ਤੋਂ ਵੱਧ ਦਾ ਰਨ ਟਾਈਮ ਹਾਸਲ ਕੀਤਾ, ਜੋ ਕਿ ਇਸ ਸਾਲ ਜਨਵਰੀ ਵਿੱਚ ਕੀਤੇ ਗਏ 700 ਸੈਕਿੰਡ ਦੇ ਸਮੇਂ ਤੋਂ ਵੱਧ ਹੈ। ਇਹ ਸਫਲ ਪਰਖ ਨਾਲ ਭਾਰਤ ਉੱਨਤ ਏਰੋਸਪੇਸ ਸਮਰਥਾਵਾਂ ਅਤੇ ਲਗਾਤਾਰ ਵਿਕਸਿਤ ਹੋ ਰਹੀਆਂ ਯੁੱਧ ਤਕਨੀਕਾਂ ਵਿੱਚ ਮੋਹਰੀ ਸਥਾਨ ਹਾਸਲ ਕਰ ਲਏਗਾ। ਇਹ ਭਾਰਤ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਵਿਕਾਸ ਪ੍ਰੋਗਰਾਮ ਨੂੰ ਵੀ ਮਜ਼ਬੂਤ ਕਰੇਗੀ। ਮੰਤਰਾਲੇ ਨੇ ਕਿਹਾ ਕਿ ਕੰਬਸਟਰ ਨੂੰ DRDO ਦੀ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਵੱਲੋਂ ਉਦਯੋਗ

0: ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਉਦਯੋਗ ਭਾਈਵਾਲਾਂ ਅਤੇ ਅਕਾਦਮਿਕ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਇਸ ਪ੍ਰਾਪਤੀ ਨੂੰ ਦੇਸ਼ ਦੇ ਹਾਈਪਰਸੋਨਿਕ ਕਰੂਜ਼ ਮਿਸਾਈਲ ਪ੍ਰੋਗਰਾਮ ਲਈ ਇੱਕ ਠੋਸ ਨੀਂਹ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਪ੍ਰਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇੱਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹ ਅਤੇ ਸਮਾਜਿਕ ਸੁਰੱਖਿਆ ਅੰਸ਼ਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ। ਤ੍ਰਿਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਭਾਰਤ ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਤੇ ਹਿੰਸਕ ਝੜਪ ਤੋਂ ਬਾਅਦ ਤਣਾਅ ਵੱਧ ਗਿਆ ਹੈ। ਇਸ ਝੜਪ ਵਿੱਚ 3 ਬੰਗਲਾਦੇਸ਼ੀ ਨਾਗਰਿਕ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੱਥਰੀ ਅਧਾਰ ਸਰਹੱਦ ਦੇ ਗੇਟ ਨੰਬਰ 101 ਨੇੜੇ ਵਾਪਰੀ। ਸ਼ੱਕੀ ਤਸਕਰਾਂ ਦਾ ਇੱਕ ਵੱਡਾ ਸਮੂਹ ਮੱਛੀਆਂ ਦੀ ਤਸਕਰੀ ਕਰਨ ਲਈ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। 0 ਪੁਆਇੰਟ ਪਾਰ ਕਰਕੇ ਬੰਗਲਾਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਨੂੰ BSF ਦੀ ਇੱਕ ਗਸ਼ਤੀ ਦਲ ਨੇ ਰੋਕਿਆ। ਤਸਕਰਾਂ ਨੇ ਆਤਮ ਸਮਰਪਣ ਕਰਨ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਹਿੰਸਕ ਹੋ ਗਏ ਅਤੇ ਸੁਰੱਖਿਆ ਬਲਾਂ ਅਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। BSF ਦੇ ਜਵਾਨਾਂ ਨੇ ਹਾਲਤ ਨੂੰ ਕਾਬੂ ਕਰਨ ਲਈ ਆਤਮ ਰੱਖਿਆ ਵਿੱਚ ਗੋਲੀਬਾਰੀ ਕੀਤੀ। ਮ੍ਰਿਤਕਾਂ ਦੀ ਪਛਾਣ ਮੁਸ਼ਾਲੇ ਮੀਆਂ, ਨਬੀਰ ਹੁਸੈਨ ਅਤੇ ਯੂਸਫ ਅਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸ਼ਨਿਚਰਵਾਰ BSF, ਬਾਰਡਰ ਰੇਂਜ ਗਾਰਡ ਬੰਗਲਾਦੇਸ਼ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਵਿਚਕਾਰ ਇੱਕ ਉੱਚ ਪੱਧਰੀ ਫਲੈਗ ਮੀਟਿੰਗ ਹੋਈ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆਈ ਮੁੱਕੇਬਾਜ਼ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਸੈਮੀਫਾਈਨਲ ਮੁਕਾਬਲੇ ਵਿੱਚ ਅਕਸ਼ਤਾ ਨੇ 30-33 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਜਾਨ ਮੁਰਾਦ ਖਿਲਾਫ਼ ਇੱਕ ਪਾਸੜ ਜਿੱਤ ਦਰਜ ਕੀਤੀ। ਅੰਜੀ ਨੇ 37 ਕਿਲੋਗ੍ਰਾਮ ਵਰਗ ਵਿੱਚ ਉਜ਼ਬੇਕਿਸਤਾਨ ਦੀ ਸਰਵੀਨੋਜ਼ ਰਿਸਕੂਲੋਵਾ ਨੂੰ 5-0 ਨਾਲ ਅਤੇ ਸੋਨੀਆ ਨੇ 40 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਡਾਇਨਾ ਮੈਂਡੀਗਾਇਰੇਵਾ ਨੂੰ 5-0 ਨਾਲ ਹਰਾਇਆ। ਤਨਵੀ ਨੇ 43 ਕਿਲੋਗ੍ਰਾਮ ਵਰਗ ਵਿੱਚ ਇੱਕ ਪਾਸੜ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੀ ਸੇਜਮ ਨੂਰਲੂਬੇਕ ਨੂੰ ਮਾਤ ਦਿੱਤੀ। ਹੰਸਿਕਾ ਅਤਰੀ ਨੇ 46 ਕਿਲੋਗ੍ਰਾਮ ਵਰਗ ਵਿੱਚ ਕੋਰੀਆ ਦੀ ਯੂਹੀ ਚੂਏਨ ਨੂੰ ਹਰਾਇਆ। ਸੁਨੈਨਾ ਨੇ 58 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਰਦਾਕ ਅਬਦੀ ਖਾਨ 'ਤੇ ਜਿੱਤ ਹਾਸਲ ਕੀਤੀ। 61 ਕਿਲੋਗ੍ਰਾਮ ਵਰਗ ਵਿੱਚ ਭੂਮਿਕਾ ਨੇ ਚੀਨੀ ਤਾਈਪੇ ਦੀ ਚੋ ਜਿੰਗ ਚਾਂਗ ਨੂੰ ਹਰਾਇਆ। ਇੱਕ ਹੋਰ ਮੁਕਾਬਲੇ ਵਿੱਚ ਤਨਵੀ ਨੇ 64 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਯਾਸਮਿਨ ਜੋਤਖਨੋਵਾ ਨੂੰ 4-1 ਨਾਲ ਮਾਤ ਦਿੱਤੀ। IPL ਕ੍ਰਿਕਟ ਵਿੱਚ ਬੀਤੀ ਰਾਤ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਰਾਇਲਸ ਦੀ ਟੀਮ 152 ਦੌੜਾਂ 'ਤੇ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈਟ ਕੰਬਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਸਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:40 ਅਤੇ 16 ਸਕਿੰਟ ਦਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਦਾ ਬਹਾਰ ਨਗਮੇ, ਜਿਸ ਦੇ ਵਿੱਚ ਤੁਸੀਂ ਸੁਣੋਗੇ 70 ਤੋਂ ਲੈ ਕੇ 90 ਦੇ ਦਹਾਕੇ ਤੱਕ ਹਿੰਦੀ ਫਿਲਮੀ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਕਿਸ਼ੋਰ ਜੀ ਅਤੇ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ। ਫਿਲਮ ਸੀ ਬਾਤੋਂ ਬਾਤੋਂ ਮੇਂ।
1: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 10 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਤੁਸੀਂ ਜਾਣਕਾਰੀ ਸੁਣੋਗੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਉਹਨਾਂ ਦੇ ਹੋਰ ਅਧਿਕਾਰ ਅਤੇ ਉਹਨਾਂ ਅਧਿਕਾਰਾਂ ਨਾਲ ਜੁੜੇ ਹੋਏ ਕਾਨੂੰਨਾਂ ਬਾਰੇ। ਇਹ ਜਾਣਕਾਰੀ ਦੇਣਗੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਮੈਡਮ ਰਵਨੀਤ ਕੌਰ ਧਾਲੀਵਾਲ। ਸੋ ਬੱਚਿਆਂ ਦੇ ਨਾਲ ਜੁੜੀ

0: ਕੋਈ ਇਹ ਵਿਸ਼ੇਸ਼ ਜਾਣਕਾਰੀ ਬੱਚੇ ਅਤੇ ਉਹਨਾਂ ਦੇ ਮਾਪੇ ਜ਼ਰੂਰ ਸੁਣਨ। ਮਿਤੀ 10 ਮਈ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ।
1: ਜੀ ਦੋਸਤੋ, ਹੁਣ ਸੁਣਦੇ ਹਾਂ ਫਿਲਮ ਬਹਾਰ ਆਨੇ ਤੱਕ ਵਿੱਚੋਂ ਹੀ ਗੀਤ, ਆਵਾਜ਼ ਅਨੁਰਾਧਾ ਤੇ ਨਾਲ ਤਲਤ ਅਜ਼ੀਜ਼।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਨਗਮੇ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:59 ਦਾ। ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

0: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਸੋਸ਼ਲ ਸਿਕਿਉਰਿਟੀ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਜੋ ਵਿਭਾਗ ਹੈ ਪੰਜਾਬ ਸਰਕਾਰ ਦਾ, ਉੱਥੋਂ ਦੇ ਇੱਕ ਨੁਮਾਇੰਦੇ ਯਾਨੀ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਨੁਮਾਇੰਦੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਧਾਲੀਵਾਲ ਹੋਰਾਂ ਨੂੰ ਸਾਡੇ ਸਟੂਡੀਓ ਚ ਸੱਦਾ ਦਿੱਤਾ ਹੈ। ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਚ।
1: ਸ਼ੁਕਰੀਆ ਸਰ।
0: ਇਸ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਾਂ ਵੱਖ ਵੱਖ ਕੇਸਾਂ ਦੇ ਵਿੱਚ ਬੱਚਿਆਂ ਦੀ ਜੋ ਮਾਈਨਰ ਨੇ ਨਾਬਾਲਗ ਬੱਚੇ ਨੇ ਉਹਨਾਂ ਦੀ ਕੀਤੀ ਜਾਂਦੀ ਮਦਦ ਬਾਰੇ ਅੱਜ ਅਸੀਂ ਗੱਲ ਕਰਾਂਗੇ ਤੇ ਇਸ ਵਿਭਾਗ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਉਣ ਲਈ ਇਸ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਬਾਬਤ ਜਾਣੂ ਕਰਵਾਉਣ ਲਈ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਹੈ ਆਕਾਸ਼ਵਾਣੀ ਬਠਿੰਡਾ ਨੇ ਤੇ ਮੈਡਮ ਸਭ ਤੋਂ

0: ਪਹਿਲਾਂ ਅਸੀਂ ਇਸ ਵਿਭਾਗ ਬਾਰੇ ਜਾਣਨਾ ਚਾਹੁੰਦੇ ਹਾਂ, ਇਹ ਵਿਭਾਗ ਕਿਸ ਤਰ੍ਹਾਂ ਕੰਮ ਕਰਦਾ ਹੈ, ਕੀ ਹੈ ਇਸ ਵਿਭਾਗ ਦੇ ਵਿੱਚ ਖਾਸ?
1: ਸਰ, ਜਿਵੇਂ ਸਾਡਾ ਡਿਪਾਰਟਮੈਂਟ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਇੱਕ ਕਈ ਤਰ੍ਹਾਂ ਦੇ ਕੰਮ ਕਰਦਾ ਹੈ ਜਿਵੇਂ ਸਮਾਜਿਕ ਸੁਰੱਖਿਆ ਇਸਤਰੀਆਂ ਲਈ, ਬਾਲਾਂ ਲਈ। ਸੋ ਜਿਹੜੀ ਬ੍ਰਾਂਚ ਮੈਂ ਦੇਖਦੀ ਹਾਂ ਉਸਨੂੰ ਕਹਿੰਦੇ ਅਸੀਂ ਮਿਸ਼ਨ ਵਾਤਸਲਿਆ ਅੰਦਰ, ਅਸੀਂ ਜਿਹੜੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹਾਂ, ਜਿਹਦੇ ਵਿੱਚ ਬੱਚਿਆਂ ਦੀ ਆ ਜਾਂਦੀ ਉਮਰ 0 ਤੋਂ 18 ਸਾਲਾਂ ਦੇ ਬੱਚੇ, ਜਿਨ੍ਹਾਂ ਦੀ ਸੁਰੱਖਿਆ ਸੰਭਾਲ ਅਸੀਂ ਵੇਖਣੀ ਹੈ। ਔਰ ਇਹਦੇ ਵਿੱਚ ਵੀ ਸਾਡੇ ਅੱਗੇ ਦੋ ਤਰ੍ਹਾਂ ਦੀ ਕੈਟੇਗਰੀ ਆ ਜਾਂਦੀ ਹੈ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ। ਇੱਕ ਬੱਚੇ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ, ਔਰ ਇੱਕ ਬੱਚੇ ਉਹ ਨੇ ਜਿਨ੍ਹਾਂ ਨੇ ਕੋਈ ਅਪਰਾਧ ਕੀਤਾ ਅਤੇ ਉਹਨਾਂ ਦੀ ਅੱਗੇ ਆਪਾਂ ਰੀਫੋਰਮੇਸ਼ਨ ਕਰਨੀ ਹੈ, ਬੱਚਿਆਂ ਨੂੰ ਅੱਗੇ ਸੁਸਾਇਟੀ 'ਚ ਲੈ ਕੇ ਆਉਣਾ, ਉਹਨਾਂ ਨੂੰ ਇੱਕ ਸਟ੍ਰੀਮ ਲਾਈਨ ਕਰਨਾ। ਸੋ ਦੋ ਤਰੀਕਿਆਂ ਦੇ ਬੱਚਿਆਂ ਲਈ ਅਸੀਂ ਕੰਮ ਕਰਦੇ ਹਾਂ।
0: ਅਤੇ ਇਹ ਜੋ ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਬੱਚਿਆਂ ਨੂੰ ਮਦਦ ਦੀ ਲੋੜ ਹੁੰਦੀ ਹੈ, ਕਿਹੜੇ ਕਿਹੜੇ ਕੇਸ ਤੁਹਾਡੇ ਕੋਲ ਆਉਂਦੇ ਆ? ਤੁਹਾਡਾ ਡਿਪਾਰਟਮੈਂਟ ਕਿਹੜੇ ਕੇਸਾਂ ਦੇ ਵਿੱਚ ਕਿਸ ਤਰ੍ਹਾਂ ਦੀ ਮਦਦ ਆਫਰ ਕਰਦਾ ਹੈ, ਕਿਹੜੇ ਬੱਚਿਆਂ ਨੂੰ ਨਾਲੇ?
1: ਦੇਖੋ ਜੀ, ਆਪਾਂ ਗੱਲ ਕਰੀਏ ਬੱਚਿਆਂ ਨੂੰ ਸੁਰੱਖਿਆ ਦੀ, ਉਹਨਾਂ ਨੂੰ ਜੇ ਲੋੜ ਪੈਂਦੀ ਹੈ, ਸਾਡੇ ਕੋਲ ਕਈ ਤਰ੍ਹਾਂ ਦੇ ਕੇਸ ਆਉਂਦੇ ਆ। ਅਨਾਥ ਬੱਚਿਆਂ ਆਉਂਦੇ ਆ, ਮਿਸਿੰਗ ਬੱਚਿਆਂ ਦੇ ਆਉਂਦੇ ਆ, ਰਨਵੇ ਬੱਚਿਆਂ ਦੇ ਆਉਂਦੇ ਨੇ। ਕਈ ਬੱਚੇ ਕਈ ਵਾਰ ਜੁਰਮ ਦੇ ਸ਼ਿਕਾਰ ਹੋ ਜਾਂਦੇ ਆ, ਕੋਈ ਵਿਕਟਿਮ ਹੁੰਦੇ ਆ ਕਿਸੇ ਕ੍ਰਾਈਮ ਦੇ, ਪੋਕਸੋ ਦੇ ਹੋ ਜਾਂਦੇ ਆ। ਜਾਂ ਇਸ ਤੋਂ ਇਲਾਵਾ ਸਾਡੇ ਕੋਲ ਚਾਇਲਡ ਮੈਰਿਜਸ, ਚਾਇਲਡ ਲੇਬਰ, ਚਾਇਲਡ ਬੈਗਰੀ, ਔਰ ਕਈ ਵਾਰ ਬੱਚੇ ਜਿਵੇਂ ਸਾਨੂੰ ਨਵਜੰਮੇ ਬੱਚੇ ਮਿਲ ਜਾਂਦੇ ਨੇ ਜਿਹੜੇ ਪੰਗੂੜੇ ਦੇ ਵਿੱਚ ਜਾਂ ਕਿਤੇ ਸਟਰੀਟਸ ਤੇ ਮਿਲਦੇ ਨੇ। ਸੋ ਇਸ ਤਰੀਕੇ ਦੇ ਬੱਚਿਆਂ ਨੂੰ ਅਸੀਂ ਸੰਭਾਲ ਵਾਲੀ ਕੈਟੇਗਰੀ ਦੇ ਵਿੱਚ ਪਾਉਣੇ ਆ
0: ਜੀ। ਤੇ ਮੈਡਮ, ਇਹ ਜੋ ਤੁਸੀਂ ਕੰਮ ਕਰਦੇ ਹੋ, ਕਿਸ ਤਰ੍ਹਾਂ ਰੈਗੂਲਰ ਤੌਰ ਤੇ ਤੁਸੀਂ ਕਿਹੜੀਆਂ ਸੇਵਾਵਾਂ ਦਿੰਦੇ ਹੋ, ਤੇ ਕੇਸ ਰਿਪੋਰਟ ਹੋਣ ਤੇ ਜਿਵੇਂ ਤੁਸੀਂ ਮਦਦ ਕਰਦੇ ਹੋ ਉਹ ਤੁਸੀਂ ਕਰਦੇ ਹੀ ਹੋ, ਵੱਖ ਵੱਖ ਕੇਸਾਂ ਚ ਤੁਸੀਂ ਦੱਸਿਆ ਹੈ, ਪਰ ਨਿਯਮਿਤ ਤੌਰ ਤੇ ਤੁਹਾਡੀਆਂ ਕੀ ਸੇਵਾਵਾਂ ਨੇ? ਤੁਸੀਂ ਨਿਯਮਿਤ ਤੌਰ ਤੇ ਸਰਕਾਰ ਨੇ ਤੁਹਾਨੂੰ ਜਿਹੜੀਆਂ ਜ਼ਿੰਮੇਵਾਰੀ ਦਿੱਤੀਆਂ ਨੇ ਉਹਨਾਂ ਬਾਰੇ ਦੱਸ ਦਿਓ।
1: ਸਰ, ਸਾਡਾ ਜਿਹੜਾ ਕੰਮ ਵਰਕਿੰਗ ਇਸ ਤਰੀਕੇ ਦੀ ਹੁੰਦੀ ਹੈ ਕਿ ਅਸੀਂ ਐਮਰਜੈਂਸੀ ਜਾਂ ਨੋਨ ਐਮਰਜੈਂਸੀ ਕੇਸਿਸ ਡੀਲ ਕਰਦੇ ਹਾਂ। ਸਾਡੇ ਡਿਪਾਰਟਮੈਂਟ ਦਾ ਇੱਕ ਟੋਲ ਫਰੀ ਨੰਬਰ ਹੈ 1098। ਸੋ ਸਾਡੇ ਕੋਲ ਉਸ 'ਤੇ ਇੱਕ ਤਾਂ ਐਮਰਜੈਂਸੀ ਕੇਸਿਸ ਆਉਂਦੇ ਨੇ, ਜਿਹੜਾ ਸਾਡਾ ਟੋਲ ਫਰੀ ਨੰਬਰ 24 hours ਚੱਲਦਾ, ਕੰਟਰੋਲ ਰੂਮ ਸਾਡੇ ਦਫ਼ਤਰ ਦੇ ਵਿੱਚ ਹੀ ਹੁੰਦਾ,
0: ਇਹ ਨੰਬਰ ਹੈ 1098
1: ਜੀ
0: ਜੀ।
1: ਸੋ ਉਹਦੇ 'ਤੇ ਆ ਕੇ ਕੇਸਿਸ ਆਉਂਦੇ ਨੇ, ਸੋ ਉਹ ਅਸੀਂ ਐਮਰਜੈਂਸੀ ਵਾਲੇ ਉਹਦੀ ਡੀਲ ਕਰਦੇ ਹਾਂ। ਔਰ ਇਸ ਤੋਂ ਇਲਾਵਾ ਜਿਹੜੇ ਦੂਸਰੇ ਕੇਸਿਸ ਹੈ, ਜਿਵੇਂ ਸਾਡੇ ਕੋਲ ਇੱਕ ਬੈਨੀਫਿਸ਼ਰੀ ਸਕੀਮ ਵੀ ਹੈ
0: ਜੀ,
1: ਔਰ ਇੱਕ ਅਡੋਪਸ਼ਨ ਵਾਲਾ ਪ੍ਰੋਸੈਸ ਹੈ।
0: ਠੀਕ ਹੈ ਜੀ।
1: ਬੈਨੀਫਿਸ਼ਰੀ ਸਕੀਮ ਇਹ ਹੈ ਕਿ ਜਿਹੜੇ ਨੀਡੀ ਬੱਚੇ ਹੈ, ਅਗਰ ਉਹਨਾਂ ਨੂੰ ਕਿਸੇ ਤਰੀਕੇ ਦੀ ਲੋੜ ਹੈ, ਉਹ ਇੱਕ ਕੈਟੇਗਰੀ ਬਣੀ ਹੋਈ ਹੈ ਸਾਡੀ ਸਕੀਮ ਦਾ, ਨਾਮ ਹੈ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ। ਸੋ ਉਹਦੇ ਵਿੱਚ ਅਸੀਂ ਲੋੜਵੰਦ ਬੱਚਿਆਂ ਨੂੰ 4,000 rupees ਪ੍ਰਤੀ ਮਹੀਨਾ ਉਹਨਾਂ ਨੂੰ ਅਸੀਂ ਦਿੰਦੇ ਹਾਂ, ਸੋ ਦੈਟ ਕਿ ਉਹ ਬੱਚੇ ਆਪਦੀ ਐਜੂਕੇਸ਼ਨ ਜਾਂ ਉਹਨਾਂ ਦੀ ਜਿਹੜੀ ਵੀ ਜ਼ਰੂਰਤ ਹੈ, ਬੇਸਿਕਲੀ ਪ੍ਰਾਈਮ ਅਸੀਂ ਐਜੂਕੇਸ਼ਨ ਨੂੰ ਮੰਨਦੇ ਹਾਂ, ਵੀ ਉਹ ਆਪਦੀ ਕੈਰੀ ਆਊਟ ਕਰ ਸਕਣ
0: ਜੀ।
1: ਔਰ ਜਿਹੜੇ ਅਡੋਪਸ਼ਨ ਵਾਲੇ ਕੇਸਿਸ ਹੈ, ਉਹ ਸਾਡੇ ਕੋਲ ਸਿਰਫ ਇਹ ਨਹੀਂ ਹੈ ਜਿਵੇਂ ਆਪਾਂ ਕਹਿ ਦਈਏ ਇਕੱਲੇ ਪੰਗੂੜੇ ਵਾਲੇ ਬੱਚੇ ਨਹੀਂ, ਉਹਦੇ ਵਿੱਚ ਵੀ ਵੱਖ ਵੱਖ ਸਰਕਾਰ ਦੀ ਇੱਕ ਸਕੀਮ ਬਣਾਈ ਹੋਈ ਹੈ, ਜਿਹਦੇ ਵਿੱਚ ਚਾਹੇ ਉਹ ਔਰਫਨ ਅਬੰਡਨ ਬੱਚੇ ਹੈ, ਉਹਦੇ ਵਿੱਚ ਇਨ ਕੰਟਰੀ ਇੰਟਰ ਕੰਟਰੀ ਬੱਚੇ ਹੈ, ਔਰ ਰੈਲੇਟਿਵ ਅਡੋਪਸ਼ਨ ਵੀ ਅਸੀਂ ਕਰਾਉਣੇ ਹੈ, ਸਟੈਪ ਪੇਰੈਂਟ ਅਡੋਪਸ਼ਨ ਵੀ ਕਰਾਉਣੇ ਹੈ। ਸੋ ਇਹ ਸਾਡਾ ਰੂਟੀਨ 'ਚ ਜਿਹੜਾ ਵਰਕ ਸਾਡਾ ਚੱਲਦਾ ਰਹਿੰਦਾ। ਔਰ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਦੇ ਹੋਮਸ ਬਣੇ ਹੋਏ ਨੇ,
0: ਠੀਕ ਹੈ,
1: ਸਰਕਾਰੀ ਹੋਮਸ, ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਉਹਨਾਂ ਨੂੰ ਵੀ ਦੇਖਦੇ ਹਾਂ, ਦੇਖ ਰੇਖ ਕਰਦੇ ਹਾਂ, ਸੋ ਦੈਟ ਕਿ ਉਹਨਾਂ ਦੇ ਅੱਗੇ ਫਿਊਚਰ ਆਪਾਂ ਸਿਕਿਓਰ ਕਰ ਸਕੀਏ
0: ਜੀ। ਮੈਡਮ, ਅਡੋਪਸ਼ਨ ਦੀ ਗੱਲ ਤੁਸੀਂ ਕੀਤੀ, ਗੋਦ ਲੈਣ ਦੀ ਗੱਲ ਕੀਤੀ, ਗੋਦ ਲੈਣ ਦੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਤਰੀਕੇ ਪ੍ਰਚਲਿਤ ਨੇ। ਗੋਦ ਜਿਹੜਾ ਹੈ ਉਹ ਆਪਣੇ ਰਿਸ਼ਤੇਦਾਰਾਂ ਦੇ ਬੱਚੇ ਜਿਹੜੇ ਹੈ ਉਹ ਬਿਨਾਂ ਕਿਸੇ ਕਾਗਜ਼ੀ ਪੜਤਾਲ ਦੇ ਜਾਂ ਕਾਗਜ਼ੀ ਕਾਰਵਾਈ ਦੇ ਲੈ ਲਏ ਜਾਂਦੇ ਹੈ, ਅਤੇ ਗੋਦ ਲੈਣ ਦਾ ਜਿਹੜਾ ਸਹੀ ਤਰੀਕਾ ਹੈ ਸਾਨੂੰ ਉਸ ਬਾਰੇ ਦੱਸੋ। ਅਤੇ ਜੇ ਕੋਈ ਆਪਣੇ ਰਿਸ਼ਤੇਦਾਰ ਤੋਂ ਕੋਈ ਬੱਚਾ, ਮੰਨ ਲਓ ਇਹ ਆਪਣੇ ਸਮਾਜ 'ਚ ਹੈ ਕਿ ਕਿਸੇ ਕੋਲ ਕੁੜੀਆਂ ਜਿਹੜੀਆਂ ਹੈ ਉਹ ਇੱਕ ਤੋਂ ਵੱਧ ਹੋ ਗਈ, 2, 3, 4 ਹੋ ਗਈਆਂ, ਤਾਂ ਉਹ ਬੱਚੀਆਂ ਜੋ ਰਿਸ਼ਤੇਦਾਰ ਹੈ ਉਹ ਸੋਚਦੇ ਆ ਵੀ ਅਸੀਂ ਜਿਨ੍ਹਾਂ ਕੋਲ ਬੱਚੀ ਨਹੀਂ ਹੈ ਉਹ ਖਰੀਦ ਮਾਫ਼ ਕਰਨਾ ਉਹ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਹੈ, ਅਤੇ ਉਹ ਬੱਚੇ ਨੂੰ ਗੋਦ ਲੈਂਦੇ ਆ, ਅਤੇ ਉਹਦੇ 'ਚ ਤੁਸੀਂ ਸਾਨੂੰ ਦੱਸੋ ਸਹੀ ਤਰੀਕਾ ਅਤੇ ਸਹੀ ਪ੍ਰੋਸੈਸ ਕੀ ਹੁੰਦਾ ਹੈਗਾ, ਅਤੇ ਡਿਪਾਰਟਮੈਂਟ ਕਿਵੇਂ ਮਦਦ ਕਰਦਾ ਇਸ 'ਚ?
1: ਭਾਰਤ ਸਰਕਾਰ ਦੀਆਂ ਇੱਥੇ ਸਿਰਫ ਦੋ ਤਰੀਕੇ ਦੀ ਅਡੋਪਸ਼ਨ ਹੁੰਦੀ ਹੈ, ਇੱਕ ਅਡੋਪਸ਼ਨ ਰੈਗੂਲੇਸ਼ਨਸ ਹੈਗੀਆਂ 2022 ਜਿਸ ਨੂੰ ਅਸੀਂ ਡੀਲ ਕਰਦੇ ਹਾਂ, ਦੂਸਰਾ ਇੱਕ ਹਾਮਾ ਐਕਟ ਹੈ, ਹਿੰਦੂ ਐਂਡ ਮੈਂਟੇਨੈਂਸ ਅਡੋਪਸ਼ਨ ਐਕਟ, ਜੋ ਕਿ ਤਹਿਸੀਲਦਾਰ ਸਾਹਿਬਾਨ ਕਰਦੇ ਨੇ। ਸੋ ਇਹਨਾਂ ਦੋਨੇ ਪ੍ਰੋਸੈਸ ਦੇ ਵਿੱਚ ਇਹੀ ਹੈ ਕਿ ਜੇ ਆਪਾਂ ਡੀਲ ਕਰਨਾ ਤਾਂ ਸਿਰਫ ਜੇ ਅਗਰ ਕਿਸੇ ਫੈਮਿਲੀ ਨੇ ਆਪਦੀ ਰਿਸ਼ਤੇਦਾਰੀ 'ਚੋਂ ਵੀ ਬੱਚਾ ਲੈਣਾ, ਜਿਹੜੇ ਲੈਣ ਵਾਲੇ ਹੈ ਅਗਰ ਉਹਨਾਂ ਕੋਲ, ਦੇਖੋ ਫੋਰ ਐਗਜ਼ਾਮਪਲ ਅਗਰ ਉਹਨਾਂ ਕੋਲ 2 ਬੇਟੀਆਂ, ਤਾਂ ਉਹ ਉਸ 'ਚੋਂ 1 ਬੇਟੀ ਨੂੰ ਆਪਦੀ ਨੂੰ ਦੇ ਸਕਦੇ ਹਾਮਾ ਐਕਟ ਦੇ ਵਿੱਚ। ਔਰ ਜੇ ਉਹਨਾਂ ਕੋਲ 1 ਲੜਕਾ ਔਰ 1 ਲੜਕੀ ਉਹ ਆਪਣੀ ਲੜਕੀ ਨੂੰ ਅਡੋਪਸ਼ਨ 'ਚ ਦੇਣਾ ਚਾਹੁੰਦੇ ਆ, ਜਾਂ ਲੈਣ ਵਾਲੇ ਕੋਲ ਵੀ 1

0: ਲੜਕਾ ਔਰ ਲੜਕੀ ਹੈ ਤਾਂ ਕਾਨੂੰਨ ਤੌਰ ਤੇ ਉਹ ਨਹੀਂ ਲੈ ਸਕਦੇ, ਕਿਉਂਕਿ ਉਹਨਾਂ ਕੋਲ ਦੋਨੇ ਤਰ੍ਹਾਂ ਦੇ ਜੈਂਡਰ ਦੇ ਬੱਚੇ ਹੈ। ਔਰ ਦੂਸਰਾ ਹੈ ਜਿਹੜਾ ਅਡੋਪਸ਼ਨ ਰੈਗੂਲੇਸ਼ਨ ਜਿਹੜੀ ਅਸੀਂ ਦੇਖਦੇ ਹਾਂ, ਉਹਦੇ ਵਿੱਚ ਇਹ ਹੈ ਕਿ ਅਸੀਂ ਸਾਰੇ ਤਰੀਕਿਆਂ ਦੇ ਲੀਗਲਾਈਜ਼ਡ ਪ੍ਰੋਸੈਸ ਕਰਦੇ ਹਾਂ, ਥਰੂ ਐਕਟ ਕਰਦੇ ਹਾਂ ਔਰ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਆਰਡਰਾਂ ਨਾਲ ਕਰਦੇ ਹਾਂ। ਸੋ ਇਹਦੇ ਵਿੱਚ ਹੈ ਕਿ ਅਗਰ ਕੋਈ ਲੋੜਵੰਦ ਇਸ ਤਰੀਕੇ ਦੇ ਪਰਿਵਾਰ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੈ, ਜਾਂ ਉਹਨਾਂ ਨੇ ਆਪਦੀ ਕਿਸੇ ਰਿਸ਼ਤੇਦਾਰੀ ਚੋਂ ਬੱਚਾ ਲੈਣਾ, ਜਾਂ ਕਈ ਵਾਰ ਇਹ ਹੁੰਦਾ ਕਿ ਅੱਜ ਕੱਲ੍ਹ ਕੀ ਹੁੰਦਾ, ਡਾਇਵੋਰਸ ਹੋ ਗਿਆ, ਲੇਡੀ ਦੀ ਕਸਟਡੀ 'ਚ ਬੱਚਾ ਹੈ ਔਰ ਅੱਗੇ ਉਹ ਰੀਮੈਰਿਜ ਕਰਵਾਉਂਦੀ ਹੈ, ਤਾਂ ਉਹ ਚਾਹੁੰਦੀ ਹੈ ਕਿ ਉਹਦੇ ਜਿਹੜੇ ਸੈਕਿੰਡ ਹਸਬੈਂਡ ਹੈ ਉਹਨਾਂ ਦੇ ਨਾਮ 'ਤੇ ਬੱਚੇ ਦਾ ਨਾਮ ਹੋਵੇ। ਸੋ ਇਹ ਵਾਲੇ ਪ੍ਰੋਸੈਸ 'ਚ ਜਿਹੜਾ ਹੈਗਾ ਉਹ ਸਾਡੇ ਡਿਪਾਰਟਮੈਂਟ ਦਾ ਪੋਰਟਲ ਹੈ ਮਿਸ਼ਨ ਵਾਤਸਲਿਆ, ਉਹਦੇ 'ਤੇ ਜਾ ਕੇ ਉਹ ਅਪਲਾਈ ਕਰਨਗੇ। ਐਂਡ ਜਦੋਂ ਅਪਲਾਈ ਕਰਦੇ ਆ, ਜਿਹੜੇ ਵੀ ਡਿਸਟ੍ਰਿਕਟ ਦਾ ਅਪਲਾਈ ਕਰਨਗੇ, ਆਟੋਮੈਟਿਕਲੀ ਉਹਨਾਂ ਦੇ ਪੋਰਟਲ 'ਤੇ ਦਿਖਣ ਲੱਗ ਜਾਂਦਾ ਹੈ ਐਂਡ ਅਸੀਂ ਫਿਰ ਉਹ ਫੈਮਿਲੀ ਨੂੰ ਸੰਪਰਕ ਕਰ ਲੈਂਦੇ ਹਾਂ, ਅੱਗੇ ਪ੍ਰੋਸੈਸ ਕੰਪਲੀਟ ਕਰਾ ਦਿੰਦੇ
1: ਹਾਂ। ਬਿਲਕੁਲ, ਅਸੀਂ ਤੁਹਾਡੇ ਵਿਭਾਗ ਦੇ ਦਫ਼ਤਰ ਬਾਰੇ ਵੀ ਜਾਣਨਾ ਚਾਹੁੰਦੇ ਹਾਂ, ਵਿਭਾਗ ਦਾ ਦਫ਼ਤਰ ਕਿੱਥੇ ਹੈ ਅਤੇ ਕਿਹੜੇ ਤੁਹਾਡੇ ਹੈਲਪਲਾਈਨ ਨੰਬਰ ਨੇ। ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇ ਨਾਲ ਇਹ ਦੋਨੇ ਚੀਜ਼ਾਂ ਵਾਰ ਵਾਰ ਦੱਸਦੇ ਰਹਾਂਗੇ, ਤੁਸੀਂ ਨੋਟ ਵੀ ਕਰ ਸਕਦੇ ਹੋ, ਦਫ਼ਤਰ ਦਾ ਪਤਾ ਅਤੇ ਹੈਲਪਲਾਈਨ ਨੰਬਰ। ਜੀ,
0: ਜੇ ਕਿਸੇ ਨੇ ਚਾਹਵਾਨ ਨੇ ਸਾਡੇ ਡਿਪਾਰਟਮੈਂਟ 'ਚ ਵਿਜ਼ਿਟ ਕਰਨੀ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰੂਮ ਨੰਬਰ 313M, ਸੈਕਿੰਡ ਫਲੋਰ, ਮਿੰਨੀ ਸੈਕਟਰੀਏਟ ਦੇ ਵਿੱਚ। ਔਰ ਅਗਰ ਉਹਨਾਂ ਨੂੰ ਕੋਈ ਹੋਰ ਹੈਲਪ ਦੀ ਲੋੜ ਹੈ ਤਾਂ ਉਹ ਸਾਡੇ ਟੋਲ ਫਰੀ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ, 1098 'ਤੇ, ਐਂਡ ਆਟੋਮੈਟਿਕਲੀ ਸਾਡੇ ਆਫਿਸ 'ਚ ਕਾਲ ਆ ਜਾਏਗੀ।
1: ਜੀ, ਬਹੁਤ ਸਾਰੇ ਕੇਸ ਜਿਹੜੇ ਨੇ ਰਵਨੀਤ ਮੈਡਮ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਆ, ਕਿਉਂਕਿ ਸਮਾਜ ਦੇ ਵਿੱਚ ਬੱਚਿਆਂ ਦੇ ਨਾਲ ਜਿਹੜਾ ਦੁਰਵਿਵਹਾਰ ਹੁੰਦਾ ਹੈ ਜਾਂ ਬੱਚਿਆਂ ਦੇ ਨਾਲ ਸਰੀਰਕ ਸ਼ੋਸ਼ਣ ਦੀਆਂ ਜੋ ਮਿਲਦੀਆਂ ਨੇ ਖਬਰਾਂ ਜਾਂ ਘਟਨਾਵਾਂ, ਉਹਦੇ 'ਚ ਫਿਰ ਬੱਚੇ ਦੇ ਫਿਊਚਰ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਤੁਹਾਡਾ ਡਿਪਾਰਟਮੈਂਟ ਉਸ ਬੱਚੇ ਦੀ, ਬੱਚੇ ਦੇ ਮਾਂ ਬਾਪ ਦੀ ਮਦਦ ਕਰਦਾ ਹੈ ਬੱਚੇ ਨੂੰ ਇਨਸਾਫ਼ ਦਿਵਾਉਣ 'ਚ?
0: ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ। ਅੱਜ ਕੱਲ੍ਹ ਅਗਰ ਮੈਂ ਥੋੜ੍ਹਾ ਜਿਹਾ ਡਾਟਾ ਸ਼ੇਅਰ ਕਰਾਂ, ਹੁਣ ਰੀਸੈਂਟਲੀ ਮੈਂ ਕੱਲ੍ਹ ਹੀ ਡਿਸਕਸ ਕਰ ਰਹੀ ਸੀ ਕਿ ਹੁਣ ਜਿਹੜੇ ਹੈਗੇ ਆ, ਬਹੁਤ ਸਾਰੇ ਬੱਚਿਆਂ ਦੇ ਕੇਸਿਸ ਬਹੁਤ ਵੱਧ ਰਹੇ ਆ, ਲਾਈਕ ਫੋਰ ਐਗਜ਼ਾਮਪਲ ਪੋਕਸੋ ਕੇਸਿਸ ਹੀ ਬਹੁਤ ਜ਼ਿਆਦਾ ਵੱਧ ਗਏ ਨੇ। ਔਰ ਇਹਦੇ ਵਿੱਚ ਅਸੀਂ ਇਨਸ਼ੋਰ ਇਹੀ ਕਰਦੇ ਹੁੰਦੇ ਹਾਂ ਸਭ ਤੋਂ ਪਹਿਲਾਂ ਕਿ ਇਨ ਕੇਸ, ਕਿਉਂਕਿ ਜ਼ਿਆਦਾਤਰ ਕੇਸਿਸ ਇਹ ਵਿੱਚ ਹੁੰਦਾ ਕਿ ਜਿਹੜਾ ਵੀ ਕਲਪ੍ਰਿਟ ਹੁੰਦਾ ਉਹ ਫੈਮਿਲੀ ਦਾ ਨੋਨ ਹੀ ਹੁੰਦਾ। ਸੋ ਸਭ ਤੋਂ ਪਹਿਲਾਂ ਸਾਡਾ ਇਹ ਹੁੰਦਾ ਕਿ ਜਦੋਂ ਅਸੀਂ ਬੱਚੇ ਨੂੰ ਮਿਲਦੇ ਹਾਂ ਕਿ ਅਗਰ ਬੱਚਾ ਆਪਦੇ ਘਰੇ ਸਿਕਿਓਰ ਨਹੀਂ ਹੈ ਤਾਂ ਬੱਚੇ ਨੂੰ ਕਿਸੇ ਚਿਲਡਰਨ ਹੋਮ ਦੇ ਵਿੱਚ ਸ਼ਿਫਟ ਕਰੀਏ, ਐਂਡ ਉਸ ਤੋਂ ਬਾਅਦ ਅਗਰ ਉਹ ਫੈਮਿਲੀ ਸਾਡੇ ਜਿਹੜੇ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਦੇ ਕ੍ਰਾਈਟੀਰੀਆ 'ਚ ਆਉਂਦੇ ਹੈ, ਇਕਨੋਮਿਕ ਕ੍ਰਾਈਟੀਰੀਆ 'ਚ ਆਉਂਦੇ ਆ, ਤਾਂ ਅਸੀਂ ਉਹਨਾਂ ਨੂੰ ਉਹ ਵਾਲਾ ਜਿਹੜਾ ਬੈਨੀਫਿਟ ਦਿੰਦੇ ਹਾਂ, ਸੋ ਦੈਟ ਕਿ ਫੈਮਿਲੀ ਬੱਚੇ ਨੂੰ ਅੱਗੇ ਪੜ੍ਹਾਵੇ ਐਂਡ ਉਹਨਾਂ ਨੂੰ ਫਾਈਨੈਂਸ਼ੀਅਲ ਅਸੀਂ ਹੈਲਪ ਵੀ ਕਰ ਸਕੀਏ। ਔਰ ਇਸ ਤੋਂ ਇਲਾਵਾ ਅਗਰ ਬੱਚੇ ਜਦੋਂ ਅੱਗੇ ਪਰਸਿਊ ਕਰਨਾ ਹੁੰਦਾ ਕੇਸ, ਤਾਂ ਅਸੀਂ ਜਿਹੜਾ ਹੈਗਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਟਾਈ ਅਪ ਕਰਕੇ ਉਹਨਾਂ ਨੂੰ ਅਸੀਂ ਐਡਵੋਕੇਟ ਐਂਡ ਪਲੱਸ ਸਪੋਰਟ ਪਰਸਨ ਪ੍ਰੋਵਾਈਡ ਕਰਦੇ ਹਾਂ, ਕਿਉਂਕਿ ਜ਼ਿਆਦਾਤਰ ਜਿਹੜੇ ਕੇਸਿਸ ਹੁੰਦੇ ਆ ਮਾਈਗ੍ਰੇਟ ਲੇਬਰ ਜਾਂ ਲੋ ਇਕਨੋਮਿਕ ਕ੍ਰਾਈਟੀਰੀਆ ਉਹਨਾਂ ਦਾ ਹੁੰਦਾ, ਤਾਂ ਫੈਮਿਲੀਜ਼ ਪੜ੍ਹੇ ਲਿਖੇ ਨਹੀਂ ਹੁੰਦੇ, ਸੋ ਉਹਨਾਂ ਨੂੰ ਥੋੜ੍ਹੀ ਜਿਹੀ ਹੈਲਪ ਹੋ ਜਾਂਦੀ ਹੈ ਪਰਸਿਊ ਕਰਨ ਲਈ। ਔਰ ਇਸ ਤੋਂ ਇਲਾਵਾ ਅਗਰ ਫਿਰ ਵੀ ਅਗਰ ਕਿਸੇ ਨੂੰ ਫੈਮਿਲੀ ਨੂੰ ਕੋਈ ਇਸ ਤਰੀਕੇ ਦਾ, ਅਗਰ ਅੱਗੇ ਜਿਹੜਾ ਪੋਕਸੋ ਦਾ ਸੈਕਸ਼ਨ 4 and 6 ਦੇ ਵਿੱਚ ਅਗਰ ਕੋਈ ਕੇਸਿਸ ਹੈ, ਤਾਂ ਸਾਡੇ ਕੋਲ ਕੁਛ ਹੋਰ ਫੰਡ ਵੀ ਹੁੰਦਾ, ਅਗਰ ਉਹ ਐਸ ਪਰ ਕੇਸ ਕ੍ਰਾਈਟੀਰੀਆ ਜਾਂਦਾ ਤਾਂ ਅਸੀਂ ਉਹਨਾਂ ਨੂੰ ਉਹ ਵੀ ਹੈਲਪ ਕਰਦੇ।
1: ਠੀਕ ਹੈ ਜੀ, ਅਸੀਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਵੈਸੇ ਤਾਂ ਇਹ ਅਦਾਲਤੀ ਮਸਲਾ ਹੈ ਜਿਹੜਾ ਉਹਦੇ 'ਚ ਆ ਜਾਂਦੀ ਹੈ ਗੱਲ, ਪਰ ਅਸੀਂ ਇਹ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਵੀ ਅਜਿਹੇ ਕੇਸਾਂ ਦੇ ਵਿੱਚ, ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਕੇਸਾਂ ਦੇ ਵਿੱਚ ਜੇ ਕੇਸ ਚੱਲਦਾ ਹੈ ਅਤੇ ਗੱਲ ਜਿਹੜੀ ਹੈ ਉਹ ਸਾਬਿਤ ਹੋ ਜਾਂਦੀ ਹੈ, ਜ਼ੁਰਮ ਸਾਬਿਤ ਹੋ ਜਾਂਦਾ, ਤਾਂ ਉਸ ਕਲਪ੍ਰਿਟ ਨੂੰ, ਉਸ ਮੁਜਰਮ ਨੂੰ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਹੈ? ਕਿਉਂਕਿ ਗੱਲ ਜਿਹੜੀ ਹੈ ਇੱਥੇ ਇਹ ਦੇਖਣੀ ਹੈ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਰੋਕ ਸਕਦੇ ਹਾਂ।
0: ਸਰ, ਜਿਹੜਾ ਪੋਕਸੋ ਐਕਟ ਹੈ ਬਹੁਤ ਜਿਹੜਾ ਹੈਗਾ ਇੱਕ ਉਸ ਨੂੰ ਬਹੁਤ ਸੀਰੀਅਸ ਲਿਆ ਜਾਂਦਾ ਹੈ ਗੌਰਮੈਂਟ ਵੱਲੋਂ, ਐਂਡ ਜਿਹੜੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਬਹੁਤ ਜ਼ਿਆਦਾ ਸਟ੍ਰਿਕਟ ਜਿਹੜੀ ਇੱਕ ਸਪੈਸ਼ਲ ਕੋਡ ਬਣਾਈ ਜਾਂਦੀ ਹੈ ਸਿਰਫ ਪੋਕਸੋ ਕੋਰਟ ਲਈ ਜਿਹਦੇ ਕੇਸ ਡੀਲ ਕਰਦੇ, ਔਰ ਜਿਹੜੇ ਆਮ ਤੌਰ 'ਤੇ ਕੇਸਿਸ ਹੈਗੇ ਨੇ ਅਗਰ ਉਹ ਸਿੱਧ ਹੋ ਜਾਂਦੇ ਨੇ ਤਾਂ ਅਸੀਂ ਵੇਖਿਆ ਵੀ 10+15 or 20 ਸਾਲ ਤੱਕ ਦੀ ਸਜ਼ਾ ਹੁੰਦੀ ਹੈ।
1: ਤੇ ਮੈਡਮ, ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਬੱਚਿਆਂ ਦੀ ਤੁਸੀਂ ਖਾਸ ਤੌਰ 'ਤੇ ਕੇਅਰ ਕਰਦੇ ਹੋ, ਅਤੇ ਬੱਚੇ ਜਿਹੜੇ ਹੈ ਉਹ ਬਾਹਰਲੇ ਸੂਬਿਆਂ ਤੋਂ ਆ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਸਿਗਨਲਾਂ ਦੇ ਉੱਤੇ ਜਾਂ ਜਿੱਥੇ ਕਿੱਥੇ ਖਾਣ ਵਾਲੀਆਂ ਰੇਹੜੀਆਂ ਖੜੀਆਂ ਲੱਗਦੀਆਂ ਨੇ ਉੱਥੇ ਉਹ ਬੱਚੇ ਸਾਨੂੰ ਮੰਗਦੇ ਨਜ਼ਰ ਆਉਂਦੇ ਹੈ। ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਇਹ ਬੱਚੇ ਸ਼ਹਿਰ 'ਚ ਹੁੰਦੇ ਹੈ, ਪਰ ਪਿੱਛੇ ਜਿਹੇ ਤੁਹਾਡੇ ਵਿਭਾਗ ਵੱਲੋਂ ਵੀ ਸਰਗਰਮੀ ਜਿਹੜੀ ਆ ਉਹ ਦਿਖਾਈ ਗਈ, ਅਤੇ ਬਹੁਤ ਸਾਰੀਆਂ NGOs ਜਿਹੜੀਆਂ ਨੇ ਉਹ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਅਤੇ ਤੁਹਾਡੇ ਡਿਪਾਰਟਮੈਂਟ ਨੇ ਇਸ ਗੱਲ ਦੇ ਵਿੱਚ ਉਹਨਾਂ ਦਾ ਸਾਥ ਦਿੰਦਿਆਂ ਹੋਇਆਂ ਰੇਡਾਂ ਜਿਹੜੀਆਂ ਹੈ ਉਹ ਵੀ ਕੀਤੀਆਂ, ਉਸ ਤੋਂ ਬਾਅਦ ਠੱਲ ਜਿਹੜੀ ਪਈ ਹੈ, ਤਾਂ ਬੈਗਿੰਗ ਦੇ ਕੇਸ ਦੇ ਵਿੱਚ

0: ਤੇ ਤੁਸੀਂ ਕਿਸ ਤਰ੍ਹਾਂ ਨਜਿੱਠਦੇ ਹੋ, ਬੱਚਿਆਂ ਨੂੰ ਕਿਵੇਂ ਕਾਬੂ ਕਰਦੇ ਹੋ ਜਿਹੜੇ ਮੰਗ ਰਹੇ ਹੁੰਦੇ ਹੈ, ਉਹਨਾਂ ਦੇ ਪੇਰੈਂਟਸ ਤੱਕ ਫਿਰ ਕਿਵੇਂ ਪਹੁੰਚ ਕੀਤੀ ਜਾਂਦੀ ਹੈ, ਕਿਵੇਂ ਹਟਾਇਆ ਜਾਂਦਾ ਹੈ ਇਸ ਚੀਜ਼ ਤੋਂ ਉਹਨਾਂ ਨੂੰ?
1: ਇੱਕ ਸਾਡੇ ਡਿਪਾਰਟਮੈਂਟ ਦੀ ਸਰ ਸਕੀਮ ਆਈ ਜੀਵਨ ਜੋਤ, ਜਿਹਦੇ ਵਿੱਚ ਅਸੀਂ ਜਿਵੇਂ ਤੁਸੀਂ ਦੱਸ ਰਹੇ ਹੋ ਅਸੀਂ ਸਾਰੇ ਐਨ ਜੀ ਓਸ ਨਾਲ ਮਿਲ ਕੇ ਬਹੁਤ ਸਾਨੂੰ ਐਨ ਜੀ ਓਸ ਨੇ ਹੈਲਪ ਕੀਤੀ, ਅਸੀਂ ਜਿਹੜੇ ਰੈਸਕਿਊ ਓਪਰੇਸ਼ਨ ਚਲਾਏ। ਔਰ ਈਵਨ ਮੈਂ ਤੁਹਾਨੂੰ ਦੱਸਾਂ ਕਿ ਬਠਿੰਡਾ ਇਹੋ ਜਿਹਾ ਜ਼ਿਲ੍ਹਾ ਸੀ ਜਿਹ 'ਚ ਸਭ ਤੋਂ ਵੱਧ ਅਸੀਂ, ਕਿਉਂਕਿ ਇਹਦੀ ਪ੍ਰੋਵੀਜ਼ਨ ਆਈ ਸੀ ਡੀ ਐੱਨ ਏ ਟੈਸਟਿੰਗ ਦੀ, ਸੋ ਸਭ ਤੋਂ ਵੱਧ ਅਸੀਂ ਬਠਿੰਡੇ ਦੇ ਵਿੱਚ ਟੈਸਟਿੰਗ ਕੀਤੀ ਸੀ ਡੀ ਐੱਨ ਏ ਦੀ, ਕਿਉਂਕਿ ਕਈ ਵਾਰ ਇਹ ਹੁੰਦਾ ਮਾਈਗ੍ਰੇਟ ਲੇਬਰ ਹੁੰਦੇ ਨੇ ਜਾਂ ਉਹ ਟ੍ਰੇਨ 'ਚ ਆ ਜਾਂਦੇ ਨੇ, ਉਹਨਾਂ ਕੋਲ ਡਾਕੂਮੈਂਟਸ ਵੀ ਨਹੀਂ ਹੁੰਦੇ, ਸੋ ਜਿਹੜੇ ਪੇਰੈਂਟਸ ਇਹੋ ਜਿਹੇ ਸੀ ਤਾਂ ਉਹਨਾਂ ਦੀ ਅਸੀਂ ਡੀ ਐੱਨ ਏ ਟੈਸਟਿੰਗ ਵੀ ਕੀਤੀ। ਔਰ ਫੈਮਿਲੀਜ਼ ਨੂੰ ਅਸੀਂ ਕਾਉਂਸਲਿੰਗ ਵੀ ਕਰਦੇ, ਈਵਨ ਅਸੀਂ ਜਿਹੜਾ ਉਹਨਾਂ ਨੂੰ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਦਾ ਬੈਨੀਫਿਟ ਵੀ ਦਿੰਦੇ ਹਾਂ ਅਗਰ ਫੈਮਿਲੀ ਬੱਚਿਆਂ ਨੂੰ ਪੜ੍ਹਨ ਲਾਉਂਦੀ ਹੈ। ਬਟ ਜ਼ਿਆਦਾਤਰ ਬਿਕੋਜ਼ ਮਾਈਗ੍ਰੇਟ ਲੇਬਰ ਹੁੰਦੇ ਨੇ ਤਾਂ ਜਦੋਂ ਬੱਚੇ ਦੇ ਅਸੀਂ ਕਾਉਂਸਲਿੰਗ ਕਰਕੇ ਉਹਨਾਂ ਦੀ ਅਸੀਂ ਜਿਹੜੇ ਸੂਬੇ ਨੂੰ ਬਿਲੋਂਗ ਕਰਦੇ ਹਾਂ ਉੱਥੋਂ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਾ ਕੇ ਬੱਚੇ ਰੀਸਟੋਰ ਕਰ ਦਿੰਦੇ ਹਾਂ। ਉਸ ਤੋਂ ਬਾਅਦ ਸਮਟਾਈਮਸ ਇਹ ਹੁੰਦਾ ਕਿ ਫੈਮਿਲੀ ਫਿਰ ਮਾਈਗ੍ਰੇਟ ਹੋ ਜਾਂਦੀ ਹੈ, ਅਗਰ ਉਹ ਬਠਿੰਡੇ ਰਹਿੰਦੀ ਹੈ ਤਾਂ ਅਸੀਂ ਉਹਨੂੰ ਸਕੂਲ 'ਚ ਇਨਰੋਲ ਕਰਾ ਕੇ ਉਹਨਾਂ ਨੂੰ ਬੈਨੀਫਿਟ ਜ਼ਰੂਰ ਦਿੰਦੇ ਹਾਂ। ਔਰ ਇਸ ਵਾਰ ਤਾਂ ਅਸੀਂ ਜਿਹੜੇ ਹੈਗੇ ਆ ਇਹੋ ਜਿਹੇ ਮਾਪਿਆਂ 'ਤੇ ਐੱਫ ਆਈ ਆਰ ਵੀ ਲੌਂਚ ਕਰਾਈ ਹਾਂ ਜਿਹੜੇ ਆਪਦੇ ਬੱਚਿਆਂ ਨੂੰ ਬੈਕਰੀ ਕਰਵਾ ਰਹੇ ਸੀਗੇ
0: ਜੀ। ਸੋ ਗੱਲ ਸਾਥੀਓ ਇਹ ਹੈ ਕਿ ਬੜੀ ਵਾਰ ਇਹ ਦੇਖਣ 'ਚ ਆਉਂਦਾ ਹੈ ਜਦੋਂ ਦੂਜੇ ਸੂਬਿਆਂ ਤੋਂ ਕਾਫੀ ਤਾਦਾਦ ਦੇ ਵਿੱਚ ਕੁਝ ਲੋਕ ਜੋ ਅਖੌਤੀ ਮਾਂ ਬਾਪ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਆਉਂਦੇ ਹੈ, ਤਾਂ ਹਿਊਮਨ ਟ੍ਰੈਫਿਕਿੰਗ ਦੇ ਸ਼ੱਕ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਇਹ ਡੀ ਐੱਨ ਏ ਟੈਸਟਿੰਗ ਜਿਹੜੀ ਹੈ ਕਰਵਾਈ, ਇਹ ਦੇਖਣ ਦੇ ਲਈ ਕਿ ਵਾਕਈ ਕੀ ਬੱਚੇ ਜਿਨ੍ਹਾਂ ਤੋਂ ਉਹ ਭੀਖ ਮੰਗਵਾ ਰਹੇ ਨੇ ਉਹ ਉਹਨਾਂ ਦੇ ਹੀ ਹੈ ਜਾਂ ਇੱਧਰੋਂ ਉੱਧਰੋਂ ਕਿਤੋਂ ਕਿਡਨੈਪ ਕਰਕੇ ਤਾਂ ਨਹੀਂ ਲਿਆਏ ਹੋਏ। ਤਾਂ ਇਹ ਅਜਿਹੇ 'ਚ ਇਹ ਵਿਭਾਗ ਬੜੀ ਸਰਗਰਮੀ ਦੇ ਨਾਲ ਕੰਮ ਕਰਦਾ ਹੈ। ਬੱਚੇ ਜਿਹੜੇ ਗਵਾਚੇ ਹੋਏ ਬੱਚੇ ਮਿਲਦੇ ਹੈ, ਬੀਤੇ ਜਿਹੇ ਵੀ ਤੁਹਾਡਾ ਵਿਭਾਗ ਖ਼ਬਰਾਂ 'ਚ ਸੀਗਾ, ਇੱਕ ਬੱਚਾ ਜਿਹੜਾ ਹੈ ਉਹ ਟ੍ਰੇਨ ਤੋਂ ਚੜ੍ਹ ਕੇ ਕਿਤੇ ਆਇਆ ਅਤੇ ਉਹ ਤੁਹਾਡੇ ਵਿਭਾਗ ਦੀ ਸਰਗਰਮੀ ਦੇ ਨਾਲ ਆਪਣੇ ਮਾਂ ਬਾਪ ਨੂੰ ਮਿਲਵਾਇਆ ਗਿਆ, ਅਜਿਹੇ 'ਚ ਫਿਰ ਕਿਵੇਂ ਕੀਤਾ ਜਾਂਦਾ ਹੈ?
1: ਸਰ ਰੂਟੀਨ 'ਚ ਇਹ ਤਾਂ ਸਾਡੇ ਕੋਲ ਕੇਸਿਸ ਆਉਂਦੇ ਰਹਿੰਦੇ ਨੇ ਕਿ ਬੱਚੇ ਜਿਹੜੇ ਆਪਦੇ ਪੇਰੈਂਟਸ ਤੋਂ ਅਲੱਗ ਹੋ ਜਾਂਦੇ ਨੇ, ਸੋ ਉਹਨਾਂ ਬੱਚਿਆਂ ਦੀ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਸ਼ੈਲਟਰ ਪ੍ਰੋਵਾਈਡ ਕਰਦੇ ਹਾਂ ਐਂਡ ਫਿਰ ਉਸ ਤੋਂ ਬਾਅਦ ਉਹਨਾਂ ਦੀ ਕਾਉਂਸਲਿੰਗ ਸਟਾਰਟ ਕਰਦੇ ਹਾਂ। ਅਗਰ ਬੱਚਿਆਂ ਨੇ ਰੂਟੀਨ 'ਚ ਕੋਈ ਸਾਨੂੰ ਇੱਕ ਕਲੂ ਵੀ ਦੇ ਦਿੰਦੇ ਆ ਕਿ ਸਾਡੇ ਸ਼ਹਿਰ ਆ ਇਹ ਨੇੜੇ ਇਹ ਸੀ, ਤਾਂ ਫਿਰ ਜਿਹੜਾ ਸਾਡਾ ਡਿਪਾਰਟਮੈਂਟ ਕਾਊਂਟਰ ਪਾਰਟ ਜਿਹੜਾ ਵੀ ਸਟੇਟ 'ਚ ਹੁੰਦਾ ਉਹਨਾਂ ਨਾਲ ਕੰਟੈਕਟ ਕਰਕੇ ਅਸੀਂ ਜਿਹੜੇ ਬੱਚਿਆਂ ਦੇ ਪੇਰੈਂਟਸ ਰੀਸਟੋਰ ਕਰਦੇ ਹਾਂ। ਔਰ ਜ਼ਿਆਦਾਤਰ ਅਗਰ ਬੱਚਾ ਥੋੜ੍ਹਾ ਜਿਹਾ ਵੀ ਦੱਸ ਪਾਉਂਦਾ ਜਾਂ ਥਰੂ ਅਸੀਂ ਇੱਕ ਸਾਡਾ ਐਡਵਰਟਾਈਜ਼ਮੈਂਟ ਵੀ ਹਰ ਬੱਚੇ ਦੀ ਅਸੀਂ ਐਡ ਦਿੰਦੇ ਹਾਂ, ਤਾਂ ਮਤਲਬ ਕਹਿ ਸਕਦੇ ਹਾਂ ਕਿ ਕਾਫੀ ਬੱਚੇ ਅਸੀਂ ਜਿਹੜੇ ਰੀਸਟੋਰ ਕਰ ਦਿੰਦੇ ਹਾਂ। ਔਰ ਈਵਨ ਇਹਦੇ ਵਿੱਚ ਇਹ ਇੱਕ ਡਿਪਾਰਟਮੈਂਟ ਦਾ ਰੂਲ ਵੀ ਹੈ ਕਿ ਅਗਰ ਬੱਚੇ ਰੀਸਟੋਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਹੋਮਾਂ ਦੇ ਵਿੱਚ ਨਹੀਂ ਰੱਖਣਾ, ਇੱਕ ਟਾਈਮ ਲਾਈਨ ਤੋਂ ਬਾਅਦ ਉਹਨਾਂ ਨੂੰ ਅਸੀਂ ਅਡੋਪਸ਼ਨ 'ਚ ਪਾ ਦੇਣਾ। ਸੋ ਅਸੀਂ ਰੂਟੀਨ 'ਚ ਇਹ ਕਰਦੇ ਰਹਿੰਦੇ ਹਾਂ ਕਿ ਅਗਰ ਬਹੁਤ ਟਾਈਮ ਹੋ ਜਾਂਦਾ ਪੇਰੈਂਟਸ ਰੀਸਟੋਰ ਨਹੀਂ ਹੁੰਦੇ, ਜਿਹੜੀ ਉਹ ਇੱਕ ਜਗ੍ਹਾ ਦੱਸਦੇ ਆ ਅਗਰ ਉੱਥੇ ਵੀ ਨਹੀਂ ਉਹਨਾਂ ਦੀ ਲੋਕੇਸ਼ਨ ਪਾਈ ਜਾਂਦੀ ਤਾਂ ਐਸ ਪਰ ਜੇ ਜੇ ਐਕਟ ਅਸੀਂ ਬੱਚੇ ਅਡੋਪਸ਼ਨ 'ਚ ਵੀ ਦਿੰਦੇ ਹਾਂ।
0: ਜੀ, ਅਡੋਪਸ਼ਨ 'ਚ ਬੱਚਾ ਪਾਉਣ ਦਾ ਕੀ ਮਤਲਬ ਹੈ, ਸਾਨੂੰ ਉਹ ਸਮਝਾ ਦਿਓ ਜੀ।
1: ਅਗਰ ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਰੈਲੇਟਿਵ ਅਡੋਪਸ਼ਨ ਕਰਦੇ ਹਾਂ, ਆਪਾਂ ਜਿਹੜੇ ਸਟੈਪ ਪੇਰੈਂਟ ਅਡੋਪਸ਼ਨ ਕਰਦੇ, ਉਸੇ ਤਰੀਕੇ ਨਾਲ ਇਹ ਹੈ ਕਿ ਕਈ ਵਾਰ ਜਿਵੇਂ ਸਰੋਤਿਆਂ ਨੇ ਵੇਖਿਆ ਵੀ ਹੋਊਗਾ ਅਖਬਾਰਾਂ 'ਚ ਕਿ ਬੱਚਾ ਪੰਗੂੜੇ 'ਚ ਮਿਲ ਗਿਆ, ਬੱਚਾ ਝਾੜੀਆਂ 'ਚ ਮਿਲ ਗਿਆ, ਉਹ ਨਵਜੰਮੇ ਬੱਚੇ ਹੁੰਦੇ ਆ। ਪਰ ਕਈ ਵਾਰ ਇਹ ਹੁੰਦਾ ਕਿ ਬੱਚਾ 2 ਸਾਲਾਂ ਦਾ ਹੈ, 1.5 ਸਾਲ ਦਾ ਹੈ ਬੱਚਾ, ਉਹ ਮਿਸਿੰਗ ਹੋ ਗਿਆ, ਉਹ ਬੱਚੇ ਨੂੰ ਦੱਸਣਾ ਵੀ ਨਹੀਂ ਆਉਂਦਾ। ਅਸੀਂ ਪੁਲਿਸ ਰਿਪੋਰਟ ਵੀ ਕਰਦੇ ਹਾਂ, ਐਡਵਰਟਾਈਜ਼ਮੈਂਟ ਦਿੰਦੇ ਹਾਂ, ਅਗਰ ਉਸ ਤੋਂ ਬਾਅਦ ਵੀ ਅਗਰ ਉਹਦੇ ਪੇਰੈਂਟਸ ਟਰੇਸ ਆਊਟ ਨਹੀਂ ਹੁੰਦੇ ਜਾਂ ਬੱਚਾ ਵੱਡਾ ਵੀ ਹੈ, ਤਾਂ ਇੱਕ ਟਾਈਮ ਲਾਈਨ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜਾ ਸਾਡੇ ਪੋਰਟਲ 'ਤੇ ਅਸੀਂ ਚੜ੍ਹਾ ਦਿੰਦੇ ਹਾਂ ਕਿ ਇਹ ਬੱਚੇ ਹੈ, ਇਹਨਾਂ ਦੀ ਆਹ ਹੋਬੀ ਆ, ਆਹ ਇਹਨਾਂ ਦੀ ਮੈਡੀਕਲ ਰਿਪੋਰਟ ਹੈ। ਔਰ ਪੇਰੈਂਟਸ ਜਿਹੜੇ ਵੀ ਚਾਹਵਾਨ ਪੇਰੈਂਟਸ ਹੈ ਉਹ ਬੱਚੇ ਨੂੰ ਅੱਗੇ ਅਡੋਪਸ਼ਨ 'ਚ ਪਾ ਲੈਂਦੇ ਲੈ ਲੈਂਦੇ ਨੇ। ਇਹਦੇ ਵਿੱਚ ਵੀ ਇੱਕ ਰੂਲ ਹੈ ਕਿ ਅਗਰ ਤਾਂ ਪੇਰੈਂਟਸ 40 ਸਾਲਾਂ ਤੋਂ ਛੋਟੀ ਉਮਰ ਦੇ ਨੇ ਤਾਂ ਉਹ 0-4 ਸਾਲਾਂ ਦਾ ਬੱਚਾ ਹੀ ਗੋਦ ਲੈ ਸਕਦੇ ਆ। ਅਗਰ ਉਦੋਂ ਵੱਧ ਮਾਪੇ ਨੇ, ਰੂਲ ਇਹ ਹੈ ਕਿ 55 ਸਾਲਾਂ ਤੋਂ ਘੱਟ ਉਮਰ ਦੇ ਵਿਅਕਤੀ ਨੇ ਬੱਚਾ ਲੈ ਸਕਦੇ ਨੇ। ਅਗਰ ਉਹ 40 ਤੋਂ ਤੇ 55 ਤੋਂ ਵਿਚਕਾਰ ਨੇ ਤਾਂ ਉਹ ਵੱਡਾ ਬੱਚਾ ਹੀ ਲੈਣਗੇ। ਤਾਂ ਉਹ ਵਾਲੇ ਬੱਚੇ ਸਾਡੇ ਇਹੀ ਹੁੰਦੇ ਨੇ, ਜਾਂ ਤਾਂ ਔਰਫਨ ਬੱਚੇ ਹੁੰਦੇ ਨੇ, ਜਾਂ ਕਈ ਵਾਰ ਜੇ ਮਿਸਿੰਗ ਬੱਚੇ ਨੇ ਜਾਂ ਉਹਨਾਂ ਦੇ ਕੁਛ ਵੀ ਇਸ ਤਰੀਕੇ ਦੀ ਸਥਿਤੀ ਬਣ ਗਈ ਕਿ ਬੱਚਾ ਹੋਮ 'ਚ ਹੈ। ਤੋ ਇਹ ਅਸੀਂ ਇਹ ਮੰਨਦੇ ਹਾਂ ਕਿ ਬੱਚੇ ਨੂੰ ਇੰਸਟੀਟਿਊਸ਼ਨ ਆਪਾਂ ਐਂਡ 'ਤੇ ਰੱਖਣਾ, ਉਸ ਤੋਂ ਪਹਿਲਾਂ ਆਪਾਂ ਟਰਾਈ ਕਰਨਾ ਕਿ ਬੱਚਿਆਂ ਨੂੰ ਆਪਾਂ ਕਿਸੇ ਪਰਿਵਾਰ 'ਚ ਪਲੇਸ ਕਰੀਏ, ਸੋ ਦੈਟ ਕਿ ਉਹਦਾ ਅੱਗੇ ਅੱਛਾ ਫਿਊਚਰ ਬਣੇ।
0: ਜਦੋਂ ਤੱਕ ਬੱਚੇ ਦੇ ਨਾਲ ਇਨਸਾਫ਼ ਨਹੀਂ ਹੁੰਦਾ ਜਾਂ ਬੱਚੇ ਦਾ, ਗਵਾਚੇ ਬੱਚੇ ਦਾ ਮੰਨ ਲਓ ਥੋ ਟਿਕਾਣਾ ਨਹੀਂ ਲੱਭਦਾ, ਉਦੋਂ ਤੱਕ ਤੁਸੀਂ ਬੱਚਿਆਂ ਨੂੰ ਜਿੱਥੇ ਰੱਖਦੇ ਹੋ, ਜਿਹੜੇ ਹੋਮਸ ਦੀ ਤੁਸੀਂ ਗੱਲ

0: ਕਰਦੇ ਹੋ ਤਾਂ ਉਹ ਤੁਹਾਡੇ ਕੋਲ ਕਿੰਨੇ ਹੈ, ਉਹਨਾਂ 'ਚ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਹੈ ਅਤੇ ਉਹਨਾਂ ਦੀ ਲੋਕੇਸ਼ਨ ਕਿੱਥੇ ਹੈ ਜ਼ਿਲ੍ਹਾ ਬਠਿੰਡੇ ਦੇ ਵਿੱਚ?
1: ਕੁੱਲ ਜਿਹੜੇ ਆਪਣੇ ਬਠਿੰਡਾ ਜ਼ਿਲ੍ਹੇ 'ਚ 4 ਹੋਮਸ ਨੇ, 2 ਹੋਮਸ, ਇੱਕ ਸਾਡਾ ਗੌਰਮੈਂਟ ਚਿਲਡਰਨ ਹੋਮ ਫੋਰ ਬੋਇਜ਼ ਹੈ ਜੋ ਪੁਲਿਸ ਲਾਈਨ ਦੇ ਓਪੋਜ਼ਿਟ ਹੈ, ਸਿਵਲ ਹਸਪਤਾਲ ਦੇ ਨੇੜੇ, ਔਰ ਇੱਕ ਸਾਡਾ ਰੈੱਡ ਕਰੋਸ ਅਡੋਪਸ਼ਨ ਏਜੰਸੀ ਹੈ ਜੋ ਝੀਲਾਂ ਕੋਲ ਹੈ, ਉੱਥੇ ਅਸੀਂ 0 to 7 ਈਅਰਸ ਦੇ ਬੱਚੇ ਰੱਖਦੇ ਹਾਂ, ਔਰ 2 ਹੋਮ ਸਾਡੇ ਸ਼੍ਰੀ ਅਨੰਤ ਨਾਥ ਆਸ਼ਰਮ ਨਥਾਣਾ ਵਿਖੇ ਨੇ, ਜਿੱਥੇ ਅਸੀਂ ਛੋਟੇ 0 to 7 ਸਾਲਾਂ ਵਾਲੇ ਵੀ ਔਰ 7 to 18 ਸਾਲਾਂ ਵਾਲੇ ਵੀ ਬੱਚੇ ਰੱਖਦੇ ਹਾਂ ਜੀ।
0: ਸੋ ਬਹੁਤ ਅੱਛੀ ਗੱਲ ਹੈ। ਰਵਨੀਤ ਮੈਡਮ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਸਿੱਟ ਦਿੱਤਾ ਜਾਂਦਾ ਹੈ, ਝਾੜੀਆਂ 'ਚ ਕੋਈ ਬੱਚਾ ਮਿਲਿਆ ਹੈ ਜਾਂ ਮਾਂ ਬਾਪ ਜਿਹੜੇ ਹੈ ਉਸ ਬੱਚੇ ਨੂੰ ਲੈਣਾ ਨਹੀਂ ਚਾਹ ਰਹੇ, ਉਸਦੀ ਕੇਅਰ ਨਹੀਂ ਕਰਨਾ ਚਾਹੁੰਦੇ, ਅਤੇ ਅਜਿਹੇ ਬੱਚੇ ਨੂੰ ਤੁਸੀਂ ਇੱਥੋਂ ਕੀ ਸੁਝਾਅ ਦਿਓਗੇ ਵੀ ਝਾੜੀਆਂ 'ਚ ਸਿੱਟਣ ਨਾਲੋਂ ਤੁਹਾਡੇ ਡਿਪਾਰਟਮੈਂਟ ਤੱਕ ਉਹ ਕਿਵੇਂ ਪਹੁੰਚਾਵੇ, ਜਿਹੜੇ ਮਾਂ ਬਾਪ ਇਹ ਚਾਹੁੰਦੇ ਆ ਜਿਨ੍ਹਾਂ ਦੇ ਘਰ ਉਹ ਔਲਾਦ ਪੈਦਾ ਹੋਈ ਹੈ, ਵੀ ਉਹ ਉਸ ਨੂੰ ਤੁਹਾਡੇ ਤੱਕ ਜਾਂ ਇਸ ਵਿਭਾਗ ਤੱਕ ਕਿਵੇਂ ਸੁਰੱਖਿਅਤ ਪਹੁੰਚਾ ਦੇਣ ਬਿਨਾਂ ਆਪਣੀ ਨਾਂ ਜਾਂ ਆਪਣੀ ਜਾਂ ਪਛਾਣ ਦੱਸੇ?
1: ਹਾਂਜੀ, ਅਗਰ ਕੋਈ ਅਜਿਹੇ ਮਾਪੇ ਨੇ ਜਾਂ ਕੋਈ ਇਹੋ ਜਿਹਾ ਪਰਿਵਾਰ ਹੈ ਜੋ ਬੱਚੇ ਨੂੰ ਅੱਗੇ ਪਾਲਣ ਪੋਸ਼ਣ ਨਹੀਂ ਕਰ ਸਕਦਾ, ਤਾਂ ਉਹ ਸਾਡੇ ਕੋਲ ਅਗਰ ਦਫ਼ਤਰ 'ਚ ਆ ਕੇ ਵੀ ਬੱਚਾ ਦੇਣਗੇ ਤਾਂ ਉਸ ਨੂੰ ਵੀ ਅਸੀਂ ਉਹਨਾਂ ਦਾ ਆਈਡੈਂਟੀ ਡਿਸਕਲੋਜ਼ ਨਹੀਂ ਕਰਦੇ। ਸੋ ਉਸ ਦਫ਼ਤਰ 'ਚ ਆ ਕੇ ਵੀ ਸਾਨੂੰ ਦੇ ਸਕਦੇ ਨੇ। ਅਗਰ ਉਹਨਾਂ ਨੂੰ ਇਹ ਲੱਗਦਾ ਦਫ਼ਤਰ ਵੀ ਨਹੀਂ ਆਉਣਾ, ਤਾਂ ਸਾਡੇ 2 ਪੰਗੂੜੇ ਬਣੇ ਹੋਏ ਨੇ, ਇੱਕ ਸਾਡੇ ਰੈੱਡ ਕਰੋਸ ਅਡੋਪਸ਼ਨ ਏਜੰਸੀ ਬਠਿੰਡਾ ਝੀਲਾਂ ਕੋਲ, ਔਰ ਦੂਸਰਾ ਸ਼੍ਰੀ ਅਨੰਤ ਨਾਥ ਆਸ਼ਰਮ ਨਥਾਣਾ ਭਗਤਾ ਰੋਡ 'ਤੇ। ਤਾਂ ਪਰਿਵਾਰ ਉੱਥੇ ਵੀ ਪੰਗੂੜੇ 'ਚ ਵੀ ਬੱਚਾ ਪਾ ਸਕਦਾ, ਕੋਈ ਉਹਨਾਂ ਨੂੰ ਪੁੱਛਗਿੱਛ ਨਹੀਂ ਕਰਨਗੇ। ਅਗਰ ਉਹ ਬੱਚੇ ਨੂੰ ਸਾਡੇ ਦਫ਼ਤਰ 'ਚ ਆ ਕੇ ਦੇ ਦੇਣਗੇ ਤਾਂ ਵੀ ਉਹਨਾਂ ਨਾਲ ਕੋਈ ਪੁੱਛਗਿੱਛ ਨਹੀਂ ਹੋਏਗੀ। ਔਰ ਮੈਂ ਰਿਕੁਐਸਟ ਵੀ ਕਰੂੰਗੀ, ਅਗਰ ਸਾਰੇ ਜਿਹੜੇ ਸਰੋਤੇ ਸੁਣ ਰਹੇ ਨੇ, ਕਿ ਕਾਇੰਡਲੀ ਅਗਰ ਜਦੋਂ ਵੀ ਬੱਚੇ ਨੂੰ ਜਦੋਂ ਵੀ ਕੋਈ ਉਹ ਝਾੜੀਆਂ 'ਚ ਜਾਂ ਕਿਤੇ ਵੀ ਸਿੱਟਦੇ ਨੇ, ਕਈ ਵਾਰ ਇਨਫੋਰਮੇਸ਼ਨ ਉਦੋਂ ਨਹੀਂ ਮਿਲਦੀ, ਇੰਨੇ 'ਚ ਨਿਊ ਬੋਰਨ ਬੱਚਾ ਹੁੰਦਾ, ਉਹਨਾਂ ਨੂੰ ਇੰਜਰੀ ਹੋ ਜਾਂਦੀ ਹੈ ਜਾਂ ਉਹਨਾਂ ਦੇ ਕਈ ਵਾਰ ਇਹ ਹੁੰਦਾ ਇਨਫੈਕਸ਼ਨ ਵੱਧ ਜਾਂਦੀ ਹੈ ਜਾਂ ਦਿਮਾਗ 'ਤੇ ਅਸਰ ਹੋ ਜਾਂਦਾ। ਸੋ ਕਾਇੰਡਲੀ ਪੰਗੂੜੇ 'ਚ ਜਾਂ ਸਾਡੇ ਦਫ਼ਤਰ 'ਚ ਹੀ ਅਗਰ ਅਜਿਹਾ ਕੋਈ ਕੇਸ ਹੈ ਤਾਂ ਪਲੇਸ ਕਰਨ, ਤਾਂ ਬੱਚੇ ਦੀ ਹੈਲਥ ਲਈ ਠੀਕ ਰਹੇਗਾ
0: ਜੀ। ਇੱਕ ਵਾਰ ਫੇਰ ਤੁਸੀਂ ਸੰਪਰਕ ਨੰਬਰ, ਹੈਲਪਲਾਈਨ ਨੰਬਰ ਦੱਸ ਦਿਓ ਜੀ।
1: ਹਾਂਜੀ, ਸਾਡਾ ਹੈਲਪਲਾਈਨ ਨੰਬਰ ਹੈ ਜੀ 1098, ਤੁਸੀਂ ਉੱਤੇ ਕਾਲ ਕਰਕੇ ਵੀ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ
0: ਜੀ। ਰਵਨੀਤ ਮੈਡਮ, ਤੁਸੀਂ ਸਾਨੂੰ ਦੱਸੋ ਕਿ 1098 ਦੇ ਉੱਤੇ ਹੋਰ ਕਿਸ ਤਰ੍ਹਾਂ ਦੇ ਕੇਸਾਂ 'ਚ ਮਾਂ ਬਾਪ ਜਾਂ ਉਹਨਾਂ ਦੇ ਬੱਚੇ ਜਿਹੜੇ ਹੈ, ਛੋਟੇ ਬੱਚੇ ਤੁਸੀਂ ਕਿਹਾ 0 to 18 ਤੱਕ ਦੇ ਬੱਚੇ ਜਿਹੜੇ ਹੈ, ਕਿਸ ਕੇਸਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ 'ਚ ਉਹ ਤੁਹਾਡੇ ਕੋਲ ਸੰਪਰਕ ਕਰਨ? ਉਦਾਹਰਣ ਦੇ ਤੌਰ 'ਤੇ ਕਿਹੜੇ ਕਿਹੜੇ ਕੇਸ ਹੋ ਸਕਦੇ ਆ ਜਦੋਂ ਬੱਚਿਆਂ ਨੂੰ ਤੁਹਾਨੂੰ ਲੱਗਦਾ ਵੀ ਮਦਦ ਦੀ ਲੋੜ ਹੁੰਦੀ ਹੈ ਉਹਨਾਂ ਕੇਸਾਂ 'ਚ?
1: ਦੇਖੋ, ਜਿਵੇਂ ਅਗਰ ਉਹਨਾਂ ਨੂੰ ਇਹ ਲੱਗਦਾ, ਕਈ ਵਾਰ ਇਹ ਹੁੰਦਾ ਕਿ ਫੈਮਿਲੀ ਨੂੰ ਕੋਈ ਇਸ਼ੂ ਸਕੂਲ ਨਾਲ ਹੁੰਦਾ, ਕੋਈ ਕਈ ਵਾਰ ਕਾਉਂਸਲਿੰਗ ਪ੍ਰੋਵਾਈਡ ਕਰਨੀ ਹੁੰਦੀ ਹੈ ਬੱਚੇ ਨੂੰ, ਜਾਂ ਉਹਨਾਂ ਨੂੰ ਕੋਈ ਪੁਲਿਸ ਵਿਭਾਗ ਤੋਂ ਹੈਲਪ ਦੀ ਲੋੜ ਹੁੰਦੀ ਹੈ ਪਰ ਉਹਨਾਂ ਨੂੰ ਕਲੀਅਰ ਨਹੀਂ ਹੋ ਰਿਹਾ, ਅਗਰ ਕਈ ਵਾਰ ਫੈਮਿਲੀ ਹੈਜੀਟੇਟ ਕਰਦੀ ਹੈ ਕੋਰਟ ਜਾਣ 'ਚ, ਅਗਰ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ ਲੱਗਦਾ ਕਿ ਬੱਚਿਆਂ ਨੂੰ ਸਾਨੂੰ ਕੋਈ ਵੀ ਲੋੜ ਹੈ ਔਰ ਉਹ ਕਾਉਂਸਲਿੰਗ ਪ੍ਰੋਵਾਈਡ ਕਰਨੀ ਹੈ ਜਾਂ ਬੱਚਿਆਂ ਨੂੰ ਕੋਈ ਸਪੋਂਸਰਸ਼ਿਪ ਬੈਨੀਫਿਟ ਲੈਣਾ ਜਾਂ ਕੁਛ ਵੀ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡਾ ਬੱਚਾ ਨੇੜੀ ਹੈ ਔਰ ਸਾਨੂੰ ਹੈਲਪ ਦੀ ਲੋੜ ਹੈ, ਤਾਂ ਉਹ ਸਾਨੂੰ ਕਾਲ ਕਰ ਸਕਦੇ ਨੇ ਔਰ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਟੀਮ ਉਹਨਾਂ ਦੇ ਘਰੇ ਵੀ ਵਿਜ਼ਿਟ ਕਰਦੀ ਹੈ। ਸੋ ਉਹਨਾਂ ਨੂੰ ਐਜ਼ ਪਰ ਜੇ ਉਹਨਾਂ ਦੀ ਡਿਮਾਂਡ 'ਤੇ ਹੈ, ਪਰ CNCP ਕੇਸਿਸ ਅਸੀਂ ਮੰਨਦੇ ਹਾਂ, ਚਾਈਲਡ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹਾਂ ਬੱਚਿਆਂ 'ਤੇ
0: ਜੀ। ਬੱਚਿਆਂ ਨੂੰ ਖਾਸ ਤੌਰ 'ਤੇ ਲੜਕੀਆਂ ਨੂੰ ਜੋ ਸ਼ੋਸ਼ਣ ਦੇ ਕੇਸ ਆਉਂਦੇ ਆ, ਉਹਨਾਂ ਦੇ ਸੈਕਸੁਅਲ ਐਕਸਪਲੋਇਟੇਸ਼ਨ ਦੇ, ਯੋਨ ਸ਼ੋਸ਼ਣ ਦੇ ਜੋ ਕੇਸ ਆਉਂਦੇ ਆ, ਉਹਨਾਂ ਦੇ ਵਿੱਚ ਉਹ ਤੁਹਾਡੇ ਤੱਕ ਪਹੁੰਚ ਕਰਦੇ ਆ ਅਤੇ ਫਿਰ ਪ੍ਰੋਸੈਸ ਕਿਵੇਂ ਚੱਲਦਾ ਹੈ ਸਾਰਾ? ਮੰਨ ਲਓ ਕਿ ਬੱਚੇ ਦਾ ਯੋਨ ਸ਼ੋਸ਼ਣ ਜਿਹੜਾ ਹੈ ਉਹ ਘਰੇ ਹੋਇਆ, ਜਾਂ ਕਈ ਘਟਨਾਵਾਂ ਜਿਹੜੀਆਂ ਉਹ ਸਕੂਲਾਂ ਦੇ ਵਿੱਚ, ਸਕੂਲ ਵੈਨਸ ਦੇ ਵਿੱਚ ਵੀ ਇਸ ਤਰ੍ਹਾਂ ਦੇਖਣ ਨੂੰ ਮਿਲਿਆ, ਤਾਂ ਅਜਿਹੇ 'ਚ ਡਿਪਾਰਟਮੈਂਟ ਕਿਸ ਤਰ੍ਹਾਂ ਅੱਗੇ ਆਉਂਦਾ?
1: ਅਗਰ ਕੋਈ ਇਸ ਤਰੀਕੇ ਦੇ ਕੇਸ ਜਦੋਂ ਆਉਂਦੇ, ਉਹ ਸਾਨੂੰ 1098 'ਤੇ ਕਾਲ ਕਰਦੇ ਆ, ਸਾਡੀ ਟੀਮ ਵੱਲੋਂ ਉਹਨਾਂ ਨੂੰ ਸੰਪਰਕ ਕੀਤਾ ਜਾਂਦਾ ਔਰ ਉਹਨਾਂ ਨੂੰ ਦਫ਼ਤਰ 'ਚ ਅਸੀਂ ਬੁਲਾ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ, ਜਿਹੜੇ ਕੰਸਰਨ ਜਿਹੜੇ ਆਫਿਸਰਸ ਹੁੰਦੇ ਆ, ਪੁਲਿਸ ਅਫੀਸ਼ਲਸ, ਅਸੀਂ ਉਹਨਾਂ ਨਾਲ ਟਾਈ ਅਪ ਕਰਕੇ ਉਹਨਾਂ ਦੀ FIR ਲੌਂਚ ਕਰਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਮੈਡੀਕਲ ਜਾਂ ਕਿਸੇ ਤਰੀਕੇ ਦੀ ਵੀ ਸਹਾਇਤਾ ਹੁੰਦੀ ਹੈ, ਸੋ ਐਜ਼ ਪਰ ਹਰ ਕੇਸ ਡਿਫਰੈਂਟ ਹੁੰਦਾ, ਹਰ ਕੇਸ ਦੀ ਜ਼ਰੂਰਤ ਵੱਖਰੀ ਹੁੰਦੀ ਹੈ, ਸੋ ਉਸ ਹਿਸਾਬ ਨਾਲ ਅਸੀਂ ਕੇਸ ਡੀਲ ਕਰਦੇ ਹਾਂ, ਕਿਉਂਕਿ ਕਈ ਵਾਰ ਫੈਮਿਲੀਜ਼ ਡਰੀਆਂ ਹੁੰਦੀਆਂ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਥੇ ਕਰੀਏ ਸੰਪਰਕ, ਸੋ 1098 'ਤੇ ਉਹ ਕਾਲ ਕਰ ਸਕਦੇ।

0: ਨੇ ਉਸ ਤੋਂ ਬਾਅਦ ਅਸੀਂ ਆਪਣੇ ਆਪ ਉਹਨਾਂ ਨੂੰ ਅਪਰੋਚ ਕਰਕੇ ਐਸ ਪਰ ਨੈਸੈਸਿਟੀ ਉਹਨਾਂ ਦੀ ਹੈਲਪ ਕਰਦੇ ਹਾਂ
1: ਜੀ। ਕੀ ਰਵਨੀਤ ਮੈਡਮ, ਬੱਚਿਆਂ ਨੂੰ ਅਜਿਹਾ ਕੁਝ ਉਹਨਾਂ ਦੇ ਨਾਲ ਨਾ ਵਾਪਰੇ, ਅਜਿਹੇ ਦੇ ਵਿੱਚ ਤੁਸੀਂ ਸਕੂਲਾਂ 'ਚ ਜਾਂ ਪਬਲਿਕ ਥਾਵਾਂ ਦੇ ਉੱਤੇ ਕੁਛ ਅਜਿਹੇ ਸੈਮੀਨਾਰ ਜਾਂ ਲੈਕਚਰ ਜਾਂ ਅਜਿਹੀਆਂ ਵਰਕਸ਼ਾਪਾਂ ਵੀ ਲਾਉਂਦੇ ਹੋ ਜਿਨ੍ਹਾਂ 'ਚ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਕੀ ਤੁਹਾਡੇ ਨਾਲ ਗੁੱਡ ਟੱਚ ਹੈ ਜਾਂ ਬੈਡ ਟੱਚ ਹੈ, ਕਿਸ ਤਰ੍ਹਾਂ ਕੋਈ ਤੁਹਾਡਾ ਮਾਂ ਬਾਪ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਤੁਹਾਨੂੰ ਛੂਹ ਸਕਦਾ ਹੈ, ਕਿਹੜੇ ਅੰਗਾਂ ਨੂੰ ਉਹ ਨਹੀਂ ਛੂਹ ਸਕਦਾ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਉਹ ਹੁਣ ਤੁਸੀਂ ਸਾਨੂੰ ਇਸ ਮੰਚ ਦੇ ਉੱਤੇ ਵੀ ਜਿੰਨਾ ਕੁ ਦੱਸ ਸਕਦੇ ਹੋ ਉਹ ਜ਼ਰੂਰ ਦੱਸੋ, ਕਿਉਂਕਿ ਇਹ ਸਾਡਾ ਬੱਚਿਆਂ ਦਾ ਪ੍ਰੋਗਰਾਮ, ਅਸੀਂ ਸਮਝਦੇ ਹਾਂ ਬੱਚਿਆਂ ਦੇ ਨਾਲ ਨਾਲ ਮਾਂ ਬਾਪ ਅਤੇ ਬਾਕੀ ਸਰੋਤੇ ਵੀ ਸੁਣ ਰਹੇ ਨੇ।
0: ਹਾਂਜੀ, ਇਹਦੇ ਵਿੱਚ ਦੇਖੋ ਅਸੀਂ ਅਵੇਅਰਨੈਸ, ਸਾਡਾ ਇੱਕ ਇੱਕ ਇਹ ਪਾਰਟ ਹੈ ਸਾਡੀ ਵਰਕਿੰਗ ਦਾ, ਸਾਡੀ ਅਵੇਅਰਨੈਸ ਅਸੀਂ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ। ਔਰ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਦੀ ਐਨੀਮੇਟਡ ਮੂਵੀ ਵੀ ਹੈ, ਸੋ ਅਸੀਂ ਉਸ ਨੂੰ ਵੀ ਦਿਖਾਉਣੇ ਹੈਗੇ ਹਾਂ। ਅਗਰ ਜਿਵੇਂ ਸਰੋਤੇ ਸੁਣ ਰਹੇ ਆ, ਅਗਰ ਤੁਸੀਂ ਵੀ ਯੂਟਿਊਬ 'ਤੇ ਜਾ ਕੇ NCPCR ਦੀ ਵੀਡੀਓ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਵੀਡੀਓ ਮਿਲ ਜਾਏਗੀ, ਕੋਮਲ ਵੀਡੀਓ ਹੈ। ਉਹਦੇ ਵਿੱਚ ਬਹੁਤ ਹੀ ਅੱਛੇ ਤਰੀਕੇ ਨਾਲ ਬੱਚਿਆਂ ਦੇ ਲੈਵਲ 'ਤੇ ਜਾ ਕੇ ਦਿਖਾਇਆ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਐਨੀਮੇਟਡ ਦੇ ਕਿਵੇਂ ਕਿਸ ਨੂੰ ਗੁੱਡ ਟੱਚ ਮੰਨਦੇ ਆ, ਕਿਸ ਨੂੰ ਬੈਡ ਟੱਚ ਮੰਨਦੇ ਆ। ਸੋ ਉਹ ਚੀਜ਼ਾਂ ਅਗਰ ਜਦੋਂ ਅਸੀਂ ਅਵੇਅਰਨੈਸ ਕਰਦੇ ਹਾਂ, ਰੂਟੀਨ 'ਚ ਕਰਦੇ ਹਾਂ, ਤਾਂ ਪ੍ਰਾਇਮਰੀ ਵਿੰਗਸ ਦੇ ਵਿੱਚ ਅਸੀਂ ਉਹੀ ਐਨੀਮੇਟਡ ਮੂਵੀ ਜਿਹੜੇ ਬੱਚਿਆਂ ਨੂੰ ਦਿਖਾਉਣੀ ਹੈ, ਸੋ ਦੈਟ ਕਿ ਉਹਨਾਂ ਨੂੰ ਸਮਝ ਆਵੇ ਕਿ ਕਿਸ ਚੀਜ਼ ਨੂੰ ਗੁੱਡ ਟੱਚ ਬੈਡ ਟੱਚ ਕਹਿੰਦੇ ਆ। ਔਰ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਪੋਕਸੋ ਈ ਬੋਕਸ ਵੀ ਹੈ, ਉਹ ਅਸੀਂ ਜਦੋਂ ਸੀਨੀਅਰ ਸੈਕੈਂਡਰੀ ਸਕੂਲ ਦੇ ਬੱਚਿਆਂ ਨੂੰ ਦੱਸਦੇ ਹਾਂ ਤਾਂ ਉਹਦੇ ਵਿੱਚ ਪੋਕਸੋ ਈ ਬੋਕਸ 'ਤੇ ਵੀ ਦਿਖਾਉਣੇ ਹੈ ਕਿ ਕਿਸ ਤਰੀਕੇ ਨਾਲ ਇੱਕ ਸਿੰਪਲ ਫੋਰਮ ਦੇ ਨਾਲ ਉਹ ਬੱਚੇ ਅਪਲਾਈ ਕਰ ਸਕਦੇ ਨੇ। ਐਂਡ ਈਵਨ ਇਹ ਅਗਰ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਨਹੀਂ ਆ ਰਿਹਾ ਤਾਂ ਉੱਥੇ ਪਿਕਚਰ ਬਣੀਆਂ ਹੋਈਆਂ, ਤੁਸੀਂ ਉੱਥੇ ਕਲਿੱਕ ਕਰੋਗੇ ਐਂਡ ਉਸ ਦੇ ਨਾਲ ਤੁਹਾਨੂੰ ਤੁਸੀਂ ਆਪਦੀ ਜਿਹੜੀ ਕਾਲ ਜਾਂ ਕੰਪਲੇਂਟ ਹੈ ਜਿਹੜੀ ਰਜਿਸਟਰ ਕਰ ਸਕਦੇ ਹੋ।
1: ਜੀ, ਅਤੇ ਮੈਡਮ ਕਿਉਂਕਿ ਜੇਕਰ ਕਿਸੇ ਬੱਚੇ ਨਾਲ ਅਜਿਹਾ ਹੁੰਦਾ ਹੈ, ਇਹ ਮੰਦਭਾਗੀ ਘਟਨਾ ਬੱਚੇ ਦੀ ਬਚਪਨ ਦੇ ਕਿਸੇ ਵੀ ਸਾਲ 'ਚ ਹੁੰਦੀ ਹੈ, ਤਾਂ ਉਸਦੇ ਦਿਮਾਗ ਦੇ ਉੱਤੇ ਇਸ ਚੀਜ਼ ਦਾ ਅਸਰ ਪੈਂਦਾ ਹੈਗਾ, ਅਤੇ ਉਹਦੇ ਲਈ ਤੁਸੀਂ ਪੇਰੈਂਟਸ ਨੂੰ ਜਾਂ ਸੁਣਨ ਵਾਲਿਆਂ ਨੂੰ ਕੀ ਅਪੀਲ ਕਰੋਗੇ, ਜਿਹੜੇ ਕਿ ਕਈ ਵਾਰ ਡਰ ਜਾਂਦੇ ਹੈ ਜਾਂ ਜਿਹੜਾ ਐਕਸਪਲੋਇਟਰ ਹੈ, ਸ਼ੋਸ਼ਣ ਕਰਨ ਵਾਲਾ ਹੈ, ਉਹ ਰਿਸ਼ਤੇਦਾਰੀ 'ਚੋਂ ਘਰੋਂ ਹੀ ਹੋਣ ਦੇ ਚੱਲਦਿਆਂ ਉਹ ਅੱਗੇ ਨਹੀਂ ਆਉਂਦੇ, ਤਾਂ ਉਹਨਾਂ ਨੂੰ ਕੀ ਕਹੋਗੇ?
0: ਮੈਂ ਹਮੇਸ਼ਾ ਹੀ ਪੇਰੈਂਟਸ ਨੂੰ ਅਪੀਲ ਕਰਦੀ ਹੁੰਦੀ ਹਾਂ ਕਿ ਅਗਰ ਤੁਹਾਡੇ ਬੱਚੇ ਨਾਲ ਇਹੋ ਜਿਹੀ ਮੰਦਭਾਗੀ ਘਟਨਾ ਹੋਈ ਹੈ ਤਾਂ ਉਹਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈ। ਸੋ ਜਿਵੇਂ ਆਪਣੇ ਆਮ ਵਰਗ 'ਚ ਲੋਕ ਕਹਿ ਦਿੰਦੇ ਕਿ ਹੁਣ ਬੱਚੇ ਨੂੰ ਬਾਹਰ ਨਾ ਭੇਜੋ, ਐਵੇਂ ਨਾ ਕਰੋ, ਕੁੜੀ ਨੂੰ ਬਾਹਰ ਨਾ ਭੇਜੋ, ਸੋ ਸਭ ਤੋਂ ਪਹਿਲਾਂ ਉਹਦਾ ਬਚਪਨ ਨਹੀਂ ਖੋਣਾ ਚਾਹੀਦਾ, ਉਹਦੀ ਐਜੂਕੇਸ਼ਨ ਨੂੰ ਕੈਰੀ ਆਊਟ ਕਰਨਾ ਚਾਹੀਦਾ, ਸੋ ਦੈਟ ਕਿ ਬੱਚੇ ਅੱਗੇ ਪੜ੍ਹਨ। ਔਰ ਜਿੰਨਾ ਉਹਨਾਂ ਨੂੰ ਆਪਾਂ ਬਿਜ਼ੀ ਰੱਖਾਂਗੇ ਉਸ ਦੇ ਨਾਲ, ਉਨਾ ਹੀ ਉਹਨਾਂ ਨੂੰ ਇਹ ਘਟਨਾ ਤੋਂ ਉੱਭਰ ਸਕਦੇ ਨੇ। ਔਰ ਦੂਸਰੀ ਗੱਲ ਇਹ ਹੈ, ਮੈਂ ਤੁਹਾਨੂੰ ਦੱਸਾਂ ਕਿ ਜੇ ਆਪਾਂ ਕਹੀਏ ਇਕੱਲੇ ਕੁੜੀਆਂ ਨਾਲ ਐਸੇ ਕੇਸਿਸ ਹੁੰਦੇ, ਨਹੀਂ, ਰੂਟੀਨ 'ਚ ਵੀ ਹੁਣ ਬਹੁਤ ਕਿਆਸੇ ਕੇਸਿਸ ਸਾਡੇ ਕੋਲ ਅਜਿਹੇ ਆਉਂਦੇ ਨੇ ਜਿਸ 'ਚ ਬੋਇਜ਼ ਨਾਲ ਵੀ ਇਹੋ ਜਿਹਾ ਕੁਛ ਮੰਦਭਾਗਾ ਹੋ ਰਿਹਾ। ਸੋ ਇਹਦੇ ਵਿੱਚ ਜੈਂਡਰ ਬਾਇਸਨੈਸ ਬਿਲਕੁਲ ਨਹੀਂ ਹੈਗੀ। ਆਪਦੇ ਬੱਚਿਆਂ ਨੂੰ ਦੱਸਣਾ ਆਪਣਾ ਜ਼ਰੂਰੀ ਹੈ ਕਿ ਆਪਾਂ ਉਹਨਾਂ ਨੂੰ ਸਮਝਾਈਏ ਵੀ ਇਹ ਚੀਜ਼ ਹੈ, ਔਰ ਬੱਚਿਆਂ ਨੂੰ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਅਗਰ ਉਹਨਾਂ ਨੇ ਇਹ ਘਟਨਾ ਹੋਈ ਹੈ ਤਾਂ ਆਪਦੇ ਜਿਹੜੇ ਗਾਰਡੀਅਨ ਨੇ, ਆਪਦੇ ਪੇਰੈਂਟਸ ਨੇ, ਉਹਨਾਂ ਨਾਲ ਸ਼ੇਅਰ ਕਰ। ਕਈ ਵਾਰ ਸਾਡੇ ਕੋਲ ਕੇਸਿਸ ਆਉਂਦੇ ਨੇ ਰੂਟੀਨ 'ਚ, ਬੱਚੀਆਂ ਜਦੋਂ ਦੱਸਦੀਆਂ ਤਾਂ ਉਹ ਦੱਸਦੀਆਂ ਆਪਦੀ ਕਾਉਂਸਲਿੰਗ 'ਚ ਕਿ ਇਹ ਪਿਛਲੇ 2 ਸਾਲਾਂ ਤੋਂ ਮੇਰੇ ਨਾਲ ਹੋ ਰਿਹਾ ਸੀ, ਇਹ 3 ਸਾਲਾਂ ਤੋਂ ਹੋ ਰਿਹਾ ਸੀ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਇੰਨਾ ਕੁ ਪੇਰੈਂਟਸ ਨੂੰ ਵੀ ਆਪਦਾ ਗੈਪ ਫਿਲ ਕਰਨਾ ਚਾਹੀਦਾ ਆਪਦੇ ਬੱਚਿਆਂ ਨਾਲ ਕਿ ਇਹੋ ਜਿਹੀ ਚੀਜ਼ ਅਗਰ ਹੁੰਦੀ ਹੈ ਤਾਂ ਉਹ ਬੱਚੇ ਆਪਦੇ ਪੇਰੈਂਟਸ ਨੂੰ ਜ਼ਰੂਰ ਦੱਸਣ।
1: ਜੀ, ਸਰੀਰਕ ਛੇੜਖਾਨੀ ਕਰਨ ਵਾਲਾ ਜੇਕਰ ਮਾਈਨਰ ਹੀ ਹੈ ਅੱਗੇ, ਤਾਂ ਫਿਰ ਅਜਿਹੇ 'ਚ ਫਿਰ ਤੁਸੀਂ ਕੀ ਕਰਦੇ ਹੋ? ਮੰਨ ਲਓ ਉਹ ਵੀ ਕੋਈ ਜਿਹੜਾ ਹੈ ਬੱਚਾ ਹੀ ਹੈ, ਭਾਵੇਂ ਉਹ ਜਿਹੜਾ ਸ਼ਿਕਾਰ ਹੈ ਇਸ ਹਾਦਸੇ ਦਾ, ਅਜਿਹੀਆਂ ਘਟਨਾਵਾਂ ਦਾ, ਭਾਵੇਂ ਉਹਨਾਂ ਤੋਂ ਵੱਡਾ ਹੈ, ਪਰ ਉਹ ਹੈ ਮਾਈਨਰ, 18 ਸਾਲ ਤੋਂ ਛੋਟਾ ਹੈ, ਫਿਰ ਕਿਵੇਂ ਕੀਤਾ ਜਾਂਦਾ ਜੀ?
0: ਸਰ, ਸਾਡੇ ਕੇਸਿਸ 'ਤੇ ਡੀਲ ਕਰਨ ਲਈ 2 ਬੋਰਡ ਬਣੇ ਹੋਏ ਨੇ। ਇੱਕ ਹੈ ਬਾਲ ਭਲਾਈ ਕਮੇਟੀ, ਜਿਹੜੇ ਕਿ ਬੱਚੇ ਨੂੰ, ਜਿਹੜੇ ਕਿ CNCP ਚਾਈਲਡ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਵਾਲੇ ਬੱਚਿਆਂ ਨੂੰ ਕੇਸਿਸ ਨੂੰ ਸੁਣਦਾ, ਐਂਡ ਦੂਸਰਾ ਹੈ ਜੁਵਨਲ ਜਸਟਿਸ ਬੋਰਡ ਜਿਹਦੇ ਵਿੱਚ ਜੱਜ ਸਾਹਿਬ ਬੈਠਦੇ ਨੇ। ਔਰ ਅਗਰ ਕੋਈ ਇਹੋ ਜਿਹਾ ਜੁਵੀਨਾਈਲ ਨੇ ਕੋਈ ਕ੍ਰਾਈਮ ਕੀਤਾ ਤਾਂ ਉਸ ਬੋਰਡ ਕੋਲ ਪੇਸ਼ ਹੁੰਦੇ ਨੇ, ਔਰ ਐਸ ਪਰ ਅੱਗੇ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਤੌਰ 'ਤੇ ਅੱਗੇ ਦੇਖਿਆ ਜਾਂਦਾ ਹੈ। ਜੁਵੀਨਾਈਲ ਬੱਚਿਆਂ ਲਈ ਅਲੱਗ ਤੋਂ ਜਿਹੜੀ ਹੈਗੀ ਹੈ ਕੋਰਟ ਬਣੀ ਹੁੰਦੀ।
1: ਜੀ ਮੈਡਮ, ਕਾਉਂਸਲਰ ਦੀ ਇੱਥੇ ਬੜੀ ਅਹਿਮੀਅਤ ਹੈ ਤੁਹਾਡੇ ਵਿਭਾਗ ਦੇ ਵਿੱਚ, ਤਾਂ ਤੁਹਾਡੇ ਕੋਲ ਕਿੰਨੇ ਕਾਉਂਸਲਰ ਹੈ, ਰੈਗੂਲਰ ਤੌਰ 'ਤੇ ਕਿੰਨੇ ਹੈ, ਵਿਭਾਗ ਦੇ ਵਿੱਚ ਜੋ ਸਟਾਫ ਦੀ ਸਟਰੈਂਥ ਹੈ ਉਹ ਕਿੰਨੀ ਕੁ ਹੈ, ਅਤੇ ਕਿਸ ਤਰ੍ਹਾਂ ਕਾਉਂਸਲਿੰਗ ਦਾ ਪ੍ਰੋਸੈਸ ਨਿਭਾਇਆ ਜਾਂਦਾ ਫਿਰ?
0: ਸਰ, ਰੂਟੀਨ 'ਚ ਅਗਰ ਸਾਡੇ ਕੋਲ ਹੋਮਸ ਦੇ ਵਿੱਚ ਇੱਕ ਇੱਕ ਕਾਉਂਸਲਰ ਹੈ, ਔਰ ਸਾਡੇ ਦਫ਼ਤਰ 'ਚ ਵੀ ਇੱਕ ਕਾਉਂਸਲਰ ਹੈ, ਬਟ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਸਾਡੇ ਡਿਪਾਰਟਮੈਂਟ ਜ਼ਿਆਦਾਤਰ ਸਟਾਫ ਹੈ ਉਹ

0: ਸਾਰਾ ਹੀ ਸਾਈਕੋਲੋਜੀ ਜਾਂ ਸੋਸ਼ਲ ਵਰਕ ਨਾਲ ਬਿਲੋਂਗ ਕਰਦਾ ਹੈ। ਸੋ ਰੂਟੀਨ 'ਚ ਕਾਉਂਸਲਿੰਗ ਸਾਰਾ ਆਲਮੋਸਟ ਸਟਾਫ ਸਾਡਾ ਅੱਧਾ ਸਟਾਫ ਕਰ ਪਾਉਂਦਾ ਔਰ ਕਾਉਂਸਲਿੰਗ ਇਸ ਤੋਂ ਇਲਾਵਾ ਅਗਰ ਸਾਨੂੰ ਇਹ ਲੱਗਦਾ ਕਿ ਕਿਸੇ ਨੂੰ ਇਸ ਤੋਂ ਵੀ ਪ੍ਰੋਫੈਸ਼ਨਲ ਕਾਉਂਸਲਿੰਗ ਵੀ ਪ੍ਰੋਵਾਈਡ ਕਰਨੀ ਹੈ ਤਾਂ ਉਸ ਦੇ ਲਈ ਸਾਡੇ ਕੋਲ ਪ੍ਰੋਵੀਜ਼ਨ ਹੁੰਦੀ ਹੈ, ਅਸੀਂ ਹੈਲਪ ਲੈ ਲੈਂਦੇ ਹਾਂ ਬਾਹਰੋਂ।
1: ਜਦੋਂ ਤੁਸੀਂ ਬੱਚਿਆਂ ਦੀ ਕਾਉਂਸਲਿੰਗ ਕਰਦੇ ਹੋ ਤਾਂ ਤੁਹਾਨੂੰ ਮੈਡਮ ਕਿਸ ਤਰ੍ਹਾਂ ਦੇ ਲੱਛਣ ਜਿਹੜੇ ਹੈ ਉਹਨਾਂ ਬੱਚਿਆਂ 'ਚ ਲੱਗਦੇ ਹੈ ਜਾਂ ਕਿਸ ਤਰ੍ਹਾਂ ਦੇ ਲੱਛਣਾਂ ਦੇ ਨਾਲ ਪੇਰੈਂਟਸ ਤੁਹਾਡੇ ਕੋਲ ਆਉਂਦੇ ਹੈ ਤੇ ਤੁਹਾਨੂੰ ਪਤਾ ਲੱਗਦਾ ਵੀ ਇਸ ਦੇ ਨਾਲ ਕੋਈ ਅਜਿਹੀ ਘਟਨਾ ਜਾਂ ਅਜਿਹਾ ਕੋਈ ਦੁਰਵਿਵਹਾਰ ਇਹਨਾਂ ਦੇ ਨਾਲ ਹੋਇਆ ਹੋਇਆ, ਬੱਚੇ ਕਿਸ ਤਰ੍ਹਾਂ ਦਾ ਰਵੱਈਆ ਹੁੰਦਾ ਉਸ ਵੇਲੇ ਬੱਚੇ ਦਾ?
0: ਵੈਸੇ ਤਾਂ ਸਰ ਬੱਚੇ ਦੀ ਪਰਸਨੈਲਿਟੀ ਡਿਪੈਂਡ ਕਰਦਾ ਕਿ ਉਹ ਕਿਸ ਤਰੀਕੇ ਨਾਲ ਹਰ ਕੇਸ ਮਤਲਬ ਉਸ ਸਿਚੁਏਸ਼ਨ ਨੂੰ ਲੈਂਦਾ, ਪਰ ਰੂਟੀਨ 'ਚ ਅਗਰ ਆਪਾਂ ਗੱਲ ਕਰੀਏ ਪੋਕਸੋ ਕੇਸਿਸ ਨੂੰ ਫੋਰ ਐਗਜ਼ਾਮਪਲ ਲਈਏ ਤਾਂ ਜ਼ਿਆਦਾਤਰ ਬੱਚੇ ਡਰੇ ਵੀ ਹੁੰਦੇ ਨੇ ਔਰ ਅਗਰ ਕਈ ਵਾਰ ਮਿਸਿੰਗ ਬੱਚਿਆਂ ਨੂੰ ਵੀ ਲਈਏ ਜ਼ਿਆਦਾ ਘਬਰਾਉਂਦੇ ਵੀ ਹੈ ਬੱਚੇ। ਪਰ ਇੱਕ ਚੀਜ਼ ਹੋਰ ਹੈ ਜਿਹੜੀ ਜਿਵੇਂ ਮੈਂ ਕਹਿ ਰਹੀ ਸੀ ਕਿ ਅਗਰ ਬੱਚਿਆਂ ਨੂੰ ਦੋ ਦੋ ਸਾਲ ਹੋ ਜਾਂਦੇ ਹੈ ਕੋਈ ਇਹੋ ਜਿਹਾ ਕੇਸ ਆਉਂਦਾ, ਉੱਥੇ ਬੱਚੇ ਕਈ ਵਾਰ ਰਿਲੀਫ ਵੀ ਫੀਲ ਕਰਦੇ ਦੱਸ ਕੇ, ਕਿਉਂਕਿ ਉਹ ਚੀਜ਼ ਜਿਹੜੀ ਉਹਨਾਂ ਦੀ ਖਤਮ ਹੋ ਜਾਂਦੀ ਜਿਹੜਾ ਉਹਨਾਂ ਦੇ ਅੰਦਰ ਡਰ ਹੁੰਦਾ, ਕਿਉਂਕਿ ਜ਼ਿਆਦਾਤਰ ਜਦੋਂ ਇਹ ਜੇ ਬੱਚਿਆਂ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇਹੀ ਕਿਹਾ ਜਾਂਦਾ ਕਿ ਉਹ ਜਿਹੜਾ ਵੀ ਕਲਪਰੀ ਹੁੰਦਾ ਕਿ ਤੇਰੇ ਬ੍ਰਦਰ ਨੂੰ ਮੈਂ ਕੁਛ ਕਰ ਦੂੰ, ਤੇਰੀ ਮਦਰ ਨੂੰ ਮਾਰ ਦੂੰ। ਸੋ ਇਹੋ ਜਿਹੀ ਗੱਲ 'ਚ ਬੱਚੇ ਉਹ ਇੰਨੇ ਦਬਾਅ ਦੇ ਵਿੱਚ ਦੋ ਦੋ ਸਾਲਾਂ ਤੋਂ ਰਹੇ ਹੁੰਦੇ ਨੇ। ਸੋ ਬੱਚਿਆਂ ਦੀ ਪਰਸਨੈਲਿਟੀ ਦਾ ਡਿਪੈਂਡ ਕਰਦਾ ਕਿ ਉਹ ਕਿਸ ਤਰੀਕੇ ਨਾਲ ਲੈਂਦੇ ਆ ਕੇਸ ਨੂੰ ਜਾਂ ਕਿਸ ਸਿਚੁਏਸ਼ਨ ਨੂੰ।
1: ਜੀ, ਅਜਿਹੇ 'ਚ ਤੁਸੀਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ, ਉਹਨਾਂ ਨੇ ਕੀ ਕਰਨਾ ਹੈ, ਬੱਚਿਆਂ ਦਾ ਖਿਆਲ ਕਿਵੇਂ ਰੱਖਣਾ ਹੈ? ਜਿਵੇਂ ਤੁਸੀਂ ਕਿਹਾ ਵੀ ਖਿਆਲ ਵਧੀਆ ਤਰੀਕੇ ਨਾਲ ਰੱਖਿਆ ਜਾਵੇ, ਉਹਨਾਂ ਦਾ ਬਚਪਨ ਵੀ ਨਾ ਮਾਰਿਆ ਜਾਵੇ, ਇੰਨਾ ਵੀ ਨਾ ਅਸੀਂ ਡਰ ਜਾਈਏ ਕਿ ਬੱਚਿਆਂ ਨੂੰ ਕਮਰੇ 'ਚ ਨੂੜ ਕੇ ਛੱਡ ਦਈਏ।
0: ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਆਪਾਂ ਉਹਨਾਂ ਗੈਪ ਨਹੀਂ ਰੱਖਣਾ
1: ਜੀ,
0: ਬੱਚਿਆਂ ਨਾਲ ਆਪਾਂ ਵੱਧ ਤੋਂ ਵੱਧ ਟਾਈਮ ਸਪੈਂਡ ਕਰਨਾ, ਬੱਚਿਆਂ ਦਾ ਜੋ ਉਹਨਾਂ ਦਾ ਫਰੈਂਡ ਸਰਕਲ ਹੈ ਆਪਾਂ ਨੂੰ ਉਹ ਵੀ ਪਤਾ ਹੋਣਾ ਚਾਹੀਦਾ ਹੈ, ਬੱਚਿਆਂ ਦਾ ਆਪਦੀ ਉਮਰ ਦੇ ਏਜ ਦੇ ਅਕੋਰਡਿੰਗ ਹੀ ਫਰੈਂਡ ਸਰਕਲ ਹੋਵੇ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਬੱਚੇ ਅਗਰ ਆਪਾਂ ਨੂੰ ਨਹੀਂ ਧਿਆਨ ਦਿੰਦੇ, ਬੱਚੇ ਆਪਦੀ ਤੋਂ ਵੱਡੀ ਏਜ ਦੇ ਬੱਚਿਆਂ ਨਾਲ ਹੈ, ਸਮਟਾਈਮਸ ਉਹ ਵੀ ਬੱਚਿਆਂ ਨੂੰ ਮਿਸਗਾਈਡ ਕਰਦੇ ਆ, ਕਿਉਂਕਿ ਅਸੀਂ ਜਿਹੜੇ ਜੁਵੇਨਾਈਲ ਕੇਸਿਸ ਵੀ ਦੇਖਦੇ ਹਾਂ ਤਾਂ ਜ਼ਿਆਦਾਤਰ ਬੱਚੇ ਜਦੋਂ ਕ੍ਰਾਈਮ ਕਰਦੇ ਨੇ ਉਹ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਹੀ ਕਰਦੇ ਨੇ। ਇਹ ਮੇਨ ਤੁਸੀਂ ਕਹਿ ਲਓ ਵੀ 90% ਜਦੋਂ ਵੀ ਬੱਚਾ ਕੋਈ ਜੁਵੇਨਾਈਲ ਕੇਸ 'ਚ ਇਨਵੋਲਵ ਹੁੰਦਾ ਤਾਂ ਪ੍ਰੀਅਰ ਪ੍ਰੈਸ਼ਰ ਜਾਂ ਬੈਡ ਕੰਪਨੀ ਕਰਕੇ ਹੁੰਦਾ। ਸੋ ਬੱਚਿਆਂ ਦੀ ਕੰਪਨੀ ਨੂੰ ਬਹੁਤ ਜ਼ਰੂਰੀ ਆਪਾਂ ਦੇਖਣਾ ਕਿ ਉਹ ਬੱਚਾ ਕਿਹੋ ਜਿਹੀ ਇਨਵੋਲਵਮੈਂਟ 'ਚ ਹੈ, ਬੱਚਾ ਐਕਸਟਰਾ ਫ੍ਰੀ ਵੀ ਨਾ ਰਹੇ। ਸੋ ਪੇਰੈਂਟਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿਸ ਟਾਈਪ ਦਾ ਅੱਜ ਕੱਲ੍ਹ ਟਾਈਮ ਚੱਲ ਰਿਹਾ।
1: ਜੀ, ਤੁਹਾਡੇ ਵਿਭਾਗ ਨੂੰ ਕੰਮ ਕਰਦਿਆਂ ਮੈਡਮ ਕਿਸ ਤਰ੍ਹਾਂ ਦੀਆਂ ਦਿੱਕਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਛੋਟੇ ਬੱਚਿਆਂ ਦੇ ਨਾਲ ਡੀਲ ਕਰਨਾ ਹੈ ਅਤੇ ਫਿਰ ਉਹ ਵੀ ਇੰਨਾ ਸੈਂਸਿਟਿਵ ਕਈ ਵਾਰ ਮਸਲੇ ਹੁੰਦੇ ਹੈ, ਤਾਂ ਤੁਹਾਡਾ ਵਿਭਾਗ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੋਂ ਲੰਘਦਾ ਹੈ ਅਤੇ ਫਿਰ ਤੁਸੀਂ ਕਿਵੇਂ ਨਜਿੱਠਦੇ ਹੋ ਉਹ ਸਾਰੇ ਕਾਸੇ ਨਾਲ, ਦੱਸੋ ਸਾਨੂੰ, ਤਾਂ ਕਿ ਅਸੀਂ ਵੀ ਬਤੌਰ ਮਾਂ ਬਾਪ ਜਾਂ ਬਤੌਰ ਆਮ ਨਾਗਰਿਕ ਤੁਹਾਡੀ ਤੁਹਾਡੇ ਵਿਭਾਗ ਦੀ ਮਦਦ ਕਰ ਸਕੀਏ।
0: ਜੇ ਆਪਾਂ ਗੱਲ ਕਰੀਏ ਕੇਸਿਸ ਦੀ ਜਾਂ ਜਿਹੜੇ ਵੀ ਮਤਲਬ ਰੂਟੀਨ 'ਚ ਜਿਹੜੇ ਵੀ ਮਸਲੇ ਆਉਂਦੇ ਨੇ, ਸੋ ਸਾਰੇ ਕੇਸਿਸ ਬਹੁਤ ਸੈਂਸਿਟਿਵ ਹੁੰਦੇ ਨੇ। ਸੋ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਹਰ ਬੱਚੇ ਦੀ ਹੈਲਪ ਹੋ ਸਕੇ, ਹਰ ਫੈਮਿਲੀ ਦੀ ਹੈਲਪ ਹੋ ਸਕੇ। ਸੋ ਕਈ ਵਾਰ ਫੈਮਿਲੀਸ ਹੈ ਮਿਸਗਾਈਡ ਵੀ ਕਰਦੇ ਆ, ਫੋਰ ਐਗਜ਼ਾਮਪਲ ਸਾਡੇ ਕੋਲ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਹੀ ਹੈ। ਸੋ ਉਹਦੇ ਵਿੱਚ ਕੁਛ ਟਾਈਮ ਪਹਿਲਾਂ ਵੀ ਇੰਨਾ ਉਹ ਵਾਇਰਲ ਹੋਈ ਸਕੀਮ ਐਂਡ ਉਹਦੇ ਵਿੱਚ ਲੋਕਾਂ ਨੇ ਫੋਰਮ ਨੂੰ ਕਰਨ ਲੱਗ ਗਏ ਕਿ ਕੋਈ ਪੈਸੇ ਲੈ ਕੇ ਫੋਰਮ ਫਿਲ ਕਰ ਰਿਹਾ ਸੀ, ਲੋਕਾਂ ਨੂੰ ਮਿਸਗਾਈਡ ਕਰਨ ਲੱਗ ਗਏ ਐਂਡ ਉਹ ਰਿਪੋਰਟਿੰਗ ਸਾਡੇ ਕੋਲ ਆਈ। ਸੋ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਅਗਰ ਇਸ ਤਰੀਕੇ ਦੇ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਜਿਹ 'ਚ ਅਸੀਂ 4,000 ਰੁਪਇਆ ਪ੍ਰਤੀ ਮਹੀਨਾ ਬੱਚਿਆਂ ਨੂੰ ਹੈਲਪ ਕਰਦੇ ਹਾਂ, ਅਗਰ ਤੁਹਾਨੂੰ ਇਹੋ ਜਿਹਾ ਕੁਛ ਪਤਾ ਲੱਗਦਾ ਹੈ ਤਾਂ ਤੁਸੀਂ ਜਿਹੜਾ ਫੋਰਮ ਸਾਡੇ ਦਫ਼ਤਰ 'ਚ ਹੀ ਫਿਲ ਕਰਨਾ, ਉਸਦੀ ਕੋਈ ਫੀਸ ਨਹੀਂ ਹੈ, ਫੋਰਮ ਵੀ ਤੁਹਾਨੂੰ ਦਫ਼ਤਰ 'ਚੋਂ ਹੀ ਪ੍ਰਾਪਤ ਹੋਏਗਾ। ਸੋ ਅਗਰ ਤੁਹਾਨੂੰ ਵਿੱਚ ਕੋਈ ਵਿਚੋਲਾ ਪੈ ਕੇ ਕੋਈ ਤੁਹਾਨੂੰ ਕੋਈ ਮਿਸਗਾਈਡ ਕਰ ਰਿਹਾ ਹੈ, ਸੋ ਇਸ ਤਰੀਕੇ 'ਚ ਨਾ ਪਾਓ, ਅਗਰ ਤੁਹਾਡਾ ਕੇਸ ਐਲੀਜੀਬਲ ਹੈ ਤਾਂ ਉਹ ਜ਼ਰੂਰ ਕਲੀਅਰ ਹੋਏਗਾ ਐਂਡ ਤੁਹਾਨੂੰ ਬੈਨੀਫਿਟ ਮਿਲੇਗਾ।
1: ਜੀ, ਯਾਨੀ ਕਿ ਲੋੜਵੰਦ ਬੱਚਾ ਹੈ ਜਿਹੜਾ, ਉਸ ਨੂੰ ਤੁਸੀਂ 4,000 ਰੁਪਏ ਪਰ ਬੱਚਾ ਮਦਦ ਵੀ ਉਸਦੀ ਕਰਦੇ ਹੋ, ਉਹ ਆਪਣਾ ਗੁਜ਼ਾਰਾ ਕਰ ਸਕੇ ਅਤੇ ਆਪਣੀ ਪੜ੍ਹਾਈ ਕਰ ਸਕੇ। ਸੋ ਅਜਿਹੇ 'ਚ ਤੁਸੀਂ ਡਿਪਾਰਟਮੈਂਟ ਨੂੰ ਮਿਲ ਕੇ ਜਾਂ ਜੋ ਕਮਰਾ ਨੰਬਰ ਦੱਸਿਆ ਗਿਆ ਹੈ ਇਹਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਮਿੰਨੀ ਸਕੱਟਰੇਟ ਦੇ ਵਿੱਚ 313 M ਦੂਜੀ ਮੰਜ਼ਿਲ 'ਤੇ ਸਥਿਤ ਹੈ, ਇਸ ਕਮਰੇ ਦੇ ਵਿੱਚ ਤੁਸੀਂ ਮੈਡਮ ਰਵਨੀਤ ਹੋਰਾਂ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ, ਉੱਥੇ ਹੀ ਫਾਰਮ ਭਰ ਸਕਦੇ ਹੋ। 1098 ਇੱਕ ਸੰਪਰਕ ਨੰਬਰ ਹੈ ਜੋ ਕਿ ਇਹ ਨੈਸ਼ਨਲ ਨੰਬਰ ਹੈ, ਇਸ ਦੇ ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮੈਡਮ, ਇਸ ਸਕੀਮ ਦੇ ਲਈ ਉਹ ਤੁਹਾਡੇ ਕੋਲ ਜੇ ਪਹੁੰਚਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਦੱਸੋ ਵੀ ਕਿਹੜੇ ਜਿਹੜੇ ਹੈ ਉਹ ਐਲੀਜੀਬਲ ਹੋਣਗੇ ਫਾਰਮ ਭਰਨ ਦੇ, ਕਿਹੜਾ ਬੱਚਾ ਇਹ 4,000 ਰੁਪਇਆ ਇਸ ਸਕੀਮ ਦੇ ਅੰਡਰ ਤੁਹਾਡੇ ਤੋਂ ਲੈਣ ਦੇ ਲਾਇਕ ਹੋਏਗਾ, ਐਲੀਜੀਬਲ ਹੋਏਗਾ?
0: ਜਿਹੜਾ ਸਪੋਂਸਰਸ਼ਿਪ

0: ਐਂਡ ਫੋਸਟਰ ਕੇਅਰ ਸਕੀਮ ਹੈ ਜੀ, ਇਹਦੇ ਵਿੱਚ ਕ੍ਰਾਈਟੀਰੀਆ ਹੈ ਕਿ ਅਗਰ ਬੱਚਾ ਔਰਫਨ ਹੈ ਜਾਂ ਬੱਚਾ ਵਿਡੋ ਮਦਰ ਹੈ ਜਾਂ ਮਦਰ ਸੈਪਰੇਟ ਹੈ ਆਪਦੀ ਫੈਮਿਲੀ ਤੋਂ, ਅਗਰ ਬੱਚੇ ਦੇ ਪੇਰੈਂਟਸ ਜਾਂ ਜਿਹੜਾ ਬ੍ਰੈਡ ਵਿਨਰ ਹੈ ਉਹ ਜੇਲ੍ਹ 'ਚ ਹੈ, ਔਰ ਅਗਰ ਬੱਚਾ ਕੋਈ ਵੀ ਪੋਕਸੋ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਇਹੋ ਜਿਹੀ ਵਿਕਟਿਮ ਹੈ ਕਿਸੇ ਵੀ ਕੇਸ 'ਚ, ਔਰ ਇਸ ਤੋਂ ਇਲਾਵਾ ਅਗਰ ਬੱਚਾ ਹੈਂਡੀਕੈਪ ਹੈ ਜਾਂ ਪੇਰੈਂਟਸ ਹੈਂਡੀਕੈਪ ਨੇ, ਔਰ ਕੋਈ ਲੋੜਵੰਦ ਪਰਿਵਾਰ ਹੈ, ਬੱਚੇ ਨੂੰ ਕੋਈ ਡਿਜ਼ੀਜ਼ ਹੈ, ਇਸ ਤਰੀਕੇ ਦੇ ਕੋਈ ਵੀ ਕੈਟੇਗਰੀ ਹੋਵੇ ਜਿਹਦੇ ਵਿੱਚ ਬੱਚਾ ਲੋੜਵੰਦ ਹੈ, ਔਰ ਉਹਨਾਂ ਦੇ ਜਿਹੜੀ ਇਕਨੋਮਿਕ ਕ੍ਰਾਈਟੀਰੀਆ ਪੇਂਡੂ ਖੇਤਰ ਦਾ 72,000 ਔਰ ਸ਼ਹਿਰੀ ਖੇਤਰ ਦਾ 96,000 ਪਰ ਐਨਮ ਹੈ, ਤਾਂ ਇਹੋ ਜਿਹੀ ਫੈਮਿਲੀਜ਼ ਹੈ ਜਿਹੜੀਆਂ ਉਹ ਤੁਸੀਂ ਅਪਲਾਈ ਜਾਂ ਤਾਂ ਆਂਗਣਵਾੜੀ ਵਰਕਰ ਕੋਲ ਜਾ ਕੇ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਸਿੱਧੇ ਤੌਰ 'ਤੇ ਸਾਡੇ ਦਫ਼ਤਰ 'ਚ ਆ ਕੇ ਇੱਥੇ ਜਿਹੜਾ ਫੋਰਮ ਫਿਲ ਕਰਕੇ ਤੁਸੀਂ ਆਪਦਾ ਬੈਨੀਫਿਟ ਲੈ ਸਕਦੇ ਹੋ
1: ਜੀ। ਮੈਡਮ, ਜਿਹੜੇ ਬੱਚੇ ਭੀਖ ਮੰਗਦੇ ਨੇ ਉਹਨਾਂ ਬਾਰੇ ਅਸੀਂ ਇੱਕ ਵਾਰ ਫਿਰ ਪ੍ਰੋਗਰਾਮ ਦੇ ਅਖੀਰ 'ਚ ਗੱਲ ਕਰਨਾ ਚਾਹਵਾਂਗੇ ਕਿ ਉਹਨਾਂ ਨੂੰ ਕਿਵੇਂ ਕਾਬੂ ਕੀਤਾ ਜਾਵੇ ਵਿਭਾਗ ਵੱਲੋਂ ਅਤੇ ਵਿਭਾਗ ਦੇ ਨਾਲ ਮਿਲ ਕੇ ਆਮ ਜਨਤਾ ਵੱਲੋਂ, ਜਿਹੜੇ ਬੱਚਿਆਂ ਨੂੰ ਭੀਖ ਦੇ ਛੱਡਦੇ ਹੈ, ਖਾਣਾ ਖਵਾ ਛੱਡਦੇ ਹੈ, ਉਹਨਾਂ ਨੂੰ ਵੀ ਤੁਸੀਂ ਕੀ ਗੁਜ਼ਾਰਿਸ਼ ਕਰੋਗੇ, ਕੀ ਅਪੀਲ ਕਰੋਗੇ ਸਾਡੀ ਗੱਲਬਾਤ ਦੇ ਅਖੀਰ 'ਚ?
0: ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਸਰੋਤਿਆਂ ਨੂੰ ਦੱਸਿਆ ਹੈ ਕਿ ਸਾਡੇ ਕੋਲ ਸਪੋਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਹੈ ਜੋ ਅਸੀਂ ਇਹ ਬੱਚਿਆਂ ਨੂੰ ਦਿੰਦੇ ਹਾਂ ਅਗਰ ਬੱਚੇ ਸਕੂਲ 'ਚ ਪੜ੍ਹਦੇ ਹੈ। ਸੋ ਜੇ ਆਪਾਂ ਤਰਸ ਦੇ ਆਧਾਰ 'ਤੇ ਉਹਨਾਂ ਨੂੰ ਬੈਨੀਫਿਟ ਦੇਣੇ ਹੈ, ਮੈਂ ਰਿਕੁਐਸਟ ਕਰੂੰਗੀ ਕਾਈਂਡਲੀ ਨਾ ਦਿੱਤਾ ਜਾਵੇ, ਕਿਉਂਕਿ ਜਦੋਂ ਅਸੀਂ ਇਹਨਾਂ ਫੈਮਿਲੀਜ਼ ਨਾਲ ਕਾਉਂਸਲਿੰਗ ਵੀ ਕਰਦੇ ਹਾਂ ਤਾਂ ਉਹ ਸਾਨੂੰ ਕਈ ਵਾਰ ਇਹ ਰਿਪਲਾਈ ਕਰਦੇ ਨੇ ਕਿ ਇਸ ਤੋਂ ਵੱਧ ਇਨਕਮ ਤਾਂ ਸਾਨੂੰ ਜਿਹੜਾ ਹੈਗਾ ਬੈਗਰੀ ਚੋਂ ਹੋ ਜਾਂਦੀ ਹੈ। ਸੋ ਮੈਂ ਰਿਕੁਐਸਟ ਕਰੂੰਗੀ ਕਿ ਅਗਰ ਕਿਸੇ ਨੇ ਤਰਸ ਦੇ ਆਧਾਰ 'ਤੇ ਜਾਂ ਉਹਨਾਂ ਬੱਚਿਆਂ ਲਈ ਤੁਸੀਂ ਚੰਗਾ ਕੁਛ ਕਰਨਾ ਚਾਹੁੰਦੇ ਹੋ ਤਾਂ ਕਾਈਂਡਲੀ ਉਹਨਾਂ ਨੂੰ ਭੀਖ ਨਾ ਦਿਓ। ਇਸ ਤੋਂ ਚੰਗਾ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਸਕੂਲ 'ਚ ਐਨਰੋਲ ਕਰਕੇ ਉਹਨਾਂ ਨੂੰ ਅਸੀਂ ਇੱਕ ਡਿਪਾਰਟਮੈਂਟ ਦੀ ਸਕੀਮ ਨਾਲ ਜੋੜੀਏ ਐਂਡ ਬੱਚੇ ਰੈਗੂਲਰ ਸਕੂਲ ਜਾਣ। ਸੋ ਉਹਨਾਂ ਨੂੰ ਕਾਈਂਡਲੀ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਭੀਖ ਦੇਣੀ ਬੰਦ ਕਰੋ। ਇਸੇ ਨਾਲ ਹੀ ਬੱਚਿਆਂ ਦਾ ਅੱਗੇ ਫਿਊਚਰ ਸਿਕਿਓਰ ਹੈ
1: ਜੀ। ਤੇ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਸਾਡੇ ਸੂਬਿਆਂ ਦੇ ਵਿੱਚ ਸਿਗਨਲਾਂ ਦੇ ਉੱਤੇ ਬੱਚੇ ਮੰਗਦੇ ਆ, ਉਦਾਹਰਣ ਦੇ ਤੌਰ 'ਤੇ ਜਿਹੜੀ ਸੜਕਾਂ ਦਾ ਕੰਮ ਕਰਨ ਵਾਲੀ ਲੇਬਰ ਹੁੰਦੀ ਹੈ, ਬੜੀ ਵਾਰੀ ਉਹਨਾਂ ਦੇ ਬੱਚੇ ਹੁੰਦੇ ਆ, ਅਜਿਹੇ ਬੱਚਿਆਂ ਨੂੰ ਫਿਰ ਕਿੱਥੇ ਐਨਰੋਲ ਕਰਵਾਇਆ ਜਾਵੇ ਜਾਂ ਉਹਨਾਂ ਨੂੰ ਉਹਨਾਂ ਦੇ ਲਈ ਕੀ ਕੀਤਾ ਜਾਵੇ?
0: ਸੋ ਬਹੁਤ ਸਾਰੇ ਅਗਰ ਜਿਵੇਂ ਬ੍ਰਿਜ ਕੋਰਸਿਸ ਐਨ ਜੀ ਓਜ਼, ਬਹੁਤ ਸਾਰੇ ਸਕੂਲਸ ਇਹੋ ਜਿਹੇ ਨੇ ਜਿਹੜੇ ਬ੍ਰਿਜ ਕੋਰਸਿਸ ਕਰਵਾਉਂਦੇ ਨੇ, ਸੋ ਉਹ ਵਾਲੇ ਇਹ ਫੈਮਿਲੀਜ਼ ਨੂੰ ਜ਼ਿਆਦਾਤਰ ਸਭ ਪਤਾ ਹੁੰਦਾ, ਬਟ ਬਿਕੋਜ਼ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਆਮ ਜਨਤਾ ਹੈ ਉਹ ਸਾਨੂੰ ਤਰਸ ਦੇ ਆਧਾਰ 'ਤੇ ਸਾਨੂੰ ਜਿਹੜਾ ਇੱਕ ਬੈਨੀਫਿਟ ਦੇ ਦਿੰਦੀਆਂ ਤਾਂ ਸਾਨੂੰ ਇੱਕ ਥਾਂ 'ਤੇ ਐਨਰੋਲ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਸਾਰੀ ਫੈਸਿਲਿਟੀਜ਼ ਹੈ, ਬਹੁਤ ਸਾਰੀਆਂ ਐਨ ਜੀ ਓਜ਼ ਅੱਛਾ ਬਹੁਤ ਕੰਮ ਕਰ ਰਹੀਆਂ, ਉਹ ਬੱਚਿਆਂ ਨੂੰ ਟੈਂਪਰੇਰੀ ਐਜੂਕੇਸ਼ਨ ਵੀ ਦਿੰਦੀਆਂ, ਪਰਮਾਨੈਂਟ ਵੀ ਦਿੰਦੀਆਂ। ਸੋ ਇਹਨਾਂ ਨੂੰ ਉੱਥੇ ਆਪਾਂ ਐਨਰੋਲ ਕਰਵਾ ਸਕਦੇ ਹਾਂ, ਜਦਕਿ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਜੇ ਬੈਨੀਫਿਟ ਆਪਾਂ ਦੇਵਾਂਗੇ ਤਾਂ ਉਹਨਾਂ ਨੂੰ ਪਤਾ ਹੈ ਵੀ ਇਸ ਟਾਈਮ ਲਾਈਨ 'ਚ ਸਾਨੂੰ ਇੱਥੇ ਲੋਕ ਆਉਣਗੇ ਜਾਂ ਸਾਨੂੰ ਬੈਨੀਫਿਟ ਦੇਣਗੇ ਜਾਂ ਸਾਨੂੰ ਕੁਛ ਨਾ ਕੁਛ। ਔਰ ਬਹੁਤ ਸਾਰੇ ਕੇਸਿਸ 'ਚ ਤਾਂ ਸਾਨੂੰ ਜਦੋਂ ਅਸੀਂ ਰੇਟਸ ਕਰਦੇ ਹਾਂ ਤਾਂ ਉਹ ਸਾਨੂੰ ਦੁਕਾਨਦਾਰ ਵੀ ਦੱਸਦੇ ਆ ਕਿ ਉਹ ਸਾਨੂੰ, ਕਈ ਵਾਰ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਪੈਸੇ ਨਹੀਂ ਦੇਣੇ, ਅਸੀਂ ਇਹਨਾਂ ਨੂੰ ਦੁੱਧ ਦਾ ਪੈਕਟ ਦੇ ਦਿੰਦੇ ਹਾਂ, ਅਸੀਂ ਇਹਨਾਂ ਨੂੰ ਬ੍ਰੈਡ ਦੇ ਦਿੰਦੇ ਹਾਂ, ਅਸੀਂ ਇਹਨਾਂ ਨੂੰ ਕੇਲੇ ਦਵਾ ਦਿੰਦੇ ਹਾਂ, ਬਟ ਉਹਨਾਂ ਦਾ ਉਸੇ ਦੁਕਾਨਦਾਰਾਂ ਨਾਲ ਟਾਈ ਅਪ ਹੁੰਦਾ, ਉਹ 40 ਰੁਪਏ 'ਚ ਉਹ ਕੋਈ ਚੀਜ਼ ਖਰੀਦਦੇ ਨੇ ਕੋਈ ਫੋਰ ਐਗਜ਼ਾਮਪਲ, ਅਤੇ ਉਹ ਉਹਨਾਂ ਨੂੰ 30 ਰੁਪਏ 'ਚ ਵਾਪਸ ਕਰ ਦਿੰਦੇ ਨੇ। ਸੋ ਜਿਹੜਾ ਆਪਾਂ ਇਹ ਸੋਚਦੇ ਹਾਂ ਵੀ ਅਸੀਂ ਪੈਸਾ ਨਹੀਂ ਦੇ ਰਹੇ, ਅਸੀਂ ਇਹਨਾਂ ਨੂੰ ਕੋਈ ਚੀਜ਼ ਦੇਵਾਂਗੇ, ਸੋ ਉਹ ਵੀ ਮੈਂ ਰਿਕੁਐਸਟ ਕਰੂੰਗੀ ਵੀ ਨਾ ਕੀਤਾ ਜਾਵੇ, ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਐਜੂਕੇਸ਼ਨ ਵੱਲ ਮੋੜਿਆ ਜਾਵੇ
1: ਜੀ। ਬਿਲਕੁਲ, ਕਿਉਂਕਿ ਮਦਦ ਕਰਨ ਦਾ ਸੋਚ ਕੇ ਤੁਸੀਂ ਇੱਕ ਕਿਸਮ ਨਾਲ ਉਹਨਾਂ ਦਾ ਬਚਪਨ ਮਾਰ ਰਹੇ ਹੋ, ਤੁਸੀਂ ਉਹਨਾਂ ਦੇ ਮਾਂ ਬਾਪ ਦਾ ਲਾਲਚ ਵਧਾ ਰਹੇ ਹੋ, ਅਤੇ ਕਿਸੇ ਕਿਸਮ ਦੀ ਭੀਖ ਜਿਹੜੀ ਹੈ ਬੱਚਿਆਂ ਨੂੰ ਨਾ ਦਿੱਤੀ ਜਾਵੇ। ਅਤੇ ਜੇਕਰ ਕੋਈ ਵਾਕਈ ਲੋੜਵੰਦ ਤੁਹਾਡੇ ਆਲੇ ਦੁਆਲੇ ਅਜਿਹਾ ਬੱਚਾ ਹੈ ਤਾਂ ਉਸ ਨੂੰ 10-98 ਦੇ ਉੱਤੇ ਤੁਸੀਂ ਸੰਪਰਕ ਕਰਕੇ ਵਿਭਾਗ ਨੂੰ ਮਿਲ ਸਕਦੇ ਹੋ। ਸੋਸ਼ਲ ਸਿਕਿਉਰਿਟੀ, ਵਿਮਨ ਐਂਡ ਚਾਈਲਡ ਡਿਵੈਲਪਮੈਂਟ ਵਿਭਾਗ ਜਿਹੜਾ ਪੰਜਾਬ ਦਾ ਹੈ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਤੋਂ ਜਾਣਕਾਰੀ ਦੇ ਰਹੇ ਸੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਧਾਲੀਵਾਲ ਹੋਰੀ। ਮੈਡਮ, ਸੋਸ਼ਲ ਮੀਡੀਆ ਦਾ ਬੱਚਿਆਂ ਦੇ ਦਿਮਾਗੀ ਸਿਹਤ ਦੇ ਉੱਤੇ ਬਹੁਤ ਅਸਰ ਹੋ ਰਿਹਾ ਹੈ, ਅਜਿਹੇ 'ਚ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੇਸ ਆਉਂਦੇ ਹੈ, ਅਤੇ ਸੋਸ਼ਲ ਮੀਡੀਆ ਨੂੰ ਲੈ ਕੇ ਤੁਸੀਂ ਪੇਰੈਂਟਸ ਨੂੰ ਜਾਂ ਸੁਣਨ ਵਾਲਿਆਂ ਨੂੰ ਕੀ ਖਾਸ ਹਦਾਇਤਾਂ ਦੇਣਾ ਚਾਹੋਗੇ?
0: ਹਾਂਜੀ, ਸਾਡੇ ਕੋਲ ਰੀਸੈਂਟਲੀ ਬਹੁਤ ਜ਼ਿਆਦਾ ਕੇਸਿਸ, ਇਹਨਾਂ ਕੇਸਿਸ 'ਚ ਬਹੁਤ ਵਾਧਾ ਹੋ ਰਿਹਾ ਕਿ ਬੱਚੇ ਜਿਹੜਾ ਹੈਗਾ ਅਗਰੈਸ਼ਨ 'ਚ ਬਹੁਤ ਨੇ, ਔਰ ਬੱਚੇ ਸੋਸ਼ਲ ਮੀਡੀਆ ਨਾਲ ਦੇਖਣ ਦੇ ਕਰਕੇ ਉਹ ਉਹਨਾਂ ਦੀ ਜਿਹੜੀ ਮੈਚੋਰਿਟੀ ਲੈਵਲ ਹੈ ਜਾਂ ਉਹਨਾਂ ਦੀ ਅਡੋਲਸੈਂਟ ਏਜ ਹੈ, ਬਹੁਤ ਜਲਦੀ ਉਹ ਉਸ 'ਚ ਵਾਧਾ ਹੋ ਰਿਹਾ, ਮਚੋਰ ਹੋ ਰਹੇ ਨੇ, ਔਰ ਬਹੁਤ ਸਾਰੇ ਬੱਚੇ ਥਰੂ ਮੀਡੀਆ, ਸੋਸ਼ਲ ਮੀਡੀਆ ਦੇ ਕਰਕੇ ਇਨਵੋਲਵ ਵੀ ਹੁੰਦੇ ਨੇ ਕੇਸਿਸ 'ਚ।

0: ਕਿਉਂਕਿ ਕਈ ਵਾਰ ਉਹ ਦੱਸਦੇ ਆ ਕਿ ਇਹ ਚੀਜ਼ ਦਾ ਅਸੀਂ ਆਹ ਚੋਰੀ ਦਾ ਅਸੀਂ ਮੀਡੀਆ 'ਚੋਂ ਦੇਖਿਆ ਸੀ, ਅਸੀਂ ਇਹ ਵੀਡੀਓਜ਼ 'ਚੋਂ ਦੇਖਿਆ ਸੀ। ਸੋ ਜਿਹੜਾ ਹੈਗਾ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਉਹਨਾਂ ਨੂੰ ਇਹ ਸੋਸ਼ਲ ਮੀਡੀਆ ਜਾਂ ਜਿਹੜੀਆਂ ਸ਼ੋਰਟਸ ਦੇਖਣ ਤੋਂ ਉਹਨਾਂ ਨੂੰ ਪਰਹੇਜ਼ ਕੀਤਾ ਜਾਵੇ, ਕਿਉਂਕਿ ਕਿਤੇ ਨਾ ਕਿਤੇ ਆਪਾਂ ਬੱਚਿਆਂ ਨਾਲ ਆਪ ਟਾਈਮ ਘੱਟ ਸਪੈਂਡ ਕਰਦੇ ਹਾਂ। ਬਹੁਤ ਵਾਰ ਆਪਾਂ ਦੇਖਦੇ ਵੀ ਹੈ ਕਿ ਵਿਆਹ ਸ਼ਾਦੀਆਂ 'ਚ ਵੀ ਆਪਾਂ ਜਾਂਦੇ ਹਾਂ ਕਿ ਛੋਟੇ ਬੱਚੇ ਮੋਬਾਈਲ ਲੈ ਕੇ ਬੈਠੇ ਹੁੰਦੇ ਨੇ ਔਰ ਮਦਰਸ ਜਾਂ ਪੇਰੈਂਟਸ ਬਿਜ਼ੀ ਹੁੰਦੇ ਨੇ। ਸੋ ਉਸ ਚੀਜ਼ ਦਾ ਬੱਚਿਆਂ 'ਤੇ ਸਾਇੰਟੀਫਿਕਲੀ ਵੀ ਆਪਾਂ ਬਹੁਤ ਸਾਰੇ ਦੇਖਦੇ ਹਾਂ, ਆਰਟੀਕਲਸ ਵੀ ਦੇਖਦੇ ਹਾਂ ਕਿ ਬੱਚਿਆਂ 'ਤੇ ਬਹੁਤ ਬ੍ਰੇਨ 'ਤੇ ਵੀ ਇਫੈਕਟ ਹੁੰਦਾ ਹੈ। ਸੋ ਬੱਚਿਆਂ ਨੂੰ ਸੋਸ਼ਲ ਮੀਡੀਆ ਜਾਂ ਮੋਬਾਈਲ ਤੋਂ ਦੂਰ ਰੱਖਣ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਬੈਟਰ ਫਿਊਚਰ ਹੈ।
1: ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੀ ਗੱਲਬਾਤ ਦੇ ਅਖੀਰ 'ਚ ਤੁਹਾਡੇ ਵੱਲੋਂ ਆਮ ਨਾਗਰਿਕਾਂ ਨੂੰ ਬੱਚਿਆਂ ਨੂੰ ਸੁਨੇਹਾ।
0: ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਤੁਸੀਂ ਜਿਹੜਾ ਹੈਗਾ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਵੇਅਰਨੈਸ ਕਰਨੀ ਹੈ, ਆਪਦੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਹੈ, ਔਰ ਅਗਰ ਤੁਹਾਨੂੰ ਕੋਈ ਲੋੜਵੰਦ ਬੱਚਾ ਲੱਗਦਾ ਹੈ ਤਾਂ ਤੁਸੀਂ ਸਾਡੇ ਨਾਲ ਕਾਈਂਡਲੀ ਸੰਪਰਕ ਕਰੋ। ਅਗਰ ਕੋਈ ਜ਼ਰੂਰਤਮੰਦ ਹੈ, ਚਾਹੇ ਉਹ ਅਡੋਪਸ਼ਨ ਵੀ ਹੈ, ਕਿਉਂਕਿ ਕਈ ਵਾਰ ਇਹ ਕੇਸਿਸ ਆਉਂਦੇ ਨੇ ਕਿ ਬੱਚੇ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਅਡੋਪਸ਼ਨ ਦੇ ਵਿੱਚ ਇੱਕ ਪ੍ਰੋਸੈਸਡ ਬਹੁਤ ਟਾਈਮ ਲੱਗਦਾ ਹੈ, ਉਹ ਆਪਦੇ ਬੱਚੇ ਰੀਸੈਂਟਲੀ ਕਈ ਕੇਸਿਸ ਵੀ ਆਏ ਨਿਊਜ਼ ਪੇਪਰ 'ਚ, ਸਰੋਤੇ ਨੇ ਪੜ੍ਹੇ ਵੀ ਹੋਊਗਾ ਕਿ ਬੱਚਾ ਵੇਚ ਦਿੰਦੇ ਨੇ ਜਾਂ ਬੱਚਾ ਖਰੀਦ ਲੈਂਦੇ ਨੇ, ਅਣਜਾਣੇ ਵਿੱਚ ਹੀ ਉਹ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ। ਸੋ ਕਾਈਂਡਲੀ ਬੱਚਿਆਂ ਨੂੰ ਬਹੁਤ ਸੈਂਸਿਟਿਵ ਤਰੀਕੇ ਨਾਲ ਲਿਆ ਜਾਵੇ, ਕੋਈ ਲੋੜ ਹੈ ਤਾਂ ਸਾਡਾ ਡਿਪਾਰਟਮੈਂਟ ਤੁਹਾਡੀ ਹੈਲਪ ਲਈ ਹਮੇਸ਼ਾ ਖੜ੍ਹਾ ਹੈ, ਔਰ ਵੱਧ ਤੋਂ ਵੱਧ ਜਿਹੜਾ ਹੈਗਾ ਬੱਚਿਆਂ ਨੂੰ ਐਜੂਕੇਸ਼ਨ ਪ੍ਰਤੀ ਜੋੜਿਆ ਜਾਵੇ।
1: ਤੁਹਾਡਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਮੇਜ਼ਬਾਨ ਸਨ ਮਨਦੀਪ ਰਜੌਰਾ ਅਤੇ ਮਹਿਮਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਧਾਲੀਵਾਲ, ਜੋ ਸਾਨੂੰ ਜਾਣਕਾਰੀ ਦੇ ਰਹੇ ਸਨ ਬੱਚਿਆਂ ਨਾਲ ਹੁੰਦਾ ਯੌਨ ਸ਼ੋਸ਼ਣ ਅਤੇ ਉਹਨਾਂ ਦੇ ਅਧਿਕਾਰਾਂ ਦੀ ਕਾਨੂੰਨੀ ਰੱਖਿਆ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ 10:40 ਅਤੇ 15 ਸਕਿੰਟ ਦਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਂਝਾ ਸੰਗੀਤ, ਸਾਡੇ ਲੋਕ ਗੀਤ।

ਸੇਵੀ ਬੇਸਹਾਰਾ ਆਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ ਯਾਨੀ ਕਿ ਵਿਜੇ ਲਕਸ਼ਮੀ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਾਂ ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।

ਅੱਜ ਦੁਪਹਿਰ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਗੇ ਖੁਰਦ ਦੇ ਗੇੜੇ ਦਾ ਭਾਗ ਪਹਿਲਾ। ਪ੍ਰੋਗਰਾਮ ਪੇਸ਼ ਕਰਨਗੇ ਕੁਲਵਿੰਦਰ ਚਾਨੀ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:58 ਤੇ 57 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਰਿਲੇ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਦੇ ਲਈ ਕਰੋ ਚੰਦ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:10 ਦਾ ਹੋ ਰਿਹਾ ਹੈ। ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਇਸ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਕੁਝ ਬੀਟ ਸੌਂਗ।

ਸਾਥ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ, ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।

ਅੱਜ ਦੁਪਹਿਰ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਗੇ ਖੁਰਦ ਦੇ ਗੇੜੇ ਦਾ ਭਾਗ ਪਹਿਲਾ। ਪ੍ਰੋਗਰਾਮ ਪੇਸ਼ ਕਰਨਗੇ ਕੁਲਵਿੰਦਰ ਚਾਨੀ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ 76 ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ 76 ਛੱਤਾ।

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਦਾ ਹੋ ਰਿਹਾ ਹੈ। ਹੁਣ ਸਮਾਂ ਹੋ ਰਿਹਾ ਜੀ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

0: ਜੀ ਸੋਤਿਓ ਪ੍ਰੋਗਰਾਮ ਦੇ ਵਿੱਚ ਸਾਡੀ ਪਹਿਲੇ ਕਾਲਰ ਸਾਡੇ ਨਾਲ ਜੁੜੇ ਹੋਏ ਹੈ ਤੇ ਕਰਦੇ ਹਾਂ ਗੱਲਬਾਤ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਸਾਡੇ ਘਰ ਬੋਲਦੀ ਹਾਂ, ਜ਼ਿਲ੍ਹਾ ਫਰੀਦਕੋਟ, ਪਿੰਡ ਹਰੀਨੌ ਜੀ।
0: ਜੀ ਨਾਮ ਕੀ ਦੱਸਿਆ ਤੁਸੀਂ?
1: ਮੇਰਾ ਨਾਮ ਸਰਬਜੀਤ ਕੌਰ ਜੀ।
0: ਸਰਬਜੀਤ ਕੌਰ ਜੀ, ਹਰੀਨੌ ਤੋਂ ਬੋਲਦੇ?
1: ਹਾਂਜੀ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਜੀ।
0: ਮੇਰੀ ਆਵਾਜ਼ ਘੱਟ ਆ ਰਹੀ ਹੈ, ਹੁਣ ਆ ਰਹੀ ਹੈ?
1: ਹਾਂਜੀ, ਥੋੜੀ ਹੋਰ ਉੱਚੀ ਕਰੋ।
0: ਹੋਰ ਉੱਚੀ ਕਰ ਦਈਏ। ਠੀਕ ਹੈ ਜੀ, ਹੁਣ ਆ ਰਹੀ ਹੈ ਆਵਾਜ਼ ਮੇਰੀ?
1: ਹਾਂਜੀ ਹਾਂਜੀ।
0: ਠੀਕ ਹੈ ਜੀ, ਹਾਲ ਚਾਲ ਦੱਸ ਦਿਓ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਮ।
0: ਠੀਕ ਹੈ,
1: ਸੁਬਹਾ ਹੋਇਆ ਕੰਮਾਂ ਦੇ ਵਿੱਚ ਦਿਹਾੜ ਕੇ ਰੇਹ ਪਾਈ ਜਾਂਦੇ ਆ, ਸੱਤਾਂ ਜਣੇ ਦੀ ਚਾਹ ਧਰੀ ਦੀ ਹੈ।
0: ਠੀਕ ਹੈ ਠੀਕ ਹੈ ਠੀਕ ਹੈ, ਚਲੋ ਵਧੀਆ ਹੈ, ਨਾਲੇ ਆਪ ਬਹਾਨੇ ਨਾਲ ਪੀ ਲਈ ਦੀ ਹੈ, ਹੈਨਾ?
1: ਹਾਂਜੀ, ਚਾਹ ਤਾਂ ਜੀ ਦਿਲ ਵੀ ਨਹੀਂ ਕਰਦਾ ਮੈਮ।
0: ਅੱਛਾ, ਫਿਰ
1: ਉਹਨਾਂ ਉਹਨਾਂ ਨਹੀਂ ਜੀ ਕਰਦਾ ਚਾਹ ਚੂ ਨੂੰ।
0: ਠੀਕ ਹੈ, ਤੇ ਚਲੋ ਘਰਾਂ ਦੇ ਵਿੱਚ ਆਪਣੇ ਤਾਂ ਜਿਵੇਂ ਪਿੰਡਾਂ ਦੇ ਵਿੱਚ ਲੱਸੀ ਦਹੀਂ ਵੀ ਹੁੰਦੀ ਆ, ਅੱਜ ਕੱਲ ਉਹ ਵੀ ਖਾਧੀ ਜਾ ਸਕਦੀ ਆ।
1: ਹਾਂਜੀ, ਵਾਧੂ ਦਹੀਂ ਲੱਸੀ ਤਾਂ ਮੁੱਕਣ ਹੀ ਨਹੀਂ ਦਿੰਦੇ।
0: ਹਾਂਜੀ ਹਾਂਜੀ, ਚਲੋ ਵਧੀਆ ਕਹਿੰਦੇ ਹੁੰਦੇ, ਜਿਹੜਾ ਦਹੀਂ ਲੱਸੀ ਖਾਂਦਾ ਪੀਂਦਾ ਉਹ ਛੇਤੀ ਬੁੜਾ ਨਹੀਂ ਹੁੰਦਾ।
1: ਸਾਡਾ ਇੰਨਾ ਸੁਭਾਅ ਆ, ਅਸੀਂ ਖਾਂਦੇ ਪੀਂਦੇ ਨਹੀਂ, ਵੈਸ਼ਨੂੰ ਪਰਿਵਾਰ ਕਰਕੇ ਸੜਤ ਪਰ ਪਸ਼ੂ
0: ਆਪਣੀਆਂ ਵੀ ਮਾਵਾਂ ਨੇ, ਆਪਾਂ ਵੀ ਕਿਸੇ ਦੀਆਂ ਮਾਵਾਂ ਹੈਗੀਆਂ, ਇਸ ਦਿਵਸ ਤੇ ਕੀ ਕਹਿਣਾ ਚਾਹੋਗੇ?
1: ਹਾਂਜੀ ਮੈਮ, ਮੈਂ ਤਾਂ ਵੀ ਮਾਵਾਂ ਦਾ ਸਤਿਕਾਰ ਕਰੋ ਜਿੰਨਾ ਵੀ ਹੁੰਦਾ ਮੈਮ। ਮੈਂ ਮਾਂ ਦਾ ਦਾ ਵੀ ਆਪਾਂ ਨਾ ਦੇ ਨਹੀਂ ਸਕਦੇ ਗੁਣ,
0: ਬਿਲਕੁਲ ਬਿਲਕੁਲ,
1: ਜਿੰਨਾ ਉਹਨਾਂ ਨੇ ਆਪਾਂ ਨੂੰ ਦਿੱਤਾ ਹੁੰਦਾ ਸਤਿਕਾਰ।
0: ਜੀ ਜੀ, ਤੇ ਤੁਹਾਡੀ ਮਾਂ ਦੀ ਗੱਲ ਕਰੀਏ ਜੀ, ਤੁਹਾਡੀ ਮਾਂ ਨੇ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਕੀਤਾ, ਕਿਵੇਂ ਤੁਹਾਨੂੰ ਲੱਗਦਾ ਵੀ ਇੱਕ ਕੁੜੀ ਹੋਣ ਦੇ ਨਾਤੇ ਕਈ ਵਾਰ ਪਹਿਲੇ ਸਮੇਂ ਦੇ ਵਿੱਚ ਥੋੜਾ ਜਿਹਾ ਹੁੰਦਾ

0: ਹੈ ਨਾ,
1: ਜੀ
0: ਵੀ ਥੋੜਾ ਘੱਟ ਸਪੋਰਟ ਮਿਲਦੀ ਸੀ, ਮੁੰਡਿਆਂ ਨੂੰ ਥੋੜਾ ਜ਼ਿਆਦਾ ਹੁੰਦਾ ਸੀ। ਤੁਹਾਡੀ ਮਾਤਾ ਦਾ ਤੁਹਾਡੇ ਨਾਲ ਸੁਭਾਅ ਕਿਸ ਤਰ੍ਹਾਂ ਦਾ ਸੀਗਾ?
1: ਪਤਾ ਕੀ ਆ, ਥੋੜਾ ਜਿਹਾ ਮੇਰੇ ਪਿਤਾ ਦਾ ਸਪੋਰਟ ਸਾਡੇ ਨਾਲ ਜ਼ਿਆਦਾ ਸੀਗਾ। ਮੈਂ ਨਾ ਤਾਂ ਮੇਰੀ ਭੋਲੀ ਸੀਗੀ
0: ਜੀ,
1: ਹਾਂਜੀ, ਤੇ ਉਹ ਥੋੜੀ ਜ਼ਿਆਦਾ ਸਪੋਰਟ ਕਰਦਾ ਸੀ, ਮੇਰੀਆਂ ਬੇਟੀਆਂ ਆਏ ਆ, ਮੇਰੀਆਂ ਬੇਟੀਆਂ ਆਏ, ਮੈਂ ਕਰਾਂ, ਵਿਆਹੂੰਗਾ, ਐਂ ਕਰੂੰਗਾ,
0: ਜੀ ਜੀ
1: ਉਦਾਂ
0: ਜੀ
1: ਵੱਡੇ ਬੰਦਿਆਂ ਦਾ ਹੁੰਦਾ ਹੀ ਆ ਨਾ।
0: ਬਿਲਕੁਲ, ਨਾਲੇ ਇਹ ਵੀ ਹੁੰਦਾ ਵੀ ਧੀਆਂ ਦੇ ਨਾਲ ਬਾਪ ਦੀ ਜ਼ਿਆਦਾ ਅਟੈਚਮੈਂਟ ਹੁੰਦੀ ਹੈ।
1: ਹਾਂਜੀ, ਜਿੰਨਾ ਚਿਰ ਮੇਰਾ ਪਿਤਾ ਰਿਹਾ ਮੈਮ ਸਾਡਾ ਬਹੁਤ ਕਰਦਾ ਰਿਹਾ, ਪਰ ਜਦੋਂ ਸਾਡੇ ਪਿਤਾ ਦੀ ਡੈਥ ਹੋ ਗਈ ਫਿਰ ਤੈਨੂੰ ਪਤਾ ਬਗਾਨੀਆਂ ਧੀਆਂ ਕੋਈ ਸਾਰੇ ਇੱਕੋ ਜਿਹੇ ਨਹੀਂ ਆਉਂਦੇ, ਉਹ ਵੀ ਥੋੜੇ
0: ਜੀ
1: ਨਾ
0: ਜੀ
1: ਉਹ
0: ਜੀ ਜੀ
1: ਵੀ ਗਰੀਬ ਘਰ ਦੀਆਂ ਨਾ ਥੋੜੇ ਜਿਹੇ ਜ਼ਿਆਦਾ ਹੈ ਉਹ,
0: ਚਲੋ ਆਪਣਾ ਆਪਣਾ ਸੁਭਾਅ ਵੀ ਹੁੰਦਾ ਹੈ ਨਾ ਭੈਣ ਜੀ।
1: ਹਾਂਜੀ
0: ਹਾਂ ਬਿਲਕੁਲ ਬਿਲਕੁਲ, ਸਾਰਾ ਕੁਛ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਵੱਡੇ ਘਰੋਂ ਆਏ ਜਾਂ ਛੋਟੇ ਘਰੋਂ ਆਏ, ਗੱਲ ਸੁਭਾਅ ਦੀ ਹੁੰਦੀ ਹੈ। ਕਈ ਵਾਰ ਅਸੀਂ ਛੋਟੇ ਘਰ 'ਚ ਹੋ ਕੇ ਵੀ ਬਹੁਤ ਕੁਛ ਦੇਣ ਜੋਗੇ ਹੁੰਦੇ ਹਾਂ ਕਿਸੇ ਨੂੰ।
1: ਹਾਂਜੀ ਹਾਂਜੀ ਸਹੀ ਗੱਲ ਆ,
0: ਬਿਲਕੁਲ ਬਿਲਕੁਲ। ਤੇ ਤੁਹਾਡੇ ਬੱਚਿਆਂ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਚੱਲ ਰਿਹਾ ਅੱਜ ਕੱਲ੍ਹ ਸਮਾਂ?
1: ਰਿਲੇਸ਼ਨ ਹੈ ਮੈਮ, ਮੇਰੀ ਨੂੰਹ ਵੀ ਆਈ ਹੈ, ਛੋਟੀ ਜੀ ਉਮਰ ਹੈਗੀ ਆ, ਅਸੀਂ ਤਾਂ ਮੈਮ ਕਦੇ ਕੀਤਾ ਨਹੀਂ, ਜੋ ਕੁਛ ਹੈ ਵੀ ਸਾਡੇ ਕੋਲ ਤੇ ਇਹੀ ਧੀ ਵੀ ਇਹੀ ਪੁੱਤ ਵੀ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਸੋਚ ਤੁਹਾਡੀ, ਤੇ ਬਿਲਕੁਲ ਇਸੇ ਤਰ੍ਹਾਂ ਹੀ ਰੱਖਣਾ ਚਾਹੀਦਾ ਹੈ ਨਾ, ਕਿਉਂਕਿ ਜਦੋਂ ਆਪਾਂ ਕਿਸੇ ਨੂੰ ਬੇਗਾਨਾ ਮਹਿਸੂਸ ਨਹੀਂ ਕਰਾਉਂਦੇ ਤਾਂ ਸਾਹਮਣੇ ਵਾਲਾ ਵੀ ਜ਼ਿੰਮੇਵਾਰੀ ਸਮਝਦਾ ਵੀ ਇਹਨੂੰ ਵੀ ਅਸੀਂ ਬੇਗਾਨਾਪਣ ਮਹਿਸੂਸ ਜਿਹੜਾ ਉਹ ਨਾ ਹੋਵੇ।
1: ਹਾਂਜੀ
0: ਇਹ ਚੀਜ਼ ਹੁੰਦੀ ਹੈ। ਅੱਛਾ ਠੀਕ,
1: ਪੋਤਰੀ ਆਈ ਛੋਟੀ ਜੀ ਵਾਧੂ ਕਰਦੀ ਹੈ ਮੈਮ, ਸਾਡਾ ਤਾਂ ਜੀ ਨਹੀਂ ਲੱਗਦਾ, ਉਹ ਜੋੜ ਜਾਂਦੀ ਨਾਨਕਿਆਂ।
0: ਚਲੋ ਵਧੀਆ ਗੱਲ ਹੈ, ਤੇ ਅੱਜ ਤੁਹਾਡਾ ਜੀ ਲਵਾਉਂਦੇ ਹਾਂ, ਕਿਹੜਾ ਗੀਤ ਸੁਣੋਗੇ?
1: ਹਾਂਜੀ ਇਹ ਮੈਮ ਆਵਾਜ਼ਾਂ ਹੀ ਲਾ ਦਿਓ,
0: ਆਵਾਜ਼ਾਂ ਹੀ ਲਾ ਦਈਏ। ਠੀਕ ਹੈ ਜੀ, ਚਲੋ ਜੀ ਹਰਜੀਤ ਹਰਮਨ ਦਾ ਗੀਤ ਸੁਣਦੇ ਹਾਂ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਬਹੁਤ ਵਧੀਆ ਲੱਗਦਾ ਗਾਣਾ।
0: ਜੀ ਜੀ ਜ਼ਰੂਰ ਜ਼ਰੂਰ, ਆ ਗਿਆ ਤੁਹਾਡੇ ਰੇਡੀਓ ਸੈੱਟ ਤੇ, ਸੁਣੋ ਗੀਤ ਨੂੰ ਫਿਰ।
1: ਠੀਕ ਹੈ ਜੀ,
0: ਸ਼ੁਕਰੀਆ ਜੀ। ਜੀ ਭੈਣ ਜੀ ਨੇ ਫਰਮਾਇਸ਼ ਕੀਤੀ ਹੈ ਹਰਜੀਤ ਹਰਮਨ ਦੇ ਗੀਤ ਦੀ, ਤੇ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਗੀਤ ਆਵਾਜ਼ਾਂ।

0: ਜੀ ਪ੍ਰੋਗਰਾਮ ਘਰ ਪਰਿਵਾਰ ਤੇ ਸਿਲਸਿਲਾ ਭੈਣਾਂ ਦੀ ਪਸੰਦ ਤੇ ਅਗਲੀ ਕਾਲਰ ਸਾਡੇ ਨਾਲ ਹੈ। ਹੈਲੋ,
1: ਹਾਂਜੀ ਨਮਸਕਾਰ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਗੁਰਮੇਲ ਕੌਰ ਬੋਲਦੀ ਹਾਂ, ਧੂਰਕੋਟ ਤੋਂ।
0: ਧੂਰਕੋਟ ਤੋਂ? ਠੀਕ ਹੈ ਜੀ, ਧੂਰਕੋਟ ਤੋਂ ਗੁਰਮੇਲ ਕੌਰ ਜੀ।
1: ਕਿਹਾ ਸੀ ਨਾ ਮੈਂ ਰੱਖੋ।
0: ਹਾਂਜੀ ਹਾਂਜੀ ਹਾਂਜੀ, ਹੋ ਹਾਲ ਚਾਲ ਦੱਸੋ ਜੀ, ਕੀ ਹਾਲ ਚਾਲ ਨੇ?
1: ਠੀਕ ਹੈ ਜੀ, ਵਧੀਆ ਹਾਲ ਚਾਲ।
0: ਹਾਲ ਚਾਲ ਵਧੀਆ,
1: ਠੀਕ ਹੈ। ਹਾਂਜੀ ਵਧੀਆ।
0: ਤੇ ਗਰਮੀ ਪੈਣ ਲੱਗ ਗਈ, ਫਿਰ ਕਿਵੇਂ ਲੱਗਦਾ ਹੈ ਵੀ, ਕਿੰਨੀ ਕੁ ਪਊਗੀ?
1: ਬਸ ਬਹੁਤ ਜ਼ਿਆਦਾ ਹੀ ਲੱਗਦਾ ਜੀ ਗਰਮੀ ਤਾਂ, ਨਹੀਂ ਝੱਲੀ ਨਹੀਂ ਜਾਂਦੀ ਗਰਮੀ।
0: ਕੋਈ ਨਾ ਕੋਈ ਨਾ, ਆਪਾਂ ਸਾਰੇ ਰਲ ਮਿਲ ਕੇ ਐਂ ਟਾਈਮ ਪਾਸ ਕਰ ਲਈਏ।
1: ਤੁਹਾਨੂੰ ਪਤਾ ਵੀ ਸੋਲ, ਸਾਰੀ ਸੋਲ ਜੋ ਹੋ ਗਈ, ਉਹਨੂੰ ਕੰਮ ਤਾਂ ਇੰਨਾ ਹੈ ਨਹੀਂ ਗਾ।
0: ਹਾਂਜੀ ਹਾਂਜੀ ਹਾਂਜੀ,
1: ਸੋਲ ਹੀ ਹੋ ਗਈ
0: ਜੀ। ਚਲੋ ਫਿਰ ਵੀ
1: ਚੱਲੇ ਬੈਠਾ ਨਾ। ਹਾਂ
0: ਹਾਂ ਹਾਂ ਬਿਲਕੁਲ, ਟੈਕਨੋਲੋਜੀ ਦਾ ਸ਼ੁਕਰ ਹੈ ਕਿ ਸਾਨੂੰ ਬੜਾ ਕੁਝ ਮਿਲ ਗਿਆ, ਪੱਖੇ ਕੂਲਰ ਏਸੀ, ਹਨਾ, ਤੇ ਸਾਡੀ ਗਰਮੀ ਇਹੀ ਲੰਘ ਲੰਘ ਜਾਂਦੀ। ਹਾਂਜੀ ਹਾਂਜੀ, ਕੀ ਕਰਦੇ ਹੁੰਦੇ ਹੋ ਫਿਰ ਘਰੇ ਤੁਸੀਂ?
1: ਕੁਛ ਨਹੀਂ ਕਰਦੇ ਜੀ, ਮੈਂ ਤਾਂ ਵਿਹਲੀ ਹੋਈ ਹੁੰਦੀ ਆ। ਮਾੜਾ ਮੋਟਾ ਕਰੀ ਜਾਂਦੇ, ਜਿਹੋ ਜਿਹਾ ਹੁੰਦਾ ਬਸ, ਨੂੰਹ ਆਈ ਵੀ ਆ ਤੇ ਨਾਲ ਕਰਾ ਦਿੰਦੀ ਆ।
0: ਹਾਂ ਬਿਲਕੁਲ ਬਿਲਕੁਲ,
1: ਬੱਚੇ ਵੀ ਤੋਰਨੇ ਹੁੰਦੇ, ਦੋ ਬੇਟੇ ਹੈਗੇ, ਪੋਤਾ ਪੋਤੀ ਆ।
0: ਠੀਕ ਹੈ ਠੀਕ ਹੈ, ਚਲੋ ਦਾਦੇ ਦਾਦੀਆਂ ਦਾ ਇੰਨਾ ਹੀ ਸਾਰਾ ਬਹੁਤ ਹੁੰਦਾ ਹੈ ਨਾ।
1: ਸਿਲਾਈ ਸੇ ਕੱਪੜੇ ਸੇ ਆਉਂਦੀ ਹੈ ਬਹੂ।
0: ਠੀਕ ਹੈ ਜੀ, ਠੀਕ ਹੈ,
1: ਮਗਰੋਂ ਫਿਰ ਚਾਹ ਪਾਣੀ ਕਰ ਲਈਦਾ।
0: ਬਿਲਕੁਲ ਬਿਲਕੁਲ, ਇੰਨਾ ਸਾਰਾ ਤਾਂ ਬਹੁਤ ਹੈ। ਹਾਂ ਬੜੀ ਖੁਸ਼ੀ ਮਿਲਦੀ ਹੈ, ਕਹਿੰਦੇ ਮਾਵਾਂ ਧੀਆਂ ਵਾਂਗੂ ਰਹਿੰਦੀ।
1: ਜਮਾ ਜੀ 12 ਸਾਲ ਹੋ ਗਏ ਵੇਹੀ ਨੂੰ।
0: ਅੱਛਾ ਅੱਛਾ ਅੱਛਾ, ਚਲੋ
1: ਫਰਕ ਵੀ ਹੈ ਨੀ ਸਾਡਾ ਜਮਾ ਹੋਈ।
0: ਨਾਲੇ ਘਰ ਕਿਹੜਾ ਭੱਜ ਚੱਲਿਆ ਹੁੰਦਾ, ਜਦੋਂ ਮਰਜ਼ੀ ਕੰਮ ਕਰ
1: ਲੈਂਦੇ।
0: ਜਿੰਨਾ ਕੁ ਪਰਿਵਾਰ ਆਪਸ ਦੇ ਵਿਚ ਮੋਹ ਪਿਆਰ ਬਣੀ ਰਹਿੰਦੀ ਹੈ। ਠੀਕ ਹੈ, ਫਿਰ ਗੀਤ ਕਿਹੜਾ ਸੁਣੋਗੇ?
1: ਕੋਈ
0: ਸੁਣਾ ਦੀਏ, ਠੀਕ ਹੈ? ਇਮੋਸ਼ਨਲ ਤਾਂ ਨੀ ਹੁੰਦੇ? ਠੀਕ ਹੈ ਠੀਕ ਹੈ, ਚਲੋ
1: ਕਰਾਂਗੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਚਲੋ ਸੁਣਾਉਂਦੇ ਆ ਗੀਤ, ਤੇ ਸ਼ੁਕਰੀਆ ਪ੍ਰੋਗਰਾਮ ਦਾ ਹਿੱਸਾ ਬਣਨ ਲਈ। ਠੀਕ ਹੈ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਗੀਤ, ਉਸ ਤੋਂ ਪਹਿਲਾਂ ਸੁਣਦੇ ਆ ਸੰਦੇਸ਼।
2: ਨਮਸਕਾਰ ਦੋਸਤੋ, ਤਿਆਰ ਹੋ ਜਾਓ ਇੱਕ ਐਸੀ ਆਵਾਜ਼ ਦੀ ਯਾਤਰਾ ਲਈ ਜੋ 90 ਸਾਲ ਪੁਰਾਣੀ ਹੈ ਪਰ ਅਜੇ ਵੀ ਧੜਕਦੀ ਹੈ।
3: ਆਵਾਜ਼ ਹਮਾਰੀ
2: 1936 ਤੋਂ ਲੈ ਕੇ ਅੱਜ ਤੱਕ ਇੱਕ ਆਵਾਜ਼ ਜੋ ਬਣੀ ਭਰੋਸਾ, ਇੱਕ ਮੰਚ ਜਿਸ ਨੇ ਜੋੜੇ ਦਿਲ, ਇੱਕ ਨਾਮ ਜੋ ਹਰ ਘਰ ਦੀ ਪਹਿਚਾਣ ਬਣਿਆ, ਆਕਾਸ਼ਵਾਣੀ।

0: ਸਿਰ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਹਨਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ, ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋਂ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਾਂ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।
1: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ 'ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।
2: ਅੱਜ ਦੁਪਹਿਰ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਗੇ ਖੁਰਦ ਦੇ ਗੇੜੇ ਦਾ ਭਾਗ ਪਹਿਲਾ। ਪ੍ਰੋਗਰਾਮ ਪੇਸ਼ ਕਰਨਗੇ ਕੁਲਵਿੰਦਰ ਚਾਨੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ।

0: ਬਠਿੰਡਾ ਜੀ।
1: ਪਿੰਡ ਭੁੰਦੜ ਤੋਂ ਪਰਮਜੀਤ ਕੌਰ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
0: ਧੰਨਵਾਦ ਜੀ।
1: ਹਾਲ ਚਾਲ ਦੱਸੋ ਪਹਿਲਾਂ ਤਾਂ ਕੀ ਹੈ?
0: ਵਧੀਆ ਮੈਡਮ, ਬਸ ਤੁਹਾਡੇ ਵੱਲ ਹੀ ਹੁੰਦਾ ਖਿਆਲ।
1: ਵਧੀਆ,
0: ਚਲੋ 12 ਵਜੇ ਨਾ
1: ਠੀਕ ਹੈ ਤੇ
0: ਪ੍ਰੋਗਰਾਮ ਸੁਣੀਏ।
1: ਅੱਛਾ ਅੱਛਾ ਅੱਛਾ, ਮੈਨੂੰ ਤਾਂ ਲੱਗਦਾ ਛੁੱਟੀ ਵਾਲਿਆਂ ਨੂੰ ਹੀ ਬੇਸਬਰੀ ਜੀ ਹੁੰਦੀ ਹੈ ਵੀ ਅੱਜ ਦਿਨੇ ਪ੍ਰੋਗਰਾਮ ਸੁਣਾਂਗੇ।
0: ਹਾਂਜੀ,
1: ਆਪਾਂ ਨੂੰ ਵੀ ਛੁੱਟੀ ਅੱਜ,
0: ਛੁੱਟੀ ਅੱਜ ਮੈਡਮ ਜੀ, ਬੱਚੇ ਨੇ ਜਾਣਾ ਨਹੀਂ, ਅੱਜ ਛੁੱਟੀ ਆ ਮੇਰਾ।
1: ਠੀਕ ਹੈ ਬਿਲਕੁਲ ਬਿਲਕੁਲ। ਅੱਛਾ, ਇਹ ਲਾਲਚ ਜਿਹਾ ਹੁੰਦਾ ਛੁੱਟੀ ਵਾਲੇ ਦਿਨ ਵੀ ਅੱਜ ਲੇਟ ਉੱਠਾਂਗੇ ਜਾਂ ਆਰਾਮ ਨਾਲ ਉੱਠਾਂਗੇ, ਐਂ ਜੇ ਹੁੰਦਾ?
0: ਹੁੰਦਾ ਮੈਡਮ ਜੀ।
1: ਹੈਂ, ਕਿੰਨਾ ਕੁ ਫਰਕ ਪੈ ਜਾਂਦਾ?
0: ਅੱਜ ਮੈਂ ਉੱਠੀ ਨਹੀਂ ਸੀਗੀ, ਮੈਂ ਕਿਹਾ ਚੱਲ ਅੱਜ ਥੋੜਾ ਚਿਰ ਠਹਿਰ ਕੇ ਉੱਠਾਂਗੇ, ਮੁੰਡੇ ਬੇਟੇ ਨੇ ਅਲਾਰਮ ਲਾਇਆ ਹੋਇਆ ਸੀਗਾ।
1: ਠੀਕ ਹੈ ਠੀਕ ਹੈ।
0: ਮੈਂ ਕਿਹਾ ਤੂੰ ਅੱਜ, ਮੈਂ ਕਿਹਾ ਖੜ ਜਾ, ਕਹਿੰਦੇ ਸੁਣ ਗਿਆ, ਮੈਂ ਕਿਹਾ ਹਾਂ, ਮੈਂ ਕਿਹਾ ਖੜ ਜਾ ਕੋਈ ਨਹੀਂ, ਤੂੰ ਕਹਿੰਦਾ ਜਾ।
1: ਠੀਕ ਹੈ ਠੀਕ ਹੈ। ਅੱਛਾ, ਤੇ ਫਿਰ ਅੱਜ ਮਾਵਾਂ ਦਾ ਦੇਣਾ ਤੇ ਬੱਚਿਆਂ ਨੇ ਮਾਵਾਂ ਦਾ ਦੇਣ ਜਿਹੜਾ ਹੈਗਾ, ਉਹ ਵਿਸ਼ਸ ਦਿੱਤੀਆਂ, ਮੁਬਾਰਕਬਾਦ ਦਿੱਤੀ?
0: ਹਾਂਜੀ ਦਿੱਤੀਆਂ ਜੀ।
1: ਠੀਕ ਹੈ, ਤੇ ਬੇਟੀ ਹੈ ਜਿਹੜੀ, ਉਹ ਕਿਵੇਂ ਜ਼ਾਹਰ ਕਰਦੇ ਆ ਆਪਣੇ ਪਿਆਰ ਨੂੰ, ਕਿਵੇਂ ਤੁਹਾਨੂੰ ਵਿਸ਼ ਕੀਤਾ ਉਹਨਾਂ ਨੇ?
0: ਬਸ ਮੈਡਮ ਮੇਰੀ ਸਿਰ ਬਾਤ ਆ ਜੀ, ਉਹਨੇ ਬੇਟੇ ਨੀ ਬੇਟਾ ਹੀ ਆ।
1: ਠੀਕ ਹੈ, ਸਿਰ ਬਾਤ ਆ, ਚਲੋ ਵਧੀਆ ਗੱਲ ਹੈ ਹਨਾ।
0: ਸਿਰ ਵੀਡੀਓ ਬਣਾਤੀ,
1: ਸਹੀ ਹੈ ਸਹੀ
0: ਹੈ,
1: ਹਾਂ ਉਹ ਸਟੇਟਸ ਸਟੂਟਸ ਤੇ ਪਾ ਦਿਆਂਗੇ ਹਨਾ, ਵੀ ਮਾਵਾਂ ਨਾਲ ਸਾਡਾ ਪਿਆਰ ਹੈ ਜੀ।
0: ਹਾਂਜੀ ਹਾਂਜੀ ਹਾਂਜੀ,
1: ਪਰਮਾਤਮਾ ਇਸੇ ਤਰ੍ਹਾਂ ਤੁਹਾਡਾ, ਤੁਹਾਡੇ ਬੱਚਿਆਂ ਦੇ ਨਾਲ ਤੇ ਤੁਹਾਡੇ ਬੱਚਿਆਂ ਦਾ ਤੁਹਾਡੇ ਨਾਲ ਪਿਆਰ ਬਣਾਈ ਰੱਖੇ ਤੇ ਖੁਸ਼ ਰਹੋ ਜੀ। ਤੇ ਗੀਤ ਕਿਹੜਾ ਸੁਣੀਏ ਫਿਰ ਅੱਜ?
0: ਸੁਖਦੇਵ ਸੁੱਖ ਦਾ ਜੀ, ਇੱਕ ਮਾਂ ਤੇ ਧੀ ਦਾ ਗੀਤ ਆ।
1: ਸੁਖਦੇਵ ਸੁੱਖ ਦਾ, ਉਹ ਤਾਂ ਆਪਾਂ ਦੇਖਾਂਗੇ, ਤੇ ਪਹਿਲਾਂ ਤੁਸੀਂ ਕਿਹਾ ਕਿ ਆਰਨਿਤ ਦਾ ਸੁਣਾ ਦਿਓ ਹਨਾ,
0: ਸੁਣਾ ਦਿਓ, ਚਲੋ ਸੁਣਾ ਦਿਓ ਜੀ।
1: ਹਾਂ ਇਹ ਬੇਬੇ ਬਾਪੂ ਵਾਲਾ ਹੈ, ਬਸ ਥੋੜਾ ਜਿਹਾ ਰਿਸ਼ਤਿਆਂ ਦਾ ਫਰਕ ਹੈ, ਤੇ ਕੋਈ ਗੱਲ ਨਹੀਂ, ਆਪਾਂ ਫੇਰ ਜਦੋਂ ਗੱਲਬਾਤ ਕਰਾਂਗੇ ਉਦੋਂ ਤੁਹਾਡੀ ਇਨਫੋਰਮੇਸ਼ਨ ਵੀ ਜ਼ਰੂਰ ਪੂਰੀ ਕਰਾਂਗੇ। ਠੀਕ ਹੈ ਜੀ,
0: ਕੋਈ ਗੱਲ ਨਹੀਂ। ਕਿੰਨੇ ਦਿਨ ਹੋ ਗਏ ਫੋਨ ਟਰਾਈ ਕਰਦੇ ਨੇ, ਅੱਜ ਮੈਂ ਅੱਜ ਮੇਰਾ ਕੰਮ ਵੀ ਛੱਡਤਾ ਸਲਾਈਆਂ ਦਾ।
1: ਅੱਛਾ ਅੱਛਾ ਅੱਛਾ, ਨਹੀਂ ਨਹੀਂ ਤੁਸੀਂ ਕੰਮ ਤੇ ਲੱਗੋ ਤੇ ਨਾਲ ਨਾਲ ਸੁਣੋ ਗੀਤ ਫਿਰ। ਹੈ
0: ਠੀਕ ਹੈ,
1: ਠੀਕ ਹੈ ਜੀ,
0: ਧੰਨਵਾਦ
1: ਜੀ ਜੀ ਜੀ। ਲਓ ਜੀ, ਆਓ ਸੁਣਦੇ ਆਰਨੀਤ ਦਾ ਇਹ ਗੀਤ।

0: ਜੀ ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਦੇ ਨਾਲ ਜੁੜਦੇ ਆ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮਨਜੀਤ ਕੌਰ ਜੀ, ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬੋਲਦੇ ਹਾਂ।
0: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਲਾਲਬਾਈ ਮਨਜੀਤ ਕੌਰ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ।
0: ਅਤੇ ਹਾਲ ਚਾਲ ਹੋਪ ਸੋ ਵਧੀਆ ਹੀ ਹੋਣੇ ਆ ਤੁਹਾਡੇ?
1: ਬਹੁਤ ਵਧੀਆ ਜੀ, ਮਾਲਕ ਦੀ ਕਿਰਪਾ ਹੈ।
0: ਅਤੇ ਇਹ ਦੱਸੋ, ਅੱਜ ਮਾਵਾਂ ਦਾ ਦਿਨ ਹੈ ਨਾ, ਤੁਹਾਡੀ ਮਾਂ ਨੇ ਤੁਹਾਨੂੰ ਕਿਵੇਂ ਸਪੋਰਟ ਕੀਤਾ? ਮੇਰਾ ਸਿੱਧਾ ਜਿਹਾ ਸਵਾਲ ਹੈ ਤੁਹਾਨੂੰ
1: ਜੀ। ਮਾਂ ਨੇ ਮੈਨੂੰ ਤਾਂ ਸਪੋਰਟ ਦਿੱਤੀ ਨਹੀਂ ਗੀ, 22 ਦਿਨਾਂ ਦੀ ਮੁੱਕ ਗਈ ਸੀ, ਭਰਜਾਈ ਸੀ ਮਾਂ ਮੇਰੀ ਤਾਂ।
0: ਬਹੁਤ ਮਾੜੀ ਗੱਲ, ਇਹ ਰੱਬ ਦੀ ਬੇਇਨਸਾਫੀ ਹੈ ਨਾ।
1: ਪਰ ਭਰਜਾਈ ਨੇ ਆਪਦੇ ਬੱਚਿਆਂ ਨੂੰ ਵੱਧ ਕਰਕੇ ਪਾਲਿਆ।
0: ਹਾਂ ਹਾਂ ਬਿਲਕੁਲ, ਮਾਵਾਂ ਵਾਂਗੂ ਪਾਲਿਆ।
1: ਮਾਂ ਸੀ, ਉਹਨੂੰ ਵੀ 2 ਸਾਲ ਹੋ ਗਏ।
0: ਅੱਛਾ ਜੀ,
1: ਗੁਰੂ ਨੇ ਲੈ ਗਿਆ, ਗੁਰੂ ਗੋਬਿੰਦ ਨੂੰ ਵੀ ਉਹ ਵੀ ਖੋਲੀ।
0: ਚਲੋ, ਜਿੱਦਾਂ ਜੋ ਪਰਮਾਤਮਾ ਦੀ ਰਚਨਾ ਹੈ ਉਸੇ ਤਰ੍ਹਾਂ ਹੋਈ ਜਾਂਦਾ ਹੈ ਨਾ, ਜੋ ਉਹਨੇ ਰਚਿਆ ਸਿਰਜਿਆ ਲਿਖਿਆ ਉਵੇਂ ਉਵੇਂ ਹੋਈ ਜਾਂਦਾ।
1: ਹਾਂਜੀ ਹਾਂਜੀ, ਭੂਆ ਭਤੀਜੀ ਸੀਗੀਆਂ ਇੱਕੇ ਘਰੇ।
0: ਠੀਕ ਹੈ ਜੀ,
1: ਹਾਂਜੀ।
0: ਤੁਹਾਡੇ ਕਿੰਨੇ ਬੱਚੇ ਨੇ?
1: ਮੇਰੇ 3 ਬੱਚੇ ਆ ਜੀ, 2 ਬੇਟੇ ਆ, 1 ਬੇਟੀ ਹੈ।
0: ਠੀਕ ਹੈ, ਤੇ ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰਦੇ ਹੋ
1: ਜੀ? ਉਹਨਾਂ ਨੂੰ ਤਾਂ ਪਿਆਰ ਤਾਂ ਇੱਕੋ ਜਿਹਾ ਚਾਹੀਦਾ।
0: ਕਈ ਵਾਰੀ ਹੁੰਦਾ ਨਾ, ਇੱਕ ਚੀਜ਼ ਵੇਖਣ ਨੂੰ ਮਿਲਦੀ ਹੈ, ਜਿਹੜਾ ਸਾਰਿਆਂ ਤੋਂ ਛੋਟਾ ਹੁੰਦਾ ਉਹ ਜ਼ਿਆਦਾ ਲਾਡਲਾ ਜਿਹਾ ਹੁੰਦਾ।
1: ਜੀ ਬੇਟੀ ਸੀ ਛੋਟੀ ਦਾ, ਤੇ ਪਰ ਮੈਨੂੰ ਆਇਆ ਛੋਟੇ ਬੇਟੇ ਦਾ ਹੀ ਵਾਲਾ ਸੀਗਾ।
0: ਠੀਕ ਹੈ,
1: ਹੁਣ ਵੀ ਮੈਨੂੰ ਕਹਿ ਦਿੰਦੇ ਆਖ ਦਿੰਦੇ ਆ, ਕੁੜੀ ਦਾ ਤਾਂ ਕਰਦੀ ਨੀ, ਮੁੰਡੇ ਦਾ ਹੀ ਜ਼ਿਆਦਾ ਹੈਗਾ। ਮਾਂ ਮੁੰਡੇ ਦਾ ਹੀ ਜ਼ਿਆਦਾ ਹੋਣਾ ਫਿਰ ਜਦੋਂ ਕੋਲੇ ਆ ਮੁੰਡਾ।
0: ਅੱਛਾ, ਬੇਟੀ ਵਿਆਹੀ ਗਈ?
1: ਹਾਂਜੀ ਹੈ ਤਾਂ ਵਿਆਹੀ ਜੀ, ਉਹ ਵੀ ਬਸ
0: ਚਲੋ
1: ਘਰੋਂ ਬੇਘਰ ਹੀ ਆ ਹੁਣ, ਡਿਊਟੀ ਤੇ ਆ, ਡਾਕਟਰ ਆ ਵੈਸੇ ਤਾਂ
0: ਜੀ ਜੀ ਜੀ ਜੀ
1: ਹਾਂਜੀ, ਦੋ ਗੁੱਡੀਆਂ ਪੜੀ ਜਾਂਦੀਆਂ
0: ਜੀ ਜੀ। ਭੈਣ ਜੀ, ਆਪਣਾ ਕਰਕੇ ਖਾਣਾ ਜਿਹੜਾ ਕਿਰਤ ਹੈ, ਬਾਬੇ ਨਾਨਕ ਦੇ ਕਹਿਣ ਵਾਂਗੂ ਕਿਰਤ ਕਰਨੀ ਹੀ ਸਭ ਤੋਂ ਵੱਡਾ ਧਰਮ ਹੈ।
1: ਬਹੁਤ ਵਧੀਆ ਕੰਮ ਆ, ਡਾਕਟਰ ਆ ਕੋਟੀ ਦਾ ਹਸਪਤਾਲ ਚ ਡਿਊਟੀ।
0: ਬਹੁਤ ਵੱਡੀ ਸੇਵਾ ਲਈ ਹੈ ਪਰਮਾਤਮਾ ਨੇ ਉਹਨਾਂ ਨੂੰ।
1: ਹਾਂ ਹਾਂਜੀ ਹਾਂਜੀ, ਬਹੁਤ ਵਧੀਆ ਕੰਮ ਆ,
0: ਸਿਹਤ ਦਾ ਖਿਆਲ ਰੱਖਣਾ ਇਹ ਤਾਂ ਦੂਜਾ ਰੱਬ ਮੰਨੇ ਜਾਂਦੇ ਆ ਡਾਕਟਰ ਹੈ ਜਿਹੜੇ।
1: ਹਾਂਜੀ ਹਾਂਜੀ।
0: ਸੋ ਤੇ ਕਿਹੜਾ ਗੀਤ ਸੁਣੋਗੇ ਅੱਜ?
1: ਗਿੱਲ ਹਰਦੀਪ ਦਾ ਸੁਣਾ ਦਿਓ ਜੀ, ਮਾਂ ਸੌਂਗ ਫਿਰ।
0: ਮਾਂ ਸੌਂਗ ਸੁਣਾ ਦਿੰਦੇ ਆ ਜੀ। ਤੇ ਇਸ ਤੋਂ ਬਿਨਾਂ ਕੁਛ ਕਹਿਣਾ ਚਾਹੋਗੇ ਅੱਜ ਕੱਲ ਦੇ ਬੱਚਿਆਂ ਨੂੰ?
1: ਜੀ ਮੈਂ ਆਪਾਂ ਤਾਂ ਇਹੀ ਸੋਚੀ ਆ ਵੀ ਬੱਚੇ ਨਸ਼ੇ ਪਤੇ ਤੋਂ ਬਚ ਜਾਣ, ਕੰਮ ਭਲਾ ਘੱਟ ਕਰ ਲੈਣ, ਪੜ੍ਹਾਈ ਵੱਧ ਕਰਨ, ਸੋਚ ਚੰਗੀ ਰੱਖਣ
0: ਜੀ, ਆਪਦੇ ਜੋਗੇ ਹੋ ਜਾਣ, ਆਪਦੇ ਪੈਰਾਂ ਤੇ ਖੜੇ ਹੋ ਜਾਣ, ਹੈਨਾ।
1: ਹਾਂਜੀ ਹਾਂਜੀ, ਸੋਚ ਚੰਗੀ ਹੋਈ ਤਾਂ ਆਪੇ ਉਹ ਆਪਦੇ ਪੈਰਾਂ ਤੇ ਖੜੇ ਹੋਣ
0: ਜੀ ਜੀ ਜੀ, ਸਿੱਧੇ ਰਸਤੇ ਪਏ ਰਹਿਣ, ਕੰਮ ਕਰਨ, ਮਿਹਨਤ ਕਰਨ ਤੇ। ਠੀਕ ਹੈ ਜੀ,
1: ਮਿਹਨਤ ਨਾਲ ਹੀ।
0: ਹਾਂਜੀ ਹਾਂਜੀ ਹਾਂਜੀ, ਸੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ, ਤੇ ਆਓ ਸੁਣਦੇ ਆ ਤੁਹਾਡੀ ਪਸੰਦ ਦਾ ਇਹ ਗੀਤ।
1: ਧੰਨਵਾਦ ਜੀ,
0: ਸੁਣੋ। ਆਓ ਜੀ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਗੀਤ, ਤੇ ਉਸ ਤੋਂ ਪਹਿਲਾਂ ਸੁਣਦੇ ਆ ਇਹ ਸੰਦੇਸ਼।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ FM ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਦਾ ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 27 ਸਕਿੰਟ ਦਾ ਹੋ ਰਿਹਾ ਏ। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ 1:10 ਤੇ ਸੁਣਾਂਗੇ ਪਰਦੇਸੀ ਖ਼ਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਗਈ ਏ। ਇਸ ਤੋਂ ਇਲਾਵਾ 93 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ, ਜਦਕਿ 41 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 6 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ। IPL ਕ੍ਰਿਕਟ ਵਿੱਚ ਅੱਜ ਪਲੇਆਫ ਕੁਆਲੀਫਾਈ ਲਈ ਮਹੱਤਵਪੂਰਨ ਮੈਚ ਹੋਣਗੇ। ਦਿਨ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਸ ਦੁਪਹਿਰ 3:30 ਵਜੇ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ। ਦੂਸਰਾ ਮੈਚ ਸ਼ਾਮ 7:30 ਵਜੇ ਰਾਇਲ ਚੈਲੰਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਸ ਦਰਮਿਆਨ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਜੈਪੁਰ ਵਿੱਚ ਰਾਜਸਥਾਨ ਰਾਇਲਸ ਨੂੰ 77 ਜੋੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AARNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:15 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: जी प्रोग्राम हैलो फरमाइश ते साडे अगले कॉलर साडे नाल ने। हैलो
1: हैलो
0: जी नमस्कार भाई जी।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਕਰਮਜੀਤ ਬੋਲਦਾ ਜੀ, ਪਿੰਡ ਮੱਤੇ ਤੋਂ।
0: ਮੱਤੇ ਤੋਂ ਤਲਵੰਡੀ ਵੱਲ ਹੈ ਹਨਾ?
1: ਨਹੀਂ ਜੀ, ਆ ਜੈਤੋ ਦੇ ਲਾਗੇ ਆ ਜੀ।
0: ਅੱਛਾ, ਇਧਰਲੀ ਸਾਈਡ। ਅੱਛਾ, ਉਹ ਨੱਤ ਹੈ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਨਾਮ ਦੱਸ ਦਿਓ ਬਾਈ ਜੀ।
1: ਕਰਮਜੀਤ ਬੋਲਦਾ ਜੀ, ਤੇ ਅਰਜਨ ਪੰਡਤ ਤੋਂ ਫਿਲਮ ਚੋਂ ਲਾ ਦਿਓ ਗੀਤ।
0: ਠੀਕ ਹੈ ਜੀ, ਅਰਜਨ ਪੰਡਤ
1: ਦੇਰ ਮਹਿੰਦੀ ਦਾ ਗਾਇਆ ਜੀ, ਕੁੜੀਆਂ ਸ਼ਹਿਰ ਦੀਆਂ।
0: ਠੀਕ ਹੈ ਠੀਕ ਹੈ ਠੀਕ ਹੈ, ਸੁਣਦੇ ਹਾਂ ਜੀ ਗੀਤ ਫਿਰ ਤੁਹਾਡੀ ਪਸੰਦ ਤੇ।
1: ਠੀਕ ਹੈ,
0: ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ ਬਾਈ ਜੀ,
1: ਧੰਨਵਾਦ।
0: ਲਓ ਜੀ, ਪਿੰਡ ਮੱਤੇ ਵਾਲਿਆਂ ਦੀ ਫਰਮਾਇਸ਼ ਕਰਦੇ ਹਾਂ ਪੂਰੀ ਤੇ ਸੁਣਦੇ ਹਾਂ ਗੀਤ, ਜੋ ਕਿ ਹੈ ਫਿਲਮ ਅਰਜੁਨ ਪੰਡਤ ਦੇ ਵਿੱਚੋਂ ਤੇ ਆਵਾਜ਼ ਹੈ ਦਲੇਰ ਮਹਿੰਦੀ ਦੀ।

वाचक ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ਨ ਸੀਮਾ ਮਹਿਰਾ, ਮਮਤਾ ਅਰੋੜਾ ਤੇ ਜਸਵਿੰਦਰ ਕੌਰ। ਆਓ ਰਲ ਮਨਾਈਏ ਆਕਾਸ਼ਵਾਣੀ ਦੇ 90 ਸਾਲਾਂ ਦਾ ਸੁਨਹਿਰੀ ਯੁੱਗ ਸਾਡੀ ਇਸ ਵਿਸ਼ੇਸ਼ ਪੇਸ਼ਕਸ਼ ਦੇ ਨਾਲ।

0: ਮੈਂ ਨੇਤਰਹੀਣ ਆ ਤੇ ਉਹਨਾਂ ਨੇ ਇਹੀ ਕਿਹਾ ਸੀ ਮਤਲਬ ਜਦੋਂ ਮੇਰੀ ਨਿਗਾਹ ਗਈ ਸੀ ਇਹਨੂੰ ਅਸੀਂ ਮਤਲਬ ਗੁਰੂ ਘਰ ਹੀ ਮਤਲਬ ਛੱਡਣਾ
1: ਜੀ ਜੀ ਜੀ ਸੋ ਪਰਮਾਤਮਾ ਨੇ ਆਪੇ ਸਾਂਭ ਲੈਣਾ ਹੁੰਦਾ ਹੈ ਨਾ
0: ਹਾਂਜੀ ਹਾਂਜੀ
1: ਵਧੀਆ ਗੱਲ ਹੈ ਸੋ ਵਧੀਆ ਗੱਲ ਵੀਰ ਜੀ ਤੁਸੀਂ ਸੇਵਾ ਵੀ ਕਰ ਰਹੇ ਹੋ ਤੇ ਆਪਣੀ ਜ਼ਿੰਦਗੀ ਦੇ ਲਈ ਵੀ ਸਮਾਂ ਕੱਢ ਰਹੇ ਹੋ ਹਨਾ ਤੇ ਆਕਾਸ਼ਵਾਣੀ ਨਾਲ ਵੀ ਜੁੜੇ ਹੋਏ ਹੋ ਸਾਰਾ ਕੁਝ ਚੱਲ ਰਿਹਾ ਵਧੀਆ ਗੱਲ ਹੈ ਬੈਲੈਂਸ ਬਣਿਆ ਹੋਇਆ ਤੇ ਤੁਹਾਡੀ ਫਰਮਾਇਸ਼ ਤੇ ਸੁਣਦੇ ਹਾਂ ਗੀਤ ਫਿਲਮ ਸੰਧੂਰ ਦੇ ਵਿੱਚੋਂ ਠੀਕ ਹੈ ਜੀ
0: ਹਾਂਜੀ
1: ਸ਼ੁਕਰੀਆ ਬਾਈ ਜੀ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਗੀਤ ਫਿਲਮ ਹੈ ਸੰਧੂਰ ਤੇ ਆਵਾਜ਼ ਮੁਹੰਮਦ ਅਜ਼ੀਜ਼ ਤੇ ਲਤਾ ਮੰਗੇਸ਼ਕਰ ਦੀ

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਨੀ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 7839-63306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਅੱਜ ਦੁਪਹਿਰ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਗੇ ਖੁਰਦ ਦੇ ਗੇੜੇ ਦਾ ਭਾਗ ਪਹਿਲਾ। ਪ੍ਰੋਗਰਾਮ ਪੇਸ਼ ਕਰਨਗੇ ਕੁਲਵਿੰਦਰ ਚਾਨੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ।
4: ਜੀ ਅਗਲੇ ਕਾਲਰ ਦੇ ਨਾਲ ਜੁੜਦੇ ਆ। ਹੈਲੋ
5: ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ।
5: ਭੈਣ ਜੀ ਨਛੱਤਰ ਸਿੰਘ ਗੀਤਕਾਰ ਬੋਲਦਾ ਜੀ, ਪਿੰਡ ਲਾਲ ਬਾਈ ਤੋਂ ਜੀ।
4: ਨਛੱਤਰ ਸਿੰਘ ਜੀ ਪਿੰਡ ਲਾਲ ਬਾਈ ਤੋਂ ਗੀਤਕਾਰ, ਠੀਕ ਹੈ ਜੀ।
5: ਤੇ ਭੈਣ ਜੀ ਗੀਤ ਆਪਾਂ ਦੋਸਤਾਨਾ ਫਿਲਮ ਦਾ ਸੁਣਨਾ, ਮਮਤਾ ਰਾਵੀ ਤੇ ਕਿਸ਼ੋਰ ਕੁਮਾਰ ਦੀ ਆਵਾਜ਼ ਚ,
4: ਠੀਕ ਹੈ ਜੀ।
5: ਤੇ ਸੰਨ 75 ਤੋਂ ਏਰੀਆ ਦੇ ਨਾਲ ਜੁੜਿਆ ਤੇ ਬਹੁਤ ਹੀ ਸੋਹਣੀ ਜ਼ਿੰਦਗੀ ਲੰਘੀ ਤੇ ਬਹੁਤ ਹੀ ਕੁਛ ਸਿੱਖਣ ਨੂੰ ਮਿਲਿਆ।
4: ਜੀ ਜੀ ਜੀ ਬਿਲਕੁਲ।
5: ਤੇ ਸਾਡੇ ਏਰੀਆ ਦੀ ਹੋਰ ਵੀ ਵੱਡੀ ਉਮਰ ਹੋਵੇ।
4: ਜੀ ਜੀ ਜੀ ਬਿਲਕੁਲ।
5: ਪਰਮਾਤਮਾ ਸਾਡੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਤੰਦਰੁਸਤੀ ਦੇ ਵਿੱਚ, ਸਾਰੇ ਸਟਾਫ ਨੂੰ ਵੀ।
4: ਜੀ ਜੀ ਜੀ ਸ਼ੁਕਰੀਆ ਬਾਈ ਜੀ। ਤੇ ਤੁਹਾਡੀ ਫਰਮਾਇਸ਼ ਤੇ ਸੁਣਦੇ ਆ ਇਹ ਗੀਤ ਜੋ ਕਿ ਹੈ ਫਿਲਮ ਦੋਸਤਾਨਾ ਦੇ ਵਿੱਚੋਂ।
5: ਸ਼ੁਕਰੀਆ ਭੈਣ ਜੀ, ਰੇਡੀਓ ਨੂੰ ਡੈਡੀਕੇਟ ਆ ਜੀ ਆਪਣਾ ਗਾਣਾ।
4: ਜੀ ਜੀ ਜੀ ਬਿਲਕੁਲ ਬਿਲਕੁਲ, ਸਦਾ ਬਣਿਆ ਰਹੇ ਤੁਹਾਡਾ ਰੇਡੀਓ ਦੇ ਨਾਲ ਪਿਆਰ ਤੇ ਦੋਸਤਾਨਾ, ਸ਼ੁਕਰੀਆ ਬਾਈ ਜੀ।
5: ਸ਼ੁਕਰੀਆ, ਧੰਨਵਾਦ
4: ਜੀ। ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਗੀਤ ਜਿਹੜਾ ਕਿ ਇਹਨਾਂ ਨੇ ਰੇਡੀਓ ਦੇ ਲਈ ਸਪੈਸ਼ਲ ਡੈਡੀਕੇਟ ਕੀਤਾ ਦੋਸਤਾਨਾ ਫਿਲਮ ਦੇ ਵਿੱਚੋਂ।

0: ਜੀ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ,
1: ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਪਤਾ ਦੱਸ ਦਿਓ।
1: ਮੈਂ ਮਲਕੀਤ ਸਿੰਘ ਘੜੀਸਾ ਜੀ ਬੋਲਦਾ, ਗੋਡਾਣੇ ਤੋਂ ਪੈਣੇ
0: ਜੀ। ਮਲਕੀਤ ਸਿੰਘ ਘੜੀਸਾ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਫਰਮਾਇਸ਼ ਦੱਸ ਦਿਓ ਬਾਈ ਜੀ।
1: ਧੰਨਵਾਦ ਭੈਣੇ। ਵੰਦਨਾ ਫਿਲਮ ਦਾ ਸੁਣਾ ਦੋ ਲੱਗਾ ਜੀ। ਮੈਂ
0: ਵੰਦਨਾ ਫਿਲਮ ਦਾ ਗੀਤ, ਠੀਕ ਹੈ ਜੀ, ਆ ਗਿਆ ਰੇਡੀਓ ਸੈੱਟ ਤੇ ਤੁਹਾਡਾ ਗੀਤ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਧੰਨਵਾਦ।
0: ਲਓ ਜੀ, ਸੁਣਦੇ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ।

ਜੀ ਸਰੋਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਬਹੁਤ ਬਹੁਤ ਧੰਨਵਾਦ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ ਦਿਓ ਆ ਗਿਆ ਧੰਨਵਾਦ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਐਫ ਐਮ ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 36 ਸਕਿੰਟ

ਹੋ ਰਿਹਾ ਹੈ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਕੁਝ ਪਲ ਕਰਦੇ ਹਾਂ ਇੰਤਜ਼ਾਰ।

0: अदालत ने पंजाब के उद्योग मंत्री को 100 करोड़ रुपए से अधिक के जीएसटी धोखाधड़ी मामले में 7 दिन की रिमांड पर भेजा। रूस के राष्ट्रपति व्लादिमीर पुतिन ने कहा, यूक्रेन के साथ संघर्ष जल्द समाप्त हो सकता है। और शंघाई में तीरंदाजी विश्व कप में भारतीय महिला रिकर्व टीम ने मेजबान चीन को हराकर स्वर्ण जीता। इसके साथ ही दोपहर समाचार का ये अंक समाप्त हुआ। नमस्कार।
1: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣਾ ਦਾ। ਸਟੂਡੀਓ ਦੀ ਘੜੀ ਤੇ ਸਮਾਂ ਦੁਪਹਿਰ ਦੇ 2:30 ਵੱਜ ਰਹੇ ਨੇ। ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਸਵਾਗਤ ਹੈ। ਸੋ ਅੱਜ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਅਸੀਂ ਸੁਣਾਂਗੇ ਸਿਲਸਿਲਾ ਮੇਰਾ ਪਿੰਡ। ਅਤੇ ਮੇਰਾ ਪਿੰਡ ਸਿਲਸਿਲਾ ਦੇ ਵਿੱਚ ਅੱਜ ਪਿੰਡ ਰਹੇਗਾ ਚੁੱਗੇ ਖੁਰਦ, ਜ਼ਿਲ੍ਹਾ ਬਠਿੰਡਾ ਦਾ ਹੀ ਪਿੰਡ ਹੈ ਔਰ ਇਹ ਭਾਗ ਪਹਿਲਾ। ਪ੍ਰੋਗਰਾਮ ਦੇ ਮੇਜ਼ਬਾਨ ਕੁਲਵਿੰਦਰ ਚਾਨੀ। ਆਓ ਸੁਣਦੇ ਹਾਂ ਗੱਲਬਾਤ ਪਿੰਡ ਚੁੱਗੇ ਖੁਰਦ ਦੇ ਵਸਨੀਕਾਂ ਦੇ ਨਾਲ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪਿਆਰੇ ਸਰੋਤਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਅਸੀਂ ਗੇੜਾ ਲਾਉਂਦੇ ਹਾਂ ਤੇ ਉਸ ਪਿੰਡ ਦੇ ਪਿਛੋਕੜ ਬਾਰੇ ਉਸ ਪਿੰਡ ਦੀਆਂ ਸ਼ਖਸੀਅਤਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਇਸੇ ਲੜੀ ਤੇ ਕੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੁੱਗੇ ਖੁਰਦ ਵਿਖੇ। ਜਿਵੇਂ ਕਿ ਸਾਡੇ ਪ੍ਰੋਗਰਾਮ ਦੀ ਰਵਾਇਤ ਹੈ ਕਿ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹੁੰਦੇ ਹਾਂ ਪਿੰਡ ਦੇ ਇਤਿਹਾਸ ਤੋਂ। ਅਕਸਰ ਅਸੀਂ ਪਿੰਡਾਂ ਦਾ ਇਤਿਹਾਸ ਕਿਸੇ ਵੀ ਪਿੰਡ ਦੇ ਵਿੱਚ ਜਾਂਦੇ ਹਾਂ ਤਾਂ ਬਜ਼ੁਰਗਾਂ ਦੇ ਮੂੰਹੋਂ ਸੁਣਦੇ ਹਾਂ। ਪਿੰਡ ਚੁੱਗੇ ਖੁਰਦ ਦੇ ਇੱਕ ਖਾਸ ਗੱਲ ਇਹ ਹੈ ਕਿ ਪਿੰਡ ਚੁੱਗੇ ਖੁਰਦ ਦਾ ਇਤਿਹਾਸ ਦੱਸਣ ਲਈ ਸਾਡੇ ਨਾਲ ਇੱਕ ਨੌਜਵਾਨ ਨੇ, ਜਸ਼ਨਦੀਪ ਸਿੰਘ। ਸਾਨੂੰ ਪਤਾ ਲੱਗਿਆ ਕਿ ਪਿੰਡ ਚੁੱਗੇ ਖੁਰਦ ਦੇ ਪਿਛੋਕੜ ਬਾਰੇ, ਇਹਦੇ ਇਤਿਹਾਸ ਬਾਰੇ ਖੋਜ ਵੀ ਕਰ ਰਹੇ ਨੇ, ਖੋਜ ਦੇ ਕਾਰਜ ਵਿੱਚ ਲੱਗੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਜਸ਼ਨਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ।
1: ਸਤਿ ਸ੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਪਿੰਡ ਵਿੱਚ ਤੇ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਸਵਾਗਤ ਹੈ।
0: ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਚਾਹੁੰਗਾ ਕਿ ਜਿਹੜਾ ਪਿੰਡ ਚੁੱਗੇ ਖੁਰਦ ਦਾ ਇਤਿਹਾਸ ਹੈ ਉਹਦੇ ਬਾਰੇ ਸਾਡੇ ਸਰੋਤਿਆਂ ਨੂੰ ਤੁਸੀਂ ਦੱਸੋ।
1: ਜਿਵੇਂ ਹਰ ਪਿੰਡ ਦਾ ਇਤਿਹਾਸ ਹੁੰਦਾ ਹੈ ਜੀ, ਉਹ ਹਰ ਇੱਕ ਬਿਰਾਦਰੀ ਨਾਲ ਜੁੜਦਾ ਹੁੰਦਾ ਹੈ, ਪਰ ਹਰ ਪਿੰਡ ਦਾ ਜਿਵੇਂ ਜਿਹੜੀ ਬੰਨਣ ਵਾਲੀ ਜਾਂ ਉਸ ਪਿੰਡ ਨੂੰ ਜਿੱਥੋਂ ਜਿਸ ਬਰਾਦਰੀ ਕਰਕੇ ਉਹ ਪਿੰਡ ਬੱਝਦਾ ਜਾਂ ਜਿਸ ਬਰਾਦਰੀ ਨੇ ਉਹ ਪਿੰਡ ਬੰਨਿਆ ਹੁੰਦਾ, ਜਿਵੇਂ ਉਸ ਦੀ ਗੱਲ ਕਰਾਂ ਤਾਂ ਇਸ ਪਿੰਡ ਨੂੰ ਜਿਹੜੇ ਨੇ ਮਾਨ ਜੱਟਾਂ ਨੇ ਬੰਨਿਆ ਸੀ। ਤਾਂ ਇਹ ਜਿਹੜੇ ਮਾਨ ਜੱਟ ਸੀਗੇ, ਇਹ 7 ਭਰਾ ਸਨ ਅਸਲ ਵਿੱਚ, ਜਿਹੜੇ ਪਿੰਡ ਵੱਡੇ ਚੁੱਗਿਆਂ ਤੋਂ ਜਾਂ ਚੁੱਗੇ ਕਲਾਂ ਤੋਂ ਇੱਥੇ ਆ ਕੇ ਵਸੇ ਸੀ। ਤੇ ਇਹਦੇ ਜੇ ਮੈਂ ਜ਼ਿਆਦਾ ਡੂੰਘਾਈ ਵਿੱਚ ਜਾਵਾਂ ਤਾਂ ਇਹ ਪਿੰਡ ਅਸਲ ਵਿੱਚ ਇੱਕ ਟੱਕ ਸੀਗਾ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਝਿੜੀ ਸੀ ਇਸ ਪਿੰਡ ਦੇ ਥਾਂ ਤੇ, ਯਾਨੀ ਇੱਕ ਜੰਗਲ ਸੀ ਜਿਹਨੂੰ ਆਪਾਂ ਪੰਜਾਬੀ ਵਿੱਚ ਝਿੜੀ ਕਹਿ ਦਿੰਦੇ ਹਾਂ। ਤਾਂ ਇਹ ਜਿਹੜਾ ਟੱਕ ਸੀਗਾ ਪੈਲੀ ਦਾ, ਇਹ 484 ਰੁਪਈਆਂ ਦੇ ਵਿੱਚ ਪਟਿਆਲੇ ਦੇ ਰਾਜੇ, ਕਿਉਂਕਿ ਇੱਥੇ ਪਟਿਆਲੇ ਦੀ ਜਿਹੜੀ ਸੀਗੀ ਰਾਜ ਸੀ, ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਇਲਾਕਾ ਸੀ ਬਠਿੰਡੇ ਦਾ, ਉਹਨਾਂ ਦੇ ਅੰਦਰ ਆਉਂਦਾ ਸੀ। ਤਾਂ ਉਹਨਾਂ ਤੋਂ ਇਹ 484 ਰੁਪਈਆਂ ਵਿੱਚ ਟੱਕ ਇਹਨਾਂ ਨੇ ਖਰੀਦਿਆ ਸੀਗਾ, ਇਹਨਾਂ ਭਰਾਵਾਂ ਨੇ, ਜਾਂ ਇਹਨਾਂ ਚੋਂ ਆਪਾਂ ਜਿਹੜਾ ਮੋੜੀ ਗੱਡ ਭਰਾ ਸੀਗਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦਾ ਨਾਮ ਭਾਗਾ ਸਿੰਘ ਸੀ, ਉਹਨਾਂ ਨੇ ਇਹ ਟੱਕ ਖਰੀਦਿਆ ਸੀ। ਬਾਅਦ ਵਿੱਚ ਉਹਨਾਂ ਨੇ ਆਪਣੇ ਭਰਾਵਾਂ ਨੂੰ, ਜੋ ਕਿ ਉਹਨਾਂ ਦੇ ਸਕੇ ਨਹੀਂ ਆਪਾਂ ਕਹਿ ਸਕਦੇ, ਚਚੇਰੇ ਭਰਾ ਸੀ ਜਾਂ ਤਾਏ ਦੇ ਸਨ ਜਾਂ ਕੁਛ ਹੋਰ ਉਹਨਾਂ ਦਾ ਰਿਸ਼ਤਾ ਸੀ ਉਹਨਾਂ ਨਾਲ, ਪਰ ਸਾਰੇ ਹੀ ਉਹ ਮਾਨਗੋਦ ਦੇ ਸਨ ਅਤੇ ਉਹਨਾਂ ਨੇ ਇੱਥੇ ਆ ਕੇ ਉਹ ਵਸੇ। ਇਹਦੇ ਬਾਰੇ ਟਾਈਮ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ ਕਿ ਪਿੰਡ ਕਦੋਂ ਬੱਝਿਆ, ਪਰ ਪੀੜ੍ਹੀਆਂ ਦੇ ਹਿਸਾਬ ਨਾਲ, ਕਿਉਂਕਿ ਉਹ ਅੱਜ ਤੋਂ 8 ਕੁ ਪੀੜ੍ਹੀਆਂ ਪਹਿਲਾਂ ਸਨ, ਤਾਂ ਮੈਂ ਅੰਦਾਜ਼ਾ ਲਗਾ ਲੈਂਦਾ ਹੁੰਦਾ ਕਿ ਉਹ 1835 ਈਸਵੀ ਦੇ ਨੇੜੇ ਤੇੜੇ ਪਿੰਡ ਬੱਝਿਆ ਹੋਊਗਾ। ਤਾਂ ਇਹ ਸਾਡੇ ਮੇਨਲੀ ਪਿੰਡ ਦਾ ਇਤਿਹਾਸ ਹੈ। ਪਰ ਜੇ ਮੈਂ ਇਦੋਂ ਵੀ ਵੱਧ ਪਿਛੋਕੜ ਵਿੱਚ ਜਾਵਾਂ ਸਾਡੇ ਪਿੰਡ ਦੇ, ਤਾਂ ਸਾਡੇ ਪਿੰਡ ਦਾ ਜਿਹੜੇ ਮਾਨ ਨੇ, ਜਿਹੜੇ ਸਾਡੇ ਪਿੰਡ ਇਸ ਆਏ ਸੀਗੇ, ਤਾਂ ਇਹ ਵੱਡੇ ਚੁੱਗਿਆਂ ਤੋਂ ਪਹਿਲਾਂ ਸਾਡਾ ਜਿਹੜਾ ਇਤਿਹਾਸ ਜੁੜਦਾ ਉਹ ਡਿੱਖ ਪਿੰਡ ਨਾਲ ਜੁੜਦਾ। ਜਿਹੜਾ ਡਿੱਖ ਪਿੰਡ ਹੈ, ਇਹ ਵੀ ਬਠਿੰਡੇ ਦੇ ਜਮਾਂ ਪੂਰਵੀ

0: ਹਿੱਸੇ ਵਿੱਚ ਹੈ, ਬਠਿੰਡੇ ਦੀ ਹੱਦ ਵਿੱਚ ਰਹਿ ਜਾਂਦਾ, ਪੂਰਵੀ ਹੱਦ ਵਿੱਚ ਮੈਂ ਕਹਿ ਸਕਦਾ। ਉਹ ਡਿੱਕ ਜਿਹੜੇ ਸੀਗੇ, ਜਿਹੜਾ ਡਿੱਕ ਪਿੰਡ ਹੈ, ਡਿੱਕ ਪਿੰਡ ਵਿੱਚ ਵੀ ਮਾਨਾ ਦੇ ਜਾਣੀ ਮਾਨਾ ਦਾ ਉੱਗਾ ਪਿੰਡ ਹੈ ਡਿੱਕ, ਤਾਂ ਉੱਥੋਂ ਦੇ ਮਾਨ ਤੇ ਜਿਹੜੇ ਚੁੱਗਿਆਂ ਦੇ ਮਾਨ ਨੇ, ਇਹ ਇੱਕ ਦੂਜੇ ਨੂੰ ਸਕੇ ਨੇ, ਆਪਾਂ ਇਹ ਕਹਿ ਸਕਦੇ ਹਾਂ। ਬਿਕੋਜ਼ ਜਿਹੜੇ ਬਾਬਾ ਚੁੱਗਾ ਜੀ ਸੀਗੇ ਤੇ ਬਾਬਾ ਡਿੱਕ ਸੀਗੇ, ਉਹ ਦੋਵੇਂ ਸਕੇ ਭਰਾ ਸਨ। ਤਾਂ ਉੱਥੇ ਪਹਿਲਾਂ ਸਾਡਾ ਪਿੰਡ ਹੁੰਦਾ ਸੀ, ਪਰ ਕਿਸੇ ਕਾਰਨਾਂ ਕਰਕੇ ਜਿਹੜੇ ਬਾਬੇ ਚੁੱਗਾ ਜੀ ਸਨ ਜਾਂ ਉਹਨਾਂ ਦੇ ਪੁੱਤ ਪੋਤੇ ਹੋਣਗੇ, ਉਹ ਵੱਡੇ ਚੁੱਗੀ ਆ ਕੇ ਵੱਸ ਗਏ ਸੀਗੇ ਇੱਧਰ ਆ ਕੇ। ਉਸ ਤੋਂ ਬਾਅਦ ਵੱਡੇ ਚੁੱਗਿਆਂ ਤੋਂ ਸਾਡਾ ਜਿਹੜਾ ਛੋਟੇ ਚੁੱਗੇ ਪਿੰਡ ਆ ਜਾਂ ਚੁੱਗੇ ਖੁਰਦ ਹੈ, ਉਹ ਬਚ ਗਿਆ। ਇਹ ਸਾਡੇ ਪਿੰਡ ਦਾ ਜਿਹੜਾ ਮੇਨ ਇਤਿਹਾਸ ਹੈ।
1: ਤੁਸੀਂ ਪਿੰਡ ਦੇ ਇਤਿਹਾਸ ਬਾਰੇ ਸੰਖੇਪ ਦੇ ਵਿੱਚ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਜਸ਼ਨ ਜੀ। ਜੇ ਹੁਣ ਆਪਾਂ ਪਿੰਡ ਚੁੱਗੇ ਖੁਰਦ ਦੀ ਭੂਗੋਲਿਕ ਸਥਿਤੀ ਤੇ ਥੋੜੀ ਨਜ਼ਰ ਮਾਰੀਏ, ਤਾਂ ਕਿਹੜੇ ਕਿਹੜੇ ਪਿੰਡਾਂ ਨਾਲ ਇਹਦੀਆਂ ਹੱਦਾਂ ਲੱਗਦੀਆਂ ਨੇ, ਤੇ ਹੋਰ ਇਹਦੇ ਆਸੇ ਪਾਸੇ ਜੇ ਆਪਾਂ ਵਿਸ਼ੇਸ਼ ਜਗ੍ਹਾ ਦੱਸਣੀ ਹੋਵੇ ਤਾਂ ਉਹ ਕਿਸ ਦਾ ਜ਼ਿਕਰ ਕਰ ਸਕਦੇ?
0: ਜੇ ਮੈਂ ਭੂਗੋਲਿਕ ਪੱਖ ਤੋਂ ਗੱਲ ਕਰਾਂ ਤਾਂ ਜਿਵੇਂ ਮਾਲਵੇ ਦੇ ਜਾਂ ਦੱਖਣੀ ਮਾਲਵੇ ਦੀ ਜਿਵੇਂ ਗੱਲ ਕਰਾਂ, ਤਾਂ ਇੱਥੋਂ ਦੇ ਜਿਵੇਂ ਪਹਿਲਾਂ ਦੇ ਟਾਈਮ ਦੇ ਵਿੱਚ ਪਿੰਡ ਹੁੰਦੇ ਸਨ, ਯਾਨੀ ਜੇ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਕਰਾਂ, ਤਾਂ ਇਹ ਵੀ ਇੱਕ ਹਿਸਾਬ ਨਾਲ ਅੱਧ ਮਾਰੂਥਲੀ ਜਾਂ ਸੈਮੀ ਐਰਿਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹੋ ਜਿਹਾ ਇਲਾਕਾ ਸੀ। ਯਾਨੀ ਇੱਥੇ ਟਿੱਬੇ ਸਨ ਤੇ ਪੁਰਾਣੇ ਰੁੱਖ ਇੱਥੇ ਬਹੁਤ ਵੇਖਣ ਨੂੰ ਮਿਲਦੇ ਸਨ, ਜਿਵੇਂ ਵਣ ਹੋ ਗਏ ਜਾਂ ਰੂੜੇ ਵਰਗੇ ਦਰਖਤ ਹੋ ਗਏ, ਇਹੋ ਜਿਹੇ ਦਰਖਤ ਜਾਂ ਇਹੋ ਜਿਹਾ ਭੂਗੋਲ ਸੀ। ਜੇ ਮੈਂ ਇਹਦੇ ਆਲੇ ਦੁਆਲੇ ਦੇ ਪਿੰਡਾਂ ਦੀ ਗੱਲ ਕਰਾਂ, ਤਾਂ ਇੱਥੇ ਬਹੁਤ ਹੀ ਪੁਰਾਣੇ, ਯਾਨੀ ਕਿ ਸਾਡੇ ਪਿੰਡ ਤੋਂ ਤਾਂ ਬਹੁਤ ਹੀ ਜ਼ਿਆਦਾ ਪੁਰਾਣੇ ਪਿੰਡ ਹੈਗੇ ਨੇ ਇਹਦੇ ਜਿਹੜੇ ਨਾਲ ਲੱਗਦੇ ਨੇ। ਪੂਰਵੀ ਪੂਰਵ ਵਾਲੇ ਪਾਸੇ ਪਿੰਡ ਨਵਾਂ ਪਿੰਡ ਉਹਨੂੰ ਕਹਿੰਦੇ ਨੇ, ਬੀੜ ਬਹਿਮਨ ਪਿੰਡ ਹੈ, ਉਹ ਕਾਫੀ ਨਵਾਂ ਹੈ, ਉਹ ਸਾਡੇ ਤੋਂ ਨਵਾਂ ਹੈ। ਪਰ ਬਹਿਮਨ ਦੀਵਾਨਾ ਇੱਕ ਪਿੰਡ ਹੈ ਪੂਰਵ ਵਾਲੇ ਪਾਸੇ, ਜਿਹੜਾ ਕਿ ਬਹੁਤ ਜ਼ਿਆਦਾ ਪੁਰਾਣਾ ਹੈ। ਬੱਲੂਆਣਾ ਪਿੰਡ ਹੈ ਉੱਤਰ ਵਾਲੇ ਪਾਸੇ, ਉਹ ਵੀ ਬਹੁਤ ਪੁਰਾਣਾ ਹੈ। ਨਾਲ ਪੱਛਮ ਵਾਲੇ ਪਾਸੇ ਸਾਡਾ ਆਪਦੇ ਖੁਦ ਦਾ ਪੁਰਾਣਾ ਪਿੰਡ ਹੈ ਚੁੱਗੇ ਕਲਾਂ, ਤੇ ਦੱਖਣ ਵਾਲੇ ਪਾਸੇ ਪਿੰਡ ਤਿਉਣਾ ਹੈ, ਉਹ ਵੀ ਕਾਫੀ ਪੁਰਾਣਾ ਹੈ, ਤੇ ਝੁੰਬਾ ਪਿੰਡ ਹੈ ਨਾਲ ਲੱਗਦਾ, ਉਹ ਦੱਖਣ ਪੱਛਮ ਵਾਲੇ ਪਾਸੇ, ਉਹ ਵੀ ਬਹੁਤ ਪੁਰਾਣਾ ਪਿੰਡ ਹੈ। ਇਹ ਸਾਡੇ ਨੇੜੇ ਲੱਗਦੇ ਪਿੰਡ ਨੇ। ਤੇ ਜੇ ਮੈਂ ਹੋਰ ਭੂਗੋਲਿਕ ਤੱਥਾਂ ਦੀ ਗੱਲ ਕਰਾਂ ਸਾਡੇ ਪਿੰਡ ਬਾਰੇ, ਤਾਂ ਸਾਡੇ ਪਿੰਡ ਦੇ ਦੱਖਣ ਪੂਰਵ ਵਾਲੇ ਪਾਸੇ ਸਰਹੰਦ ਨਹਿਰ ਗੁਜ਼ਰਦੀ ਹੈ, ਜਿਹੜੀ ਮਤਲਬ ਕਿ ਬਹੁਤ ਹੀ ਪੁਰਾਣੀ ਨਹਿਰ ਹੈ ਤੇ ਬਹੁਤ ਹੀ ਇਤਿਹਾਸਿਕ।
1: ਤੁਹਾਡਾ ਇਸ ਪਾਸੇ ਵੱਲ ਰੁਝਾਨ ਕਿਵੇਂ ਬਣਿਆ ਕਿ ਪਿੰਡ ਦੇ ਵਿੱਚ ਪਿੰਡ ਦੇ ਇਤਿਹਾਸ ਦੇ ਬਾਰੇ ਜਿਹੜੀ ਜਾਣਕਾਰੀ ਇਕੱਤਰ ਕੀਤੀ ਜਾਵੇ ਤੇ ਕਿਤਾਬਾਂ ਨਾਲ ਜੁੜਿਆ ਜਾਵੇ, ਜਾਂ ਹੋਰ ਆਸੇ ਪਾਸੇ ਤੋਂ ਜਿਹੜੇ ਜਿੰਨੀ ਵੀ ਗਿਆਨ ਸਾਨੂੰ ਮਿਲਦਾ, ਜਾਣਕਾਰੀ ਮਿਲਦੀ ਹੈ, ਉਹ ਇਕੱਤਰ ਕੀਤੀ ਜਾਵੇ? ਮਤਲਬ ਕਿ ਤੁਹਾਡਾ ਰੁਝਾਨ ਇੱਕ ਨੌਜਵਾਨ ਹੁੰਦੇ ਹੋਏ ਵੀ ਇੱਧਰ ਕਿਵੇਂ ਤੁਹਾਡਾ ਮਨ ਆਇਆ?
0: ਇਹਦੇ ਬਾਰੇ ਜੀ ਮੈਂ ਐਵੇਂ ਕੁਛ ਖਾਸ ਦੱਸ ਨਹੀਂ ਸਕਦਾ ਕਿ ਮੇਰਾ ਧਿਆਨ ਉੱਧਰ ਕਿਵੇਂ ਗਿਆ, ਕਿਉਂਕਿ ਮੈਂ ਨਿੱਕੇ ਹੁੰਦਿਆਂ ਤੋਂ ਹੀ ਯਾਨੀ ਕਿ ਮੈਨੂੰ ਸ਼ੌਂਕ ਸੀਗਾ ਕੁਝ ਪੜ੍ਹਨ ਵਗੈਰਾ ਦਾ, ਜਿਵੇਂ ਕਹਾਂ ਤਾਂ। ਪਰ ਉਹ ਪੜ੍ਹਾਈ ਦੇ ਵਿੱਚ, ਸਕੂਲੀ ਪੜ੍ਹਾਈ ਦੀ ਮੈਂ ਗੱਲ ਨਹੀਂ ਕਰ ਰਿਹਾ, ਕਿਉਂਕਿ ਸਕੂਲੀ ਪੜ੍ਹਾਈ ਤਾਂ ਚਲੋ ਠੀਕ ਸੀ ਜਿੱਦਾਂ ਮੈਂ ਪੜ੍ਹ ਲੈਂਦਾ ਸੀ, ਪਰ ਕਦੇ ਇਤਿਹਾਸ ਪੜ੍ਹਨਾ ਹੋ ਗਿਆ ਤੇ ਕਦੇ ਬੋਲੀਆਂ ਬਾਰੇ ਪੜ੍ਹਨਾ ਹੋ ਗਿਆ, ਯਾਨੀ ਭਾਸ਼ਾਵਾਂ ਬਾਰੇ। ਪਿੱਛੇ ਜੇ 1-2 ਸਾਲ ਪਹਿਲਾਂ ਮੈਨੂੰ ਰੁੱਖਾਂ ਦਾ ਕਾਫੀ ਸ਼ੌਂਕ ਸੀ, ਤਾਂ ਮੈਂ ਜਿੰਨੇ ਆਪਣੇ ਪੰਜਾਬ ਦੇ ਪੁਰਾਤਨ ਰੁੱਖ ਸੀਗੇ ਉਹਨਾਂ ਬਾਰੇ ਕਾਫੀ ਪੜ੍ਹਿਆ। ਉਸ ਤੋਂ ਬਾਅਦ ਪਿਛਲੇ ਸਾਲ 2025 ਵਿੱਚ ਮਾਰਚ ਦੀ ਗੱਲ ਹੋਊਗੀ, ਮੈਂ ਤੇ ਮੇਰੇ ਭਰਾ ਸੀਗੇ, ਮੇਰੇ ਚਾਚੇ ਦੇ ਮੁੰਡੇ, ਤਾਂ ਸਾਨੂੰ ਸ਼ੌਂਕ ਜਾਗਿਆ ਸਾਡੀ ਖੁਦ ਦੇ ਪਰਿਵਾਰ ਦਾ ਇਤਿਹਾਸ ਪਤਾ ਕਰਨਾ ਸੀ, ਯਾਨੀ ਸਾਡੇ ਬਜ਼ੁਰਗਾਂ ਦੇ ਨਾਮ ਹੋ ਗਏ, ਤਾਂ ਇੱਦਾਂ ਦਾ ਕੁਛ। ਹੌਲੀ ਹੌਲੀ ਉਹ ਜਿਹੜਾ ਮੇਰਾ ਸ਼ੌਂਕ ਸੀਗਾ ਆਪਦੇ ਪਰਿਵਾਰ ਦਾ ਇਤਿਹਾਸ ਪਤਾ ਕਰਨ ਦਾ, ਉਹ ਹੌਲੀ ਹੌਲੀ ਮੇਰੇ ਪਿੰਡ ਦੇ ਇਤਿਹਾਸ ਵਿੱਚ ਬਦਲ ਗਿਆ। ਤੇ ਉਸ ਤਰੀਕੇ ਨਾਲ ਮੈਂ ਮੇਰੇ ਪਿੰਡ ਦੇ ਇਤਿਹਾਸ ਬਾਰੇ ਖੋਜ ਕੀਤੀ, ਪਿੰਡ ਦੇ ਕੁਝ ਬਜ਼ੁਰਗਾਂ ਨੂੰ ਮਿਲਿਆ, ਜਿਵੇਂ ਇਹੀ ਹੈ ਕਿ ਬਜ਼ੁਰਗਾਂ ਨੂੰ ਜ਼ਿਆਦਾ ਪਤਾ ਹੁੰਦਾ ਪਿੰਡ ਬਾਰੇ, ਉਹਨਾਂ ਤੋਂ ਪੜਤਾਲ ਕੀਤੀ, ਪਿੰਡ ਦੀਆਂ ਪੱਤੀਆਂ ਬਾਰੇ ਪਤਾ ਲੱਗਿਆ ਵੀ ਪਿੰਡ 'ਚ 4 ਪੱਤੀਆਂ ਨੇ, ਗਾਂ ਉਹ ਬਜ਼ੁਰਗਾਂ ਦੀ ਕਿਹੜੀ ਕਿਹੜੀ ਲਾਦ ਹੈ ਉਹਦੇ ਬਾਰੇ ਪਤਾ ਲੱਗਿਆ। ਪਿੰਡ ਦੇ ਸਾਡੇ ਇੱਕ ਨੰਬਰਦਾਰ ਪਰਿਵਾਰ ਹੈ ਟੇਕ ਸਿੰਘ ਦਾ, ਤੇ ਉਹਨਾਂ ਦੇ ਪਰਿਵਾਰ ਕੋਲੇ ਸਾਰੇ ਪਿੰਡ ਦੇ ਕੁਰਸੀ ਨਾਮੇ ਹੁੰਦੇ ਸਨ, ਯਾਨੀ ਕਿ ਕੌਣ ਕਿਹਦੀ ਲਾਦ ਹੈ ਜਾਂ ਮਤਲਬ ਜਿੱਦਾਂ ਵੀ ਕੁਰਸੀ ਨਾਮੇ ਹੈਗੇ ਨੇ, ਉਹ ਸਾਰੇ ਕੁਰਸੀ ਨਾਮੇ ਮੈਂ ਇਕੱਠੇ ਕੀਤੇ ਉਹਨਾਂ ਕੋਲੋਂ, ਤੇ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਤੇ ਸਾਰੇ ਪਿੰਡ ਦੇ ਬਜ਼ੁਰਗਾਂ ਨੂੰ ਮੈਂ ਮਿਲਦਾ ਰਹਿੰਦਾ ਹੁਣ, ਉਹਨਾਂ ਤੋਂ ਪੁੱਛਦਾ ਰਹਿੰਦਾ ਹੁਣ ਇੱਦਾਂ ਦੀਆਂ ਗੱਲਾਂ, ਤਾਂ ਇਸ ਤਰੀਕੇ ਨਾਲ ਮੈਂ ਇਤਿਹਾਸ ਇਕੱਠਾ ਕਰਦਾ ਰਿਹਾ। ਮਤਲਬ ਅੱਜ ਦੇ ਟਾਈਮ ਦੇ ਵਿੱਚ ਮੈਂ ਜੇ ਕਹਾਂ ਤਾਂ ਹਰ ਇੱਕ ਬੰਦੇ ਦਾ ਆਪਦਾ ਸ਼ੌਂਕ ਹੈ, ਤੇ ਮੈਨੂੰ ਲੱਗਦਾ ਹੈ ਕਿ ਇੱਕ ਇਹੋ ਜਿਹਾ ਟਾਈਮ ਆ ਚੁੱਕਿਆ ਹੁਣ ਵੀ ਆਪਾਂ ਨੂੰ ਜਿਹੜੇ ਆਪਣੇ ਸ਼ੌਂਕ ਹੈ ਉਹਨਾਂ ਨਾਲ ਖੁੱਲ੍ਹ ਕੇ ਜੁੜਨਾ ਚਾਹੀਦਾ, ਕਿਉਂਕਿ ਉਹ ਟਾਈਮ ਟੱਪ ਚੁੱਕਿਆ ਕਿ ਜਦੋਂ ਆਪਣੇ ਮਾਪੇ ਆਪਾਂ ਨੂੰ ਧੱਕੇ ਨਾਲ ਕੁਛ ਪੜ੍ਹਨ ਲਾ ਦਿੰਦੇ ਸੀ ਜਾਂ ਉੱਦਾਂ ਦਾ ਕੁਛ ਹੈ। ਤਾਂ ਹੁਣ ਮੈਨੂੰ ਲੱਗਦਾ ਜਿਹੜੇ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਖੁਦ ਆਪਦੀ ਮਰਜ਼ੀ ਨਾਲ ਜੋ ਵੀ ਕੁਛ ਉਹ ਪਸੰਦ ਕਰਦੀ ਹੈ ਉਹ ਕਰਨਾ ਕਰ ਰਹੀ ਹੈ, ਤੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਮੈਨੂੰ ਲੱਗਦਾ। ਤਾਂ ਮੈਨੂੰ ਲੱਗਦਾ ਕਿ ਜੇ ਕੁਛ ਵੀ ਆਪਾਂ ਮਾੜਾ ਨਹੀਂ ਕਰ ਰਹੇ, ਤੇ ਮਤਲਬ ਕਿਸੇ ਵੀ ਚੀਜ਼ ਹੈ, ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਇਤਿਹਾਸ ਨਾਲ ਜੁੜਨਾ ਚਾਹੀਦਾ, ਕਿਉਂਕਿ ਕਿਸੇ ਕਿਸੇ ਦਾ ਸ਼ੌਂਕ ਹੋ ਸਕਦਾ, ਤਾਂ ਕਿਸੇ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਕਿਸੇ ਨੂੰ ਆਪਦੀ ਪੜ੍ਹਾਈ ਨਾਲ ਜੁੜਨਾ ਚਾਹੀਦਾ ਹੈ, ਕਿਸੇ ਨੂੰ ਸ਼ਾਇਦ ਸੋਸ਼ਲ ਮੀਡੀਆ ਦੀ ਜਿਵੇਂ ਆਪਾਂ ਗੱਲ ਕਰੀਏ, ਤਾਂ ਸੋਸ਼ਲ ਮੀਡੀਆ ਦੇ ਨਾਲ ਵੀ ਬਹੁਤ ਫਾਇਦਾ ਹੋ ਰਿਹਾ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਹੜੇ ਬੱਚੇ ਕੰਟੈਂਟ ਪਾ ਰਹੇ ਨੇ ਜਾਂ ਜਿਹੜੇ ਨੌਜਵਾਨ ਵੀ ਕੰਟੈਂਟ ਪਾ ਰਹੇ ਨੇ, ਤਾਂ ਉਹ ਆਪਦੇ ਪਰਿਵਾਰ ਨੂੰ ਸਪੋਰਟ ਕਰ ਰਹੇ ਨੇ, ਫਾਈਨੈਂਸ਼ਲੀ ਸਪੋਰਟ ਕਰ ਰਹੇ ਆ, ਤੇ ਇਹ ਵੀ ਹੈ ਕਿ ਉਹਨਾਂ ਨੂੰ ਸ਼ਾਇਦ ਨਵੀਂ ਦੁਨੀਆ ਬਾਰੇ ਪਤਾ ਲੱਗਦਾ ਪਿਆ। ਤਾਂ ਮੈਂ ਇਹੀ ਚੀਜ਼ ਕਹੂੰਗਾ ਕਿ ਚਲੋ ਜਿਹੜੀ ਵੀ ਚੀਜ਼ ਵਿੱਚ ਕੋਈ ਵੀ ਕੁਛ ਕਰ ਰਿਹਾ, ਇਤਿਹਾਸ

0: ਜੋ ਵੀ ਕੁਛ ਕਰ ਰਹੇ ਨੇ ਅੱਜ ਕੱਲ੍ਹ ਦੇ ਨੌਜਵਾਨ ਨੂੰ ਠੀਕ ਹੈ, ਬਸ ਉਹ ਮਾੜਾ ਨਾ ਹੋਵੇ।
1: ਤੇ ਹੁਣ ਜੇ ਆਪਾਂ ਗੱਲ ਕਰੀਏ ਤੁਹਾਡੇ ਖੋਜ ਕਾਰਜ ਦੇ ਉੱਤੇ, ਹੁਣ ਤੱਕ ਜਿਵੇਂ ਕਿ ਤੁਸੀਂ ਦੱਸਿਆ ਤੁਸੀਂ ਬਜ਼ੁਰਗਾਂ ਨੂੰ ਵੀ ਮਿਲੇ ਹੋ ਜਾਂ ਕਿਤਾਬਾਂ ਵੀ ਫੋਲੀਆਂ ਨੇ, ਕਿੰਨਾ ਕੁ ਜਿਹੜਾ ਪਿੰਡ ਚੁੱਗੀ ਖੁਰਦ ਦੇ ਪਿਛੋਕੜ ਬਾਰੇ ਤੁਸੀਂ ਖੋਜ ਕਾਰਜ ਨੂੰ ਨੇਪਰੇ ਚਾੜ ਚੁੱਕੇ ਹੋ ਤੇ ਕਿੰਨਾ ਕੁ ਅਜੇ ਬਾਕੀ ਹੈ, ਤੇ ਨੇਪਰੇ ਚਾੜਨ ਤੋਂ ਬਾਅਦ ਤੁਹਾਡੀ ਉਸਨੂੰ ਜਿਹੜੀ ਸਾਂਭਣ ਦੀ ਕੀ ਯੋਜਨਾ ਹੈ?
0: ਜਿੰਨਾ ਕੁ ਮੈਨੂੰ ਲੱਗਦਾ ਮੈਂ ਕਰ ਚੁੱਕਿਆ ਉਹ ਮੇਰੇ ਆਪਦੇ ਪਿੰਡ ਦੇ ਪੱਧਰ ਤੇ ਕੀਤਾ ਹੋਇਆ, ਪਰ ਜਿਹੜੀ ਮੇਰੀ ਤਲਾਸ਼ ਉਹ ਹਲੇ ਵੀ ਜਾਰੀ ਹੈ। ਮੈਂ ਚਾਹੁੰਦਾ ਹੈਗਾ ਕਿ ਜਿਹੜੇ ਸਾਡੇ ਬਾਬਾ ਚੁੱਗਾ ਜੀ, ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈਗੀ ਹੈ ਕਿ ਉਹ ਸਾਡੇ ਤੋਂ ਅੱਜ ਤੋਂ 15 ਜਾਂ 14 ਪੀੜ੍ਹੀਆਂ ਪਹਿਲਾਂ ਦੇ ਬਜ਼ੁਰਗ ਸਨ, ਪਰ ਜਿਹੜੇ ਮੈਨੂੰ ਕੁਰਸੀ ਨਾਮੇ ਪਤਾ ਨਹੀਂ ਉਹ ਮੈਨੂੰ ਸਿਰਫ 8 ਪੀੜ੍ਹੀਆਂ ਦੇ ਪਤਾ ਨੇ, ਯਾਨੀ ਮੇਰੇ ਤੋਂ 8 ਪੀੜ੍ਹੀਆਂ ਪਹਿਲਾਂ ਦੇ। ਤਾਂ ਮੇਰੀ ਤਲਾਸ਼ ਇਹ ਹੈ ਕਿ ਮੈਂ ਉਹਨਾਂ ਤੱਕ ਪਹੁੰਚਾਂ ਜਾਂ ਉਹਨਾਂ ਤੋਂ ਵੀ ਤਾਂ ਜਿਹੜੇ ਨੇ ਮੈਨੂੰ ਕੁਰਸੀ ਨਾਮੇ ਮਿਲ ਜਾਣ। ਉਹਦੀ ਰਿਸਰਚ ਵਾਸਤੇ ਮੈਂ ਹਰਿਦੁਆਰ ਵੀ ਜਾ ਕੇ ਆਇਆ, ਪਰ ਉੱਥੇ ਮੈਨੂੰ ਕੁਛ ਖਾਸਾ ਮਿਲਿਆ ਨਹੀਂ ਕਿਉਂਕਿ ਸ਼ਾਇਦ ਉਹਨਾਂ ਦੇ ਰਿਕਾਰਡ ਜਾਂ ਤਾਂ ਖਰਾਬ ਹੋ ਚੁੱਕੇ ਨੇ। ਬਾਕੀ ਮੇਰੀ ਤਲਾਸ਼ ਇਸ ਤਰੀਕੇ ਨਾਲ ਜਾਰੀ ਹੈ ਕਿ ਆਪਣੇ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਪੂਰੇ ਭਾਰਤ ਵਿੱਚ ਹੋ ਸਕਦਾ, ਪਰ ਉੱਤਰੀ ਭਾਰਤ ਵਿੱਚ ਪੁਰਾਣੀ ਪ੍ਰਥਾ ਹੁੰਦੀ ਸੀ ਕਿ ਆਪਣੇ ਪਿੰਡਾਂ ਵਿੱਚ ਮਰਾਸੀ ਆਉਂਦੇ ਹੁੰਦੇ ਸਨ। ਉਹ ਮਰਾਸੀ ਜਿਹੜੇ ਸੀ ਉਹ ਆਪਣੇ ਤੋਂ ਹਾੜੀ ਵੇਲੇ ਮੰਗਣ ਆਉਂਦੇ ਤੇ ਆਪਾਂ ਨੂੰ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਪੁਰਾਣੀਆਂ ਪੀੜ੍ਹੀਆਂ ਦਾ, ਉਹ ਕੁਰਸੀ ਨਾਮ ਆਪਾਂ ਨੂੰ ਸੁਣਾ ਕੇ ਜਾਂਦੇ ਸੀ। ਤਾਂ ਇਹ ਜਿਹੜੀ ਪੁਰਾਣੀ ਪ੍ਰਥਾ ਹੈ, ਪਰ ਇਹ ਹੁਣ ਗਾਇਬ ਹੋ ਚੁੱਕੀ ਹੈ ਕਿਉਂਕਿ ਸ਼ਾਇਦ ਮਰਾਸੀਆਂ ਦੇ ਜਿਹੜੇ ਪਰਿਵਾਰ ਨੇ ਉਹ ਖੁਦ ਮਤਲਬ ਕੁਛ ਨਾ ਕੁਛ ਕਰਨ ਲੱਗ ਪਏ ਨੇ, ਆਪਦੇ ਕੰਮਾਂ ਕਾਰਾਂ ਵਿੱਚ ਰੁੱਝ ਗਏ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਜਿਹੜਾ ਇਤਿਹਾਸ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਲਿਖ ਕੇ ਦੇ ਕੇ ਗਏ ਸੀ ਉਹ ਸ਼ਾਇਦ ਉਹਨਾਂ ਤੋਂ ਗਵਾਚ ਚੁੱਕਿਆ ਜਾਂ ਕੁਛ ਇਹੋ ਜਿਹਾ ਹੋ ਚੁੱਕਿਆ। ਤਾਂ ਉਹ ਮੇਰੀ ਤਲਾਸ਼ ਜਾਰੀ ਹੈ ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀ ਮੇਰੀ ਖੋਜ ਹੈ ਉਹਦੇ ਵਿੱਚ ਮੇਰੀ ਮਦਦ ਇਹੋ ਜਿਹੇ ਲੋਕ ਹੀ ਕਰ ਸਕਦੇ ਨੇ ਜਿਨ੍ਹਾਂ ਕੋਲ ਸਾਡੇ ਪਿੰਡ ਦਾ ਪੁਰਾਣਾ ਰਿਕਾਰਡ ਹੋ ਸਕਦਾ। ਤਾਂ ਇਹ ਮੇਰਾ ਇਕੱਲਾ ਇਰਾਦਾ ਸਾਡੇ ਪਿੰਡ ਦਾ ਇਤਿਹਾਸ ਪਤਾ ਕਰਨ ਦਾ ਨਹੀਂ, ਮੈਂ ਚਾਹੁੰਦਾ ਹੈਗਾ ਕਿ ਜਿਹੜੇ ਸਾਡਾ ਮਾਣ ਗੋਤ ਹੈ ਅਸਲ ਵਿੱਚ ਜੇ ਮੈਂ ਗੱਲ ਕਰਾਂ ਤਾਂ ਇਹਦੇ ਉੱਤੇ ਬਹੁਤ ਥੋੜੀ ਰਿਸਰਚ ਹੋਈ ਹੋਈ ਹੈ। ਬਹੁਤ ਹੀ ਪੁਰਾਣਾ ਗੋਤ ਹੈ ਵੈਸੇ ਸਾਡਾ, ਅਤੇ ਇਹ ਗੋਤ ਉੱਤੇ ਪਰ ਰਿਸਰਚ ਬਹੁਤ ਥੋੜੀ ਹੋਈ ਹੈ, ਅਤੇ ਉਸੇ ਉੱਤੇ ਮੈਂ ਰਿਸਰਚ ਕਰਨਾ ਚਾਹੁੰਦਾ। ਅਤੇ ਮੈਨੂੰ ਆਸ ਹੈ ਵੀ ਸ਼ਾਇਦ ਜੇ ਮੈਂ ਕੋਈ ਇਹੋ ਜਿਹੇ ਪੁਰਾਣੇ ਬੰਦਿਆਂ ਨਾਲ ਮਿਲਾਂ ਜਿਵੇਂ ਕਿ ਜਾਂ ਮਰਾਸੀ ਹੋ ਜਾਂਦੇ ਨੇ ਜਾਂ ਸਿਆਸੀ ਡੂਮ ਹੁੰਦੇ ਨੇ ਜਿਨ੍ਹਾਂ ਕੋਲ ਆਪਣਾ ਇਤਿਹਾਸ ਹੁੰਦਾ ਜਾਂ ਕੁਰਸੀ ਨਾਵੇਂ ਹੁੰਦੇ ਨੇ, ਉਹਨਾਂ ਨੂੰ ਮਿਲ ਕੇ ਸ਼ਾਇਦ ਜਿਹੜੀ ਮੇਰੀ ਰਿਸਰਚ ਹੈ ਜਾਂ ਮੇਰੀ ਖੋਜ ਹੈ ਉਹ ਪੂਰੀ ਹੋ ਸਕਦੀ ਹੈ। ਅਤੇ ਉਹਨਾਂ ਨੂੰ ਜੇ ਮੈਂ ਮਿਲਾਂਗਾ ਤਾਂ ਮੇਰੇ ਜਿਹੜਾ ਆਪਦੇ ਪਿੰਡ ਦੇ ਇਤਿਹਾਸ ਦੀ ਰੁਚੀ ਉਹ ਵੀ ਪੂਰੀ ਹੋਊਗੀ, ਅਤੇ ਜਿਹੜੀ ਮੇਰੇ ਗੋਤ ਦੇ ਇਤਿਹਾਸ ਪਤਾ ਕਰਨ ਦੀ ਰੁਚੀ ਹੈ ਸ਼ਾਇਦ ਉਹ ਵੀ ਪੂਰੀ ਹੋ ਜਾਵੇ।
1: ਤਾਂ ਜਸ਼ਨ ਜੀ, ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਉਤਸ਼ਾਹ ਵੀ ਮਿਲਦਾ ਤੁਹਾਡੇ ਵਰਗੇ ਨੌਜਵਾਨਾਂ ਨੂੰ ਮਿਲ ਕੇ, ਅਤੇ ਅਸੀਂ ਪੂਰੀ ਆਕਾਸ਼ਵਾਣੀ ਦੀ ਟੀਮ ਵੱਲੋਂ ਦੁਆ ਕਰਦੇ ਹਾਂ ਕਿ ਤੁਹਾਡਾ ਜਿਹੜਾ ਇਹ ਖੋਜ ਕਾਰਜ ਹੈ ਉਹ ਬਹੁਤ ਹੀ ਚੰਗੇ ਤਰੀਕੇ ਨਾਲ, ਸੋਹਣੇ ਢੰਗ ਨਾਲ ਨੇਪਰੇ ਚੜ੍ਹੇ, ਅਤੇ ਤੁਹਾਡੇ ਤੋਂ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਉਤਸ਼ਾਹਿਤ ਹੋਣ ਅਤੇ ਇਹੋ ਜਿਹੇ ਖੋਜ ਕਾਰਜਾਂ ਦੇ ਵੱਲ, ਜਿਵੇਂ ਕਿ ਤੁਸੀਂ ਕਿਹਾ ਜ਼ਰੂਰੀ ਨਹੀਂ ਕਿ ਇਤਿਹਾਸ ਦਾ ਜਿਹੜਾ ਖੋਜ ਕਾਰਜ ਹੀ ਕੀਤਾ ਜਾਵੇ, ਕਿਸੇ ਵੀ ਤਰ੍ਹਾਂ ਦਾ ਜਿਹੜਾ ਖੋਜ ਕਾਰਜ ਹੈ ਜਾਂ ਕੋਈ ਵੀ ਕੰਮ ਜੋ ਕਰਨਾ ਚਾਹੁੰਦੇ ਨੇ ਉਸ ਨਾਲ ਜੁੜਨ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ ਤੁਹਾਡਾ ਵੀ।
1: ਤਾਂ ਅੱਗੇ ਸਾਡੇ ਨਾਲ ਮੌਜੂਦ ਨੇ ਪਿੰਡ ਚੁੱਗੇ ਖੁਰਦ ਦੇ ਸਾਬਕਾ ਸਰਪੰਚ ਨਿਰੰਜਨ ਸਿੰਘ ਜੀ, ਜਿਹੜੀ ਕਿ ਪਿੰਡ ਦੀ ਇੱਕ ਉੱਘੀ ਸ਼ਖਸੀਅਤ ਨੇ ਜਿਨ੍ਹਾਂ ਦਾ ਪਿੰਡ ਦੇ ਵਿੱਚ ਬਹੁਤ ਮਾਣ ਸਤਿਕਾਰ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਿੰਡ ਦੀ ਜਿਹੜੀ ਦਸ਼ਾ ਤੇ ਦਿਸ਼ਾ ਦੇ ਬਾਰੇ ਉਹਨਾਂ ਤੋਂ ਜਾਣਕਾਰੀ ਲਵਾਂਗੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਟਾਈਮ ਕੱਢ ਕੇ ਆਏ ਹੋ FM ਦਾ, ਅਸੀਂ ਧੰਨਵਾਦ ਕਰਦੇ ਹਾਂ ਚੁੱਗੇ ਖੁਰਦ।
1: ਨਿਰੰਜਨ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਪਿੰਡ ਚੁੱਗੇ ਖੁਰਦ ਹੈ ਇਹਦੀ ਕਿੰਨੀ ਕੁ ਆਬਾਦੀ ਹੈ, ਕਿੰਨੀ ਕੁ ਇਹਦੀ ਜ਼ਮੀਨ ਹੈ, ਤੇ ਜਿਹੜੀ ਇਹਦੀ ਰਾਜਨੀਤਿਕ ਭੂਗੋਲਿਕ ਸਥਿਤੀ ਹੈ, ਮਤਲਬ ਕਿ ਪਿੰਡ ਪੱਤੀਆਂ ਚ ਵੰਡਿਆ ਹੋਇਆ ਵਾਰਡ ਬੰਦੀ ਹੈ ਜਾਂ ਕੋਈ ਹੋਰ ਜਿਹੜਾ ਰਾਜਨੀਤਿਕ ਪ੍ਰਬੰਧ ਹੈ?
2: ਇਹ ਪਿੰਡ ਵਾਰਡ ਬੰਦੀ ਵੰਡਿਆ ਹੋਇਆ ਜੀ, 9 ਵਾਰਡ ਹੈਗੇ, 9 ਮੈਂਬਰ ਬਣਦੇ ਆ। ਇਹ ਹੁਣੇ ਜਦੋਂ ਦੀ ਸਕੀਮ ਬਣੀ ਹੈ ਵਾਰਡ ਬੰਦੀ ਵਾਲੀ ਪਿੰਡਾਂ ਦੀ, ਉਦੋਂ 9 ਇਹਦੇ ਵਾਰਡ ਹੈ ਤੇ 9 ਮੈਂਬਰ ਹੁੰਦੇ, ਇੱਕ ਸਰਪੰਚ ਹੁੰਦਾ ਜੀ, ਪੰਚਾਇਤ ਇੰਨੀ ਹੁੰਦੀ ਹੈ। 2000 ਲਗਭਗ ਵੋਟ ਹੈਗੀ ਪਿੰਡ ਦੀ, ਜਿਹੜੀ ਵਾਧੀ ਹੈ ਇਹ ਹੋਊਗੀ 32-33-100।
1: ਤੇ ਪਿੰਡ ਦੇ ਵਿੱਚ ਜੇ ਆਪਾਂ ਸਹੂਲਤਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਪਿੰਡ ਚੁੱਗੇ ਖੁਰਦ ਦੇ?
2: ਮੈਂ 1993 ਤੋਂ ਲੈ ਕੇ ਮੈਂ ਸਰਪੰਚ ਬਣਦਾ ਤੁਰਿਆ ਤੇ ਮੇਰਾ ਪਿੰਡ ਨਾਲ ਬਹੁਤ ਜ਼ਿਆਦਾ ਪਿਆਰ ਹੈ। ਪਿੰਡ ਮੇਰੇ ਨਾਲ ਲੱਗਦਾ ਫਿਰ ਵੀ ਜਿੱਦਾਂ ਆਪਦੀ ਆਪਦਾ ਕੁਝ ਇੱਦਾਂ ਨਹੀਂ ਹੁੰਦਾ ਤੇ ਬਹੁਤ ਸਹਿਯੋਗ ਦਿੰਦੇ ਆ। ਸਾਡੇ ਪਿੰਡ ਦੇ ਵਿੱਚ 1993 ਤੋਂ ਪਹਿਲਾਂ ਕੁਛ ਵੀ ਨਹੀਂ ਸੀ, ਰਾਹ ਵੀ ਕੱਚੇ, ਸਾਰਾ ਕੁਛ ਐਨ ਕੱਚਾ, ਕੁਛ ਵੀ ਨਹੀਂ ਸੀ। ਸਕੂਲ ਦੇ 2 ਕਮਰੇ ਸੀ ਸਿਰਫ, ਤੇ ਉਹ ਕੋਈ ਚਾਰ ਦੀਵਾਰੀ ਨਹੀਂ ਸੀ। ਪਸ਼ੂ ਡੰਗਰ ਉੱਥੇ ਵਿੱਚ ਆ ਕੇ ਵੜਦੇ ਸੀ, ਨਾਲ ਛੱਪੜ ਸੀ, ਉੱਥੇ ਛੱਪੜ ਦੇ ਪਸ਼ੂ ਡੰਗਰ ਆ ਕੇ ਤੰਗ ਕਰਦੇ ਸੀ। ਉਹ ਸਾਰਾ ਸਕੂਲ ਇਸ ਵੇਲੇ ਮੈਂ ਉਸਨੂੰ ਐਲੀਮੈਂਟਰੀ ਸਕੂਲ ਚਲਾਇਆ, 5 ਦਾ ਬਣਾਇਆ, ਐਲੀਮੈਂਟਰੀ ਵੀ ਕੀਤਾ, ਜਿਹਦੇ ਵਿੱਚ ਇੱਕ ਤਰ੍ਹਾਂ ਸਕੀਮ ਆਈ ਸੀ ਸਰਕਾਰ ਦੀ ਵੀ ਟੀਚਰ ਸਾਡੇ ਕੋਲ ਲੈਕਚਰ ਆ ਰਹੇ ਨੇ, ਪੰਚਾਇਤ ਆਪ ਰੱਖ, ਤੇ ਅਸੀਂ ਉਹ ਫਿਰ ਸਾਡੀਆਂ 2 ਬੇਟੀਆਂ ਸੀ, ਇੱਕ ਤਾਂ ਮੇਰੀ ਭਤੀਜੀ ਇੱਕ ਮੇਰੀ ਖੁਦ ਬੇਟੀ, ਉਹਨਾਂ ਨੇ BEd ਕੀਤੀ ਹੋਈ ਸੀ ਤੇ ਉਹ ਅਸੀਂ ਪ੍ਰਾਈਵੇਟ ਤੌਰ ਤੇ ਰੱਖ ਕੇ 2 ਸਾਲ ਉਹਨਾਂ ਨੇ ਐਲੀਮੈਂਟਰੀ ਪੜ੍ਹਾਏ। ਇੱਕ ਜਿਹੜੀ ਘਾਟ ਆ ਸਾਡੇ ਡਿਸਪੈਂਸਰੀ ਦੀ ਘਾਟ ਹੈ, ਕੋਈ ਡਿਸਪੈਂਸਰੀ ਨਹੀਂ ਗੀ, ਜਿਵੇਂ ਹੁਣ ਮੁੱਲਾ ਕਲੀਨਿਕ ਹੋ

0: ਆਏ ਸੀ ਮੈਂ ਉਹਨਾਂ ਕੋਲ ਵੀ ਕਿਹਾ ਸੀਗਾ ਮੈਂ ਕਿਹਾ ਸਾਨੂੰ ਮੁਹੱਲਾ ਕਹਿੰਦੇ ਦੇਵਾਂਗੇ, ਸਾਡੇ ਕੋਲ ਹਜੇ ਕੋਈ ਮੁਹੱਲਾ ਕਲੀਨਿਕ ਨਹੀਂ ਖੋਲਿਆ, ਸਾਨੂੰ ਉਹਦੀ ਵੀ ਘਾਟ ਹੈ, ਇੱਕ ਡੰਗਰ ਹਸਪਤਾਲ ਹੈ ਨਹੀਂ, ਉਹਦਾ ਵੀ ਸਾਨੂੰ 7-8 ਕਿਲੋਮੀਟਰ ਜਾਣਾ ਪੈਂਦਾ ਡੰਗਰ ਨੂੰ ਲਿਜਾ ਕੇ ਲੈ ਕੇ, ਇੱਕ ਉਹ ਬਣ ਜਾਏ ਅਤੇ ਲਗਭਗ ਹੋਰ ਸਾਰੀਆਂ ਸਹੂਲਤਾਂ ਪਿੰਡ ਦੇ ਵਿੱਚ ਹੈਗੀਆਂ ਜੀ, ਦਾਣਾ ਮੰਡੀ ਬਣੀ ਵੀ ਹੈ, ਵਾਟਰ ਵਰਕਸ ਵੀ ਹੈ, ਥੋੜ੍ਹੀ ਮੋਟੀ ਘਾਟ ਹੁੰਦੀ ਹੈ, ਜਿਹੜੀ ਉਹ ਜੀ ਗ੍ਰਾਂਟ ਦਿੱਤੀ ਜਾਵੇ ਤਾਂ ਸਾਰਾ ਰਿਪੇਅਰ ਹੁੰਦੀ ਰਹਿੰਦੀ ਹੈ।
1: ਅਤੇ ਜੇ ਹੁਣ ਆਪਾਂ ਕਿਸਾਨੀ ਵੱਲੋਂ ਗੱਲ ਕਰੀਏ, ਕਿਉਂਕਿ ਜਿਹੜਾ ਪਿੰਡਾਂ ਦਾ ਮੁੱਖ ਧੁਰਾ ਜਾਂ ਮੁੱਖ ਆਰਥਿਕਤਾ ਹੈ ਉਹ ਖੇਤੀਬਾੜੀ ਤੇ ਜਿਹੜੀ ਟਿਕੀ ਹੋਈ ਹੈ, ਪਿੰਡ ਚੁੱਗੇ ਖੁਰਦ ਦੇ ਕੋਲ ਕਿੰਨੀ ਜ਼ਮੀਨ ਹੈ ਤੇ ਕਿਸ ਤਰ੍ਹਾਂ ਦੀ ਜ਼ਮੀਨ ਹੈ ਤੇ ਕਿਹੜੀਆਂ ਕਿਹੜੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ?
0: ਜ਼ਮੀਨ ਲਗਭਗ ਕੋਈ ਹੋਊਗੀ ਸਾਡੇ 27-28 ਕਿੱਲਾ, ਜਿਹੜੀ ਜ਼ਮੀਨ ਜ਼ਿਆਦਾ ਕਰਕੇ ਤਾਂ ਪਾਣੀ ਵਾਲੀ ਹੈ, ਝੋਨਾ ਜ਼ਿਆਦਾ ਤੇ ਝੋਨਾ ਤੇ ਕਣਕ ਹੁੰਦੀ ਹੈ, ਕੁਛ ਨਰਮਾ ਵੀ ਹੁੰਦਾ ਹੈ, ਜਿਵੇਂ ਕੋਈ ਮੌਕੇ ਦੀ ਫਸਲ ਹੈ ਨਰਮਾ ਗੁਆਰਾ ਜਾਂ ਬਾਜਰਾ ਵਗੈਰਾ ਬੀਜਦੇ ਆ, ਥੋੜ੍ਹੀ ਜ਼ਮੀਨ ਜਿੰਨੀ ਖੁਸ਼ਕ ਹੈ, ਚੌਥਾ ਹਿੱਸਾ, ਅਤੇ ਬਾਕੀ ਨੂੰ ਕਣਕ ਦੀ ਅਤੇ ਜ਼ਿਆਦਾ ਝੋਨੇ ਦੀ ਹੁੰਦੀ ਹੈ। ਪਾਣੀ ਥੱਲੇ ਦੇ ਵੀ ਠੀਕ ਹੋ ਗਏ, ਪਹਿਲਾਂ ਤਾਂ ਮਾੜੇ ਸੀ ਹੁਣ ਠੀਕ ਹੈ, ਲਾਈਟ ਲੂਟ ਪਹਿਲਾਂ ਬਹੁਤ ਵਧੀਆ ਆਉਂਦੀ ਰਹੀ, 2-3 ਸਾਲ ਜੇ ਇਹੋ ਜਿਹੀ ਲਾਈਟ ਆਉਂਦੀ ਰਹਿੰਦੀ ਹੈ ਤਾਂ ਲੋਕ ਠੀਕ ਹੈ, ਥੋੜ੍ਹਾ ਜਿਹਾ ਕਿਸਾਨ ਦਾ ਹੈ ਮੁਸ਼ਕਿਲ, ਖਰਚੇ ਬਾਹਲੇ ਹੁੰਦੇ ਹੈ ਅਤੇ ਕਿਸੇ ਜ਼ਮੀਨਾਂ ਘੱਟ ਗਈਆਂ, ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ, ਸਹੂਲਤਾਂ ਦੇਵੇ ਮਾੜਾ ਮੋਟਾ ਇਹਨਾਂ ਨੂੰ, ਕਿਤੇ ਰੇਹ ਮੁੱਕ ਗਈ ਕਿਤੇ ਰੇਹ ਨਾਲ ਹੋਰ ਪੁਆੜ ਜਿਹਾ ਲਾ ਦਿੰਦੇ ਆ, ਬੜਾ ਇਹ ਸਾਰਾ ਸਾਫ਼ ਸੁਥਰਾ ਜਿਹਾ ਕੰਮ ਹੋਈ ਜਾਵੇ ਤਾਂ ਜ਼ਿਮੀਦਾਰ ਸੌਖਾ ਹੈ, ਕਰੀ ਜਾਂਦਾ ਜੀ ਖੇਤੀ ਤੋਂ।
1: ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਕਿ ਜਿਹੜਾ ਧਰਤੀ ਹੇਠਲੇ ਪਾਣੀ ਤੇ ਵੀ ਖੇਤੀ ਨਿਰਭਰ ਹੈ, ਜੇ ਆਪਾਂ ਨਹਿਰੀ ਪਾਣੀ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਪਿੰਡ ਚੁੱਗੀ ਖੁਰਦ?
0: ਹਾਂ, ਨਹਿਰੀ ਪਾਣੀ ਉਹ ਤਾਂ ਠੀਕ ਹੈ, ਜਿਵੇਂ ਬਾਕੀ ਪਿੰਡਾਂ ਨਾਲ ਕੋਈ ਇਕੱਲੇ ਸਪੈਸ਼ਲ ਤਾਂ ਹੁੰਦਾ ਨਹੀਂ ਗਾ, ਠੀਕ ਹੈ, ਸਾਡੇ ਥੋੜ੍ਹੀ ਜਿਹੀ ਖਾਲਿਆਂ ਖੁਲਿਆਂ ਦੀ ਕਮੀ ਹੈ, ਹਾਲੇ 1977-78 ਦੇ ਬਣੇ ਹੋਏ, ਬਹੁਤ ਪੁਰਾਣੇ, ਉਹ ਸਾਰੇ ਡਿੱਗੇ ਡੁੱਗੇ ਪਏ ਹੈ, ਬਾਸੀ ਅਸੀਂ ਪਿੰਡਾਂ ਦੀਆਂ ਪਾਈਪਾਂ ਪੈ ਗਈਆਂ, ਕੋਈ ਕੁਛ ਕਰਦਾ, ਸਾਡੇ ਪਤਾ ਨਹੀਂ ਕੀ ਘਾਟ ਹੈ ਅਤੇ ਸਾਡੇ ਨਹੀਂ ਉਹ ਹਜੇ ਹੋਇਆ। ਮੈਂ ਕਈ ਵਾਰਾਂ ਮਿਲਿਆ ਐਕਸ਼ਨ ਸਾਹਿਬ ਨੂੰ, ਹੁਣ ਵੀ ਜਾ ਕੇ ਆਇਆ, ਹਫ਼ਤਾ ਹੀ ਹੋਇਆ, ਐਕਸ਼ਨ ਸਾਹਿਬ ਕਹਿੰਦਾ ਇਸ ਜਿਹੜਾ ਕੋਟਾ ਹੁਣ ਆਇਆ ਸੀ ਤੁਹਾਡਾ ਪਿੰਡ ਫੇਰ ਹੈ ਹੀ ਨਹੀਂ, ਮੈਂ ਕਿਹਾ ਜੀ ਤੁਸੀਂ ਪਾਓ ਆ ਤਾਂ ਮੈਂ ਨਵੰਬਰ 'ਚ ਤਾਂ ਲਿਆ ਦੂੰਗਾ, ਹੁਣ ਮੈਂ ਕਿਵੇਂ ਕਰਾਂ, ਤੁਸੀਂ ਮੇਰੇ ਕੋਲ ਮਹੀਨਾ ਕੁ ਪਹਿਲਾਂ ਆਉਣਾ ਸੀ, ਮੈਂ ਕਿਹਾ ਸਾਨੂੰ ਤਾਂ ਹੋ ਗਏ 3-4 ਸਾਲ ਲੱਗੇ ਪਏ ਸਾਨੂੰ, ਮੈਂ ਤਾਂ ਸਾਰੇ ਮਹਿਕਮਿਆਂ ਕੋਲ ਗਿਆ, ਇਹ ਨਹੀਂ ਵੀ ਟਿਊਬਵੈਲ ਕਾਰਪੋਰੇਸ਼ਨ ਕੋਲ ਵੀ ਜਾਈਦਾ ਹੈ, ਜਿੱਥੋਂ ਵੀ ਖਾਲਾ ਪੱਕਾ ਹੋਵੇ ਨਾਲ ਪਿੰਡ ਦੇ ਮੈਂਬਰ ਵੀ ਲੈ ਕੇ ਜਾਂਦਾ ਹੈ, ਪਰ ਕੋਈ ਮੇਰੀ ਉਹ ਗੱਲ ਹਜੇ ਤੀਕਰ ਬਣੀ ਨਹੀਂ, ਮੇਰੇ ਖਾਲ ਸਾਡੇ ਬਹੁਤ ਹਾਲ ਹੈ, ਸਾਡੇ ਖਾਲ ਪੱਕੇ ਹੋ ਜਾਣ, ਅੱਜ ਕੱਲ੍ਹ ਜਿਵੇਂ ਹੋਈ ਜਾਂਦੇ ਆ, ਫਿਰ ਕੁਛ ਕਿਸਾਨ ਨੂੰ ਸੌਖਾ।
1: ਜੀ ਨਿਰੰਜਨ ਸਿੰਘ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਲਗਾਤਾਰ ਤਤਪਰ ਰਹਿੰਦੇ ਹੋ, ਐਕਸੀਅਨ ਸਾਹਿਬ ਨੂੰ ਵੀ ਮਿਲਿਓ ਜਾਂ ਹੋਰ ਵੀ ਜਿਹੜੇ ਜਿਸ ਵੀ ਵਿਭਾਗ ਦੇ ਕੰਮ ਨੇ ਉਹਨਾਂ ਦੇ ਅਫਸਰਾਂ ਨੂੰ ਮਿਲਦੇ ਰਹਿੰਦੇ ਹੋ, ਤੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰੋਗੇ ਪਿੰਡ ਚੁੱਗੇ ਖੁਰਦ ਦੇ ਵਿਕਾਸ?
0: ਮੈਂ ਖੇਤੀਬਾੜੀ ਬਾਰੇ ਤਾਂ ਇਹੀ ਅਪੀਲ ਕਰਦਾ ਜੀ ਵੀ ਸਾਡੇ ਨਾਲ ਜਿਹੜੇ ਖਾਲ ਹੈ ਪਿੰਡ ਦੇ, ਜਿੰਨੇ ਮੋਗੇ 2 ਮੋਗੇ ਹੈਗੇ, 2.5 ਕਾ ਵੈਸੇ ਤਾਂ, 1.25 ਕਾ ਮੋਗਾ ਵੀ ਹੈਗਾ ਬਲਵਣੇ ਨਾਲ ਸਾਂਝਾ, ਇਹਨਾਂ ਦੇ ਖਾਲਾਂ ਦਾ ਸੁਧਾਰ ਹੋ ਜਾਏ ਨਾ ਫਿਰ ਜ਼ਿਮੀਦਾਰ ਸਾਡਾ ਖੁਸ਼ ਹੁੰਦਾ, ਅਜੇ ਤੀਕਰ ਇਹ ਹੋਇਆ ਨਹੀਂ, ਬਹੁਤ ਵੱਡੀ ਘਾਟ ਹੈ, ਇਹ ਪੂਰੀ ਕੀਤੀ ਜਾਵੇ, ਮੈਂ ਸਰਕਾਰ ਤੋਂ ਇਹੀ ਮੰਗ ਮੰਗਦਾ।
1: ਪੂਰੀ ਉਮੀਦ ਕਰਦੇ ਹਾਂ ਕਿ ਜਿਹੜੀ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੇਗੀ ਤੇ ਤੁਹਾਡੀ ਜਿਹੜੀ ਇੱਛਾ ਹੈ ਪਿੰਡ ਚੁੱਗੇ ਖੁਰਦ ਦੇ ਵਿਕਾਸ ਨੂੰ ਲੈ ਕੇ ਉਹ ਜ਼ਰੂਰ ਪੂਰੀ ਹੋਊਗੀ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਤੁਹਾਡਾ ਜੀ, ਤੋਂ ਬਹੁਤ ਬਹੁਤ ਜਿਹੜੇ ਤੁਸੀਂ ਟਾਈਮ ਕੱਢ ਕੇ ਸਾਡੇ ਪਿੰਡ ਨੂੰ ਟਾਈਮ ਦਿੱਤਾ, ਧੰਨਵਾਦ।
1: ਜਿਹੜਾ ਸਾਡਾ ਅੱਜ ਦਾ ਸਮਾਜ ਹੈ ਉਹਦੇ ਵਿੱਚ ਮਰਦ ਅਤੇ ਔਰਤ ਦਾ ਬਰਾਬਰ ਦਾ ਹਿੱਸਾ ਹੈ। ਸੋ ਅਜਿਹੀ ਹੀ ਇੱਕ ਬੀਬੀ ਪਿੰਡ ਚੁੱਗੀ ਖੁਰਦ ਦੀ ਸਾਡੇ ਨਾਲ ਮੌਜੂਦ ਹੈ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਭੈਣ ਜੀ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਹਾਂਜੀ ਸਰ, ਮੈਂ ਇੱਥੇ ਸਿਲਾਈ ਦਾ ਕੰਮ, ਬੁਟੀਕ ਦਾ ਕੰਮ ਤੇ ਇੰਟਰਲੋਕ ਵਗੈਰਾ, ਸਲੂਨ ਦਾ ਕੰਮ ਤੇ ਕੱਪੜੇ ਦਾ ਆਲਰੇਡੀ ਮਤਲਬ ਸਾਰਾ ਕੰਮ ਹੀ ਕਰਦੇ ਆ ਇੱਥੇ, ਤੇ ਮੈਨੂੰ ਬਹੁਤ ਵਧੀਆ ਰਿਸਪੋਂਸ ਮਿਲਦਾ ਇੱਥੇ ਕੰਮ ਦਾ। ਹਾਂਜੀ,
1: ਜਿਵੇਂ ਕਿ ਅੱਜ ਕੱਲ ਦੀਆਂ ਕੁੜੀਆਂ ਨੇ ਨੌਕਰੀ ਵੱਲ ਜ਼ਿਆਦਾ ਭੱਜਦੀਆਂ ਨੇ, ਬੇਸ਼ੱਕ ਉਹਨਾਂ ਨੂੰ ਪ੍ਰਾਈਵੇਟ ਨੌਕਰੀ ਹੀ ਕਰਨੀ ਪਵੇ, ਤੇ ਪਰ ਤੁਸੀਂ ਜਿਹੜਾ ਆਪਣੇ ਕੰਮ ਨੂੰ ਪਹਿਲ ਦਿੱਤੀ ਹੈ, ਆਪਣੇ ਹੱਥੀ ਜਿਹੜੀ ਕਿਰਤ ਨੂੰ ਪਹਿਲ ਦਿੱਤੀ ਹੈ, ਇਹਦੇ ਪਿੱਛੇ ਕੀ ਕਾਰਨ ਆ ਜਾਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ?
2: ਸਰ, ਮੈਂ ਆਪਣਾ ਕੰਮ ਖੁਦ ਕਰਨਾ ਚਾਹੁੰਦੀ ਸੀ, ਮੈਂ ਆਪਣੇ ਆਪ ਤੇ ਡਿਪੈਂਡ ਹੋਣਾ ਚਾਹੁੰਦੀ ਸੀ, ਇਸ ਕਰਕੇ ਮੈਂ ਇਸ ਕੰਮ ਨੂੰ ਚੁਣਿਆ, ਇਹ ਕੰਮ ਘਰ ਤੋਂ ਬੈਠ ਕੇ ਮੈਂ ਸ਼ੁਰੂ ਕੀਤਾ ਜੀ, ਅੱਜ ਮੈਨੂੰ 7 ਸਾਲ ਹੋ ਗਏ ਜੀ ਇਸ ਕੰਮ ਦੇ ਵਿੱਚ। ਪਹਿਲਾਂ ਮੈਂ ਥੋੜੇ ਤੋਂ ਥੋੜਾ ਮਤਲਬ ਸਟਾਰਟਿੰਗ ਚ ਕੰਮ ਮੈਂ ਘੱਟ ਕੀਤਾ ਸੀ, ਹੌਲੀ ਹੌਲੀ ਜਿਵੇਂ ਜਿਵੇਂ ਅੱਜ ਕੱਲ ਦੇ ਟਾਈਮ ਦੇ ਨਾਲ ਅੱਗੇ ਵਧਦੇ ਆ, ਉਸ ਤਰੀਕੇ ਨਾਲ ਮੈਂ ਵਰਕ ਦਾ ਕੰਮ ਸਟਾਰਟ ਕਰ ਲਿਆ ਜੀ, ਜੋ ਆਪਣੇ ਪਿੰਡ ਦੇ ਵਿੱਚ ਜੋ ਚੀਜ਼ ਨਹੀਂ ਮਿਲਦੀ ਸੀ ਉਸ ਚੀਜ਼ ਦਾ ਕੰਮ ਕੀਤਾ, ਜਿਵੇਂ ਕਿ ਕੱਪੜੇ ਦਾ, ਕੋਈ ਵੀ ਆਪਣੇ ਪਿੰਡ ਦੇ ਵਿੱਚ ਜਿਹੜਾ ਕੰਮ ਨਹੀਂ ਸੀ, ਮੈਂ ਉਸ ਚੀਜ਼ ਨੂੰ, ਸਮਾਨ ਨੂੰ ਪੂਰਾ ਪਾ ਕੇ ਪਿੰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਮੈਂ ਚਾਹੁੰਦੀ ਹਾਂ ਕਿ ਹਰ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਜੀ, ਮੇਰੇ ਹਸਬੈਂਡ ਸਰਕਾਰੀ ਜੋਬ ਤੇ ਆ, ਪਰ ਮੈਂ ਉਹਨਾਂ ਦੇ ਨਾਲ ਨਾਲ ਆਪਣਾ ਕੰਮ ਕੀਤਾ, ਆਪਣਾ ਨਾਮ ਬਣਾਉਣ ਦੇ ਖਾਤਰ ਜੀ, ਮੇਰੇ ਬੱਚੇ ਨਾਲ ਨਾਲ, ਮੈਨੂੰ ਬੱਚਿਆਂ ਦਾ, ਘਰ ਦਾ, ਮੈਨੂੰ ਸਾਰਾ ਕੁਛ ਨਾਲ ਨਾਲ ਵੀ, ਆਪਣੇ ਬੱਚਿਆਂ ਨੂੰ ਵੀ ਟਾਈਮ

0: ਦਿੱਤਾ ਜਾ ਰਿਹਾ, ਫੈਮਿਲੀ ਨੂੰ ਵੀ ਟਾਈਮ ਦਿੱਤਾ ਜਾ ਰਿਹਾ ਤੇ ਨਾਲ ਨਾਲ ਮੇਰਾ ਕੰਮ ਇਹ ਚੱਲ ਰਿਹਾ ਜੀ, ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਜੀ।
1: ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਸਿਲਾਈ ਕਢਾਈ ਦਾ ਕੰਮ ਵੀ ਕਰਦੇ ਹੋ, ਸੈਲੂਨ ਵੀ ਤੁਸੀਂ ਨਾਲ ਚਲਾਇਆ ਹੋਇਆ ਤੇ ਇੱਕ ਜਿਹੜੀ ਦੁਕਾਨ ਹੈ, ਇੱਕ ਸ਼ਾਪ ਹੈ, ਉਹਦੇ ਵਿੱਚ ਵੀ ਜਿਹੜੇ ਪ੍ਰੋਡਕਟ, ਜਿਹੜੇ ਲੋੜੀਂਦੇ ਪ੍ਰੋਡਕਟ ਨੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਉਹ ਰੱਖੇ ਹੋਏ ਨੇ। ਕਿਹੜਾ ਕੰਮ ਹੈ ਜਿਹਦੇ ਕਰਕੇ ਤੁਹਾਡੀ ਦੁਕਾਨ ਦੇ ਉੱਤੇ ਤੁਹਾਡੇ ਨਾਲ ਲੋਕਾਂ ਦੀ ਜ਼ਿਆਦਾ ਚਹਿਲ ਪਹਿਲ ਰਹਿੰਦੀ ਹੈ?
0: ਸਰ, ਸੀਜ਼ਨ ਦੇ ਹਿਸਾਬ ਨਾਲ ਹੈ। ਜਿਵੇਂ ਆਪਣਾ ਸਰਦੀਆਂ ਦੇ ਵਿੱਚ ਮੇਰਾ ਸਲੂਨ ਦਾ ਕੰਮ ਬਹੁਤ ਵਧੀਆ ਚੱਲਦਾ ਹੈ ਜੀ, ਕਿਸੇ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਜੀ। ਔਰ ਜਿਵੇਂ ਗਰਮੀਆਂ ਦੇ ਵਿੱਚ ਹੋ ਜਾਂਦਾ, ਜਿਵੇਂ ਕੁੜੀਆਂ ਪੇਕੇ ਆਉਂਦੀਆਂ, ਬੱਚੇ ਆਉਂਦੇ ਆ ਜੀ, ਮੇਰਾ ਦੁਕਾਨ ਦਾ ਕੰਮ ਬਹੁਤ ਵਧੀਆ ਚੱਲਦਾ ਜੀ। ਇਸ ਤਰੀਕੇ ਨਾਲ ਮੇਰਾ ਦੋਨੋਂ ਕੰਮ ਹੀ ਮਤਲਬ ਵਧੀਆ ਲੈਵਲ ਤੇ ਚੱਲਦੇ ਨੇ।
1: ਜਿਵੇਂ ਕਿ ਆਪਾਂ ਦੇਖੀਏ ਕਿ ਜਿਹੜਾ ਪਿੰਡ ਚੁੱਗੇ ਖੁਰਦਾ, ਉਹ ਸ਼ਹਿਰ ਤੋਂ ਬਹੁਤ ਵਿੱਥ ਤੇ ਰਹਿ ਜਾਂਦਾ, ਕਾਫੀ ਦੂਰੀ ਤੋਂ ਰਹਿ ਜਾਂਦਾ। ਜੇ ਆਪਾਂ ਦੇਖੀਏ ਜਿਹੜਾ ਤੁਹਾਡਾ ਕੰਮ ਹੈ, ਜ਼ਿਆਦਾ ਫੈਸ਼ਨ ਦੇ ਨਾਲ ਆਪਾਂ

0: ਚਹਿਲ ਪਹਿਲ ਰਹਿੰਦੀ ਹੈ।
1: ਸਰ ਸੀਜ਼ਨ ਦੇ ਹਿਸਾਬ ਨਾਲ ਹੈ, ਜਿਵੇਂ ਆਪਣਾ ਸਰਦੀਆਂ ਦੇ ਵਿੱਚ ਮੇਰਾ ਸਲੂਨ ਦਾ ਕੰਮ ਬਹੁਤ ਵਧੀਆ ਚੱਲਦਾ ਹੈ ਜੀ, ਕਿਸੇ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਜੀ। ਔਰ ਜਿਵੇਂ ਗਰਮੀਆਂ ਦੇ ਵਿੱਚ ਹੋ ਜਾਂਦਾ, ਜਿਵੇਂ ਕੁੜੀਆਂ ਪੇਕੇ ਆਉਂਦੀਆਂ, ਬੱਚੇ ਆਉਂਦੇ ਆ ਜੀ, ਮੇਰਾ ਦੁਕਾਨ ਦਾ ਕੰਮ ਬਹੁਤ ਵਧੀਆ ਚੱਲਦਾ ਜੀ। ਇਸ ਤਰੀਕੇ ਨਾਲ ਮੇਰਾ ਦੋਨੋਂ ਕੰਮ ਹੀ ਮਤਲਬ ਵਧੀਆ ਲੈਵਲ ਤੇ ਚੱਲਦੇ ਨੇ ਜੀ।
0: ਜਿਵੇਂ ਕਿ ਆਪਾਂ ਦੇਖੀਏ ਕਿ ਜਿਹੜਾ ਪਿੰਡ ਚੁੱਗੇ ਖੁਰਦਾ ਉਹ ਸ਼ਹਿਰ ਤੋਂ ਬਹੁਤ ਵਿੱਥ ਤੇ ਰਹਿ ਜਾਂਦਾ, ਕਾਫੀ ਦੂਰੀ ਤੋਂ ਰਹਿ ਜਾਂਦਾ। ਜੇ ਆਪਾਂ ਦੇਖੀਏ ਜਿਹੜਾ ਤੁਹਾਡਾ ਕੰਮ ਹੈ ਜ਼ਿਆਦਾ ਫੈਸ਼ਨ ਦੇ ਨਾਲ ਆਪਾਂ ਕਹਿ ਲਈਏ ਕਿ ਸੰਬੰਧਿਤ ਹੈ, ਪਿੰਡ ਦੇ ਵਿੱਚ ਇਹ ਫੈਸ਼ਨੇਬਲ ਕੰਮ ਨੂੰ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਮਿਲ ਰਿਹਾ, ਕਿਸ ਤਰ੍ਹਾਂ ਦੀ ਇਹਦੀ ਫੀਡਬੈਕ ਮਿਲਦੀ ਹੈ ਤੁਹਾਨੂੰ?
1: ਸਰ ਕਈ ਕਸਟਮਰ ਤਾਂ ਬਹੁਤ ਵਧੀਆ ਲੈਵਲ ਦੇ ਵੀ ਆਉਂਦੇ ਆ, ਬਹੁਤ ਮਤਲਬ ਥੋੜੇ ਇਸ ਤਰ੍ਹਾਂ ਦੇ ਵੀ ਆਉਂਦੇ ਆ ਕਿ ਜਿਹੜੇ ਕੁਝ ਕਈ ਵਾਰੀ ਆਪਾਂ ਨੂੰ ਬੋਲ ਕੇ ਵੀ ਚਲੇ ਜਾਂਦੇ ਆ, ਪਰ ਅਸੀਂ ਕਦੇ ਦਿਲ ਤੇ ਨਹੀਂ ਲਾਈ, ਅਸੀਂ ਉਹਨਾਂ ਨੂੰ ਵੀ ਕਦੇ ਮੂਹਰੋਂ ਜਵਾਬ ਨਹੀਂ ਦਿੱਤਾ, ਕਿਉਂਕਿ ਇੱਕ ਵਾਰੀ ਆਉਂਦੇ ਆ ਦੂਸਰੀ ਵਾਰ ਉਹ ਆਪਣੇ ਆਪ ਆਉਣ ਤੇ ਮਜਬੂਰ ਹੋ ਜਾਂਦੇ, ਅਸੀਂ ਉਹਨਾਂ ਨੂੰ ਬੈਸਟ ਤੋਂ ਬੈਸਟ ਕੰਮ ਦੇਈਦਾ ਜੀ। ਹਾਂਜੀ ਸਰ, ਇਦਾਂ ਦਾ ਹਜੇ ਤੱਕ ਤਾਂ ਵੈਸੇ ਕੋਈ ਦਿੱਕਤ ਆਈ ਨਹੀਂ ਹੈਗੀ ਆ, ਪਰ ਜਿੱਦਾਂ ਦਾ ਸਾਨੂੰ ਲੱਗਦਾ ਹੈ ਵੀ ਕਸਟਮਰ ਨੂੰ ਲੋੜ ਹੈ, ਅਸੀਂ ਉਸੇ ਦੇ ਡਿਪੈਂਡ ਦੇ ਹਿਸਾਬ ਨਾਲ ਹੀ ਕੰਮ ਦੇ ਦਿੰਦੇ ਆ ਕਸਟਮਰ।
0: ਕਿਸ ਤਰ੍ਹਾਂ ਦੇ ਲੋਕ ਜ਼ਿਆਦਾ ਤੁਹਾਡੀ ਸ਼ਾਪ ਤੇ ਆਉਂਦੇ ਨੇ?
1: ਸਰ ਮੇਰੀ ਸ਼ਾਪ ਤੇ ਜਿਵੇਂ ਗਰੀਬ ਤੋਂ ਗਰੀਬ ਵੀ ਆਉਂਦੇ ਨੇ, ਪਰ ਮੈਂ ਕਦੇ ਕਿਸੇ ਕਸਟਮਰ ਨੂੰ ਇਹ ਸਮਝ ਕੇ ਨਹੀਂ ਚੱਲਿਆ ਵੀ ਇਹ ਗਰੀਬ ਨੇ ਜਾਂ ਅਮੀਰ, ਅਸੀਂ ਕਸਟਮਰ ਨਾਲ ਕੋਈ ਫਰਕ ਨਹੀਂ ਕਰਦੇ, ਕਸਟਮਰ ਨੂੰ ਇੱਕੋ ਤਰ੍ਹਾਂ ਦਾ ਟ੍ਰੀਟ ਕਰਦੇ ਆ। ਇਸ ਕਰਕੇ ਕਸਟਮਰ ਮੇਰੇ ਨਾਲ ਬਹੁਤ ਜੁੜੇ ਹੋਏ ਨੇ, ਮੇਰੇ ਨਾਲ ਨਾਲ ਦੇ ਨਾਲ ਪਿੰਡਾਂ ਦੇ ਕਸਟਮਰ ਵੀ ਜੁੜੇ ਹੋਏ ਨੇ ਸਰ।
0: ਜਿਵੇਂ ਕਿ ਤੁਸੀਂ ਸ਼ੁਰੂ ਚ ਹੀ ਦੱਸਿਆ ਸੀ ਕਿ ਤੁਹਾਡੇ ਪਤੀ ਨੇ ਉਹ ਇੱਕ ਸਰਕਾਰੀ ਨੌਕਰੀ ਵੀ ਕਰਦੇ ਨੇ, ਪਰ ਫਿਰ ਵੀ ਜੇ ਆਪਾਂ ਦੇਖੀਏ ਤੁਸੀਂ ਇੱਕ ਆਪਾਂ ਸ਼ੌਕੀਆ ਤੌਰ ਤੇ ਹੀ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਇਸ ਕੰਮ ਨਾਲ ਜੁੜੇ ਹੋਏ ਹੋ, ਤੇ ਜਿਹੜੀਆਂ ਸਾਡੀਆਂ ਬੀਬੀਆਂ ਜਾਂ ਨੌਜਵਾਨ ਕੁੜੀਆਂ ਆਪਣੇ ਹੱਥੀਂ ਕਿਰਤ ਦੇ ਕੰਮ ਦੇ ਨਾਲ ਜੁੜਨਾ ਚਾਹੁੰਦੀਆਂ ਨੇ, ਹੱਥ ਦੀ ਕਲਾ ਨੂੰ ਨਿਖਾਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਸਰ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਹਰ ਇੱਕ ਨੂੰ ਜ਼ਿੰਦਗੀ ਵਾਰ ਵਾਰ ਮੌਕਾ ਨਹੀਂ ਦਿੰਦੀ, ਜੇ ਆਪਣੇ ਕੋਲੇ ਟਾਈਮ ਹੈ ਥੋੜੇ ਤੋਂ ਥੋੜਾ ਟਾਈਮ ਕੱਢ ਕੇ ਇਸ ਕੰਮ ਨੂੰ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ, ਮੈਂ ਵੀ ਕੰਮ ਕੀਤਾ, ਪਹਿਲਾਂ ਮੈਨੂੰ ਬਹੁਤ ਪ੍ਰੋਬਲਮਾਂ ਆਈਆਂ ਕਿ ਅਗਲਾ ਕਹਿੰਦਾ ਸਰਕਾਰੀ ਜੌਬ ਹੈ ਹਸਬੈਂਡ ਦੀ, ਇਹ ਫਿਰ ਵੀ ਇੰਨਾ ਐਂ ਕਰਦੀ ਰਹਿੰਦੀ ਆ, ਪਰ ਮੈਂ ਅੱਜ ਇਹੀ ਕੁੜੀਆਂ ਨੂੰ ਸੁਨੇਹਾ ਦੇਵਾਂਗੀ ਕਿ ਆਪਦਾ ਘਰ ਤੋਂ ਜੇ ਬਾਹਰ ਨਹੀਂ ਜਾ ਸਕਦੇ, ਘਰ ਤੋਂ ਕੰਮ ਸ਼ੁਰੂ ਜ਼ਰੂਰ ਕਰਨਾ ਚਾਹੀਦਾ, ਇੱਕ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਦਮ ਜ਼ਰੂਰ ਚੁੱਕਣਾ ਚਾਹੀਦਾ, ਭਲਾ ਦੀ ਛੋਟੇ ਲੈਵਲ ਤੋਂ ਹੈ ਜੀ, ਜੇ ਅੱਜ ਆਪਾਂ ਛੋਟੇ ਲੈਵਲ ਤੋਂ ਕੰਮ ਕਰਾਂਗੇ ਤਾਂ ਕੱਲ ਨੂੰ ਜ਼ਰੂਰ ਆਪਾਂ ਵੱਡੇ ਲੈਵਲ ਤੇ ਪਹੁੰਚਾਂਗੇ, ਪਰ ਆਪਾਂ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜੀ ਇਸ ਕੰਮ ਬਾਰੇ।
0: ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਸਰ, ਥੈਂਕ ਯੂ ਸਾਰਿਆਂ ਨੂੰ ਜੀ।
0: ਮੇਰਾ ਪਿੰਡ ਦੇ ਤਹਿਤ ਅੱਜ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਘੁੱਗ ਵਸਦੇ ਪਿੰਡ ਚੁੱਗੇ ਖੁਰਦ ਵਿਖੇ। ਚੁੱਗੇ ਖੁਰਦ ਵਿਖੇ ਅਸੀਂ ਵੱਖ ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰ ਰਹੇ ਹਾਂ। ਅੱਗੇ ਸਾਡੇ ਨਾਲ ਮੌਜੂਦ ਨੇ ਇੱਕ ਸੰਘਰਸ਼ੀ ਨੌਜਵਾਨ, ਇਹ ਕਹਿ ਲਈਏ ਕਿ ਪਿੰਡ ਚੁੱਗੇ ਖੁਰਦ ਦੇ ਵਿੱਚ ਖੇਡਾਂ ਨੂੰ ਅੱਗੇ ਲਿਜਾਣ ਦੇ ਵਿੱਚ ਜਾਂ ਖੇਡਾਂ ਨੂੰ ਪੱਕੇ ਪੈਰੀ ਕਰਨ ਦੇ ਵਿੱਚ ਬਹੁਤ ਯਤਨਸ਼ੀਲ ਰਹੇ ਨੇ ਇਹ ਨੌਜਵਾਨ, ਜਿਨ੍ਹਾਂ ਦਾ ਨਾਮ ਹੈ ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਦੇ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਹਿਲਾਂ ਤਾਂ ਤੇ ਤੁਹਾਡਾ ਵੀ ਸ਼ੁਕਰੀਆ ਜੀ ਸਾਡੇ ਪਿੰਡ ਪਹੁੰਚਣ ਲਈ।
0: ਜੀ ਮਨਪ੍ਰੀਤ ਸਿੰਘ ਜੀ, ਜਿਵੇਂ ਕਿ ਤੁਸੀਂ, ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਜਿਹੜੀਆਂ ਪਿੰਡ ਚੁੱਗੇ ਖੁਰਦ ਦੇ ਵਿੱਚ ਖੇਡਾਂ ਦੇ ਉਥਾਨ ਦੇ ਲਈ ਜਾਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕੀਤਾ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਸੀਂ ਖੁਦ ਕਿਹੜੀ ਗੇਮ ਦੇ ਨਾਲ, ਕਿਹੜੀ ਖੇਡ ਦੇ ਨਾਲ ਜੁੜੇ ਹੋਏ?
2: ਮੈਂ ਬੇਸਿਕਲੀ ਕ੍ਰਿਕਟ ਖੇਲਦਾ ਜੀ
0: ਜੀ
2: ਤੇ ਕ੍ਰਿਕਟ ਪੇਂਡੂ ਕ੍ਰਿਕਟ ਕਹਿੰਦੇ ਨੇ ਜਿਹੜੇ ਲੋਕਲ ਕਾਸਕੋ ਕ੍ਰਿਕਟ ਟੂਰਨਾਮੈਂਟ ਉਹ ਖੇਡੇ ਜਾਂਦੇ
0: ਜੀ,
2: ਉਸ ਵਿੱਚ ਖੇਡਦੇ
0: ਜੀ। ਕਿਸ ਕਿਸ ਪੱਧਰ ਦੇ ਉੱਤੇ ਤੁਹਾਨੂੰ ਜਿਹੜਾ ਖੇਡਣ ਦਾ ਮੌਕਾ ਮਿਲਿਆ?
2: ਇਹ ਪੇਂਡੂ ਟੂਰਨਾਮੈਂਟ ਹੁੰਦੇ ਜੀ ਸਟਾਰਟਿੰਗ ਦੇ ਵਿੱਚ, ਪਹਿਲਾਂ ਜਦੋਂ ਛੋਟੇ ਹੁੰਦੇ ਪਹਿਲਾਂ ਖੇਡਦੇ ਸੀ ਤੇ ਲੈਦਰ, ਮੈਂ +1 +2 ਤੱਕ ਖੇਡਿਆ, ਉਦੋਂ ਬਸ ਡਿਸਟ੍ਰਿਕਟ ਲੈਵਲ ਖੇਡਿਆ, ਉਸ ਤੋਂ ਪਿੰਡ ਲਈ ਖੇਡ ਰਹੇ ਲੈਗੋਰੀ।
0: ਜੇ ਹੁਣ ਆਪਾਂ ਪਿੰਡ ਚੁੱਗੇ ਖੁਰਦ ਦੀ ਜਿਹੜੀ ਖੇਡ ਸਥਿਤੀ ਦੀ, ਅਜੋਕੇ ਸਮੇਂ ਦੀ ਸਥਿਤੀ ਦੀ ਗੱਲ ਕਰ ਲਈਏ, ਉਹ ਕਿਹੋ ਜਿਹੀ ਆ, ਕਿਹੜੀਆਂ ਕਿਹੜੀਆਂ ਟੀਮਾਂ ਹੁਣ ਪਿੰਡ ਚੁੱਗੇ ਖੁਰਦ ਦੀਆਂ ਖੇਡ ਦੇ ਖੇਤਰ ਵਿੱਚ ਤਿਆਰ ਹੋ ਰਹੀਆਂ ਨੇ?
2: ਪਹਿਲਾਂ ਨਾਲੋਂ ਤਾਂ ਜੀ ਦੇਖਿਆ ਜਾਵੇ ਬਹੁਤ ਜ਼ਿਆਦਾ ਗ੍ਰਾਫ ਉੱਚਾ ਗਿਆ ਖੇਡਾਂ ਨੂੰ ਲੈ ਕੇ, ਹੁਣ ਇਸ ਟਾਈਮ ਸਾਡਾ ਫਿਊਚਰ ਜਿਹੜਾ ਖੇਡਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਟਰੋਂਗ ਦਿਖ ਰਿਹਾ, ਚੰਗਾ ਦਿਖ ਰਿਹਾ, ਨਵੇਂ ਬੱਚੇ ਆ ਜਿਹੜੇ ਉਤਸ਼ਾਹਿਤ ਨਾਲ ਅੱਗੇ ਆ ਰਹੇ ਆ, ਤੇ ਸਾਨੂੰ ਬੇਸ ਪਹਿਲਾਂ ਸਾਡਾ ਜਿਹੜਾ ਮੇਨ ਆ ਕ੍ਰਿਕਟ ਦੇ ਵਿੱਚ, ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੀ ਟੀਮ ਦਾ ਨਾਮ ਜ਼ਰੂਰ ਸੁਣਨ ਨੂੰ ਮਿਲੂਗਾ ਸਾਰਿਆਂ ਨੂੰ। ਤੇ ਦੂਜਾ, ਸਾਡੇ ਪਿੰਡ 'ਚ ਕਾਫੀ ਗੇਮਾਂ, ਵਾਲੀਬਾਲ ਵਗੈਰਾ ਜਾਂ ਕੋਈ ਹੋਰ ਗੇਮਾਂ ਖੇਡੇ, ਵੈਸੇ ਜ਼ਿਆਦਾ ਵਾਲੀਬਾਲ ਤੇ ਕ੍ਰਿਕਟ ਦਾ ਰੁਝਾਨ ਜ਼ਿਆਦਾ ਪਾਇਆ ਜਾਂਦਾ।
0: ਤੇ ਜੇ ਆਪਾਂ ਖੇਡ ਵਿਵਸਥਾ ਦੀ ਗੱਲ ਕਰੀਏ, ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਇਹ ਸਮੱਸਿਆ ਹੁੰਦੀ ਹੈ ਕਿ ਖੇਡ ਮੈਦਾਨ ਜਾਂ ਖੇਡ ਦੇ ਸਮਾਨ ਜਿਹੜੇ ਮੁਹੱਈਆ ਨਹੀਂ ਹੁੰਦੇ ਖਿਡਾਰੀਆਂ ਨੂੰ, ਖੇਡਣਾ ਬੱਚੇ ਚਾਹੁੰਦੇ ਹੁੰਦੇ ਨੇ। ਪਿੰਡ ਚੁੱਗੇ ਖੁਰਦ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਜਿਹੜੇ ਖੇਡ ਪ੍ਰਬੰਧ?
2: ਜਦੋਂ ਮੈਂ ਸਟਾਰਟ ਕੀਤੀ ਸੀ ਉਸ ਟਾਈਮ ਤੇ ਮਤਲਬ ਕ੍ਰਿਕਟ ਬਹੁਤ ਘੱਟ ਖੇਡੀ ਜਾਂਦੀ ਸੀ, ਪਰ ਸਾਡੇ ਤੋਂ ਪਹਿਲਾਂ ਜ਼ਰੂਰ

0: ਪੈਦਲ ਖੇਡੀ ਜਾਂਦੀ ਸੀ, ਵਿੱਚ ਜਵਾਨੀ ਖੇਡਾਂ ਤੋਂ ਦੂਰ ਚਲੀ ਗਈ ਸੀ। ਮੈਂ ਸਾਡੇ ਗਵਾਂਢ ਪਿੰਡ ਬੱਲੂਆਣਾ ਵਿਖੇ ਮਤਲਬ ਖੇਡਣ ਜਾਂਦਾ ਸੀ ਅਕਸਰ ਹੀ, ਉਹਨਾਂ ਦੀ ਟੀਮ ਵੱਲੋਂ ਵੀ ਮੈਂ ਖੇਡਦਾ ਰਿਹਾ। ਉੱਥੇ ਖੇਡਾਂ ਮੈਂ ਪਹਿਲਾਂ ਫੀਲਡਿੰਗ ਕਰਦਾ ਸੀ, ਬਾਅਦ 'ਚ ਮਤਲਬ ਉੱਥੇ ਖੇਡਣ ਦਾ ਮੌਕਾ ਮਿਲਿਆ, ਉਹਨਾਂ ਨਾਲ ਖੇਡਦਾ ਰਿਹਾ। ਮੇਰੇ ਹਾਣ ਪ੍ਰਵਾਣ ਦੇ ਜਿਹੜੇ ਅਕਸਰ ਹੀ ਨੌਜਵਾਨ ਸੀਗੇ ਜੀ, ਕੁਛ ਕਹਿ ਸਕਦੇ ਹਾਂ ਵੀ ਗਲਤ ਦਿਸ਼ਾਵਾਂ ਵੱਲ ਚਲੇ ਗਏ ਸੀ, ਜਿਨ੍ਹਾਂ 'ਚ ਇੱਕ ਨਸ਼ਾ ਕਹਿ ਸਕਦੇ ਹਾਂ ਜਾਂ ਕੁਛ ਚੀਜ਼ਾਂ ਇਹ ਸਾਡੇ ਘਰ ਦੀਆਂ ਜ਼ਿੰਮੇਵਾਰੀਆਂ। ਮੇਰੇ ਖੇਡਣ ਤੋਂ ਲੈ ਕੇ ਹੁਣ ਤੱਕ ਹੀ ਸਾਡੇ ਪਿੰਡ ਦੀ ਮੈਂ ਚੌਥੀ ਜਾਂ ਪੰਜਵੀਂ ਟੀਮ ਵਿੱਚ ਖੇਡ ਰਿਹਾ, ਪਰ ਇਸ ਟਾਈਮ ਤੇ ਉਸ ਟਾਈਮ ਦੇ ਨਾਲੋਂ ਹਾਲਾਤ ਸਾਡੇ ਬਹੁਤ ਜ਼ਿਆਦਾ ਸੁਧਾਰ ਵੱਧ ਰਹੇ।
1: ਬਹੁਤ ਵਧੀਆ ਗੱਲ ਹੈ ਮਨਪ੍ਰੀਤ ਸਿੰਘ ਜੀ, ਕਿਉਂਕਿ ਤੁਹਾਡੇ ਵਰਗੇ ਅਗਾਂਹ ਵਧੂ ਨੌਜਵਾਨਾਂ ਕਰਕੇ ਹੀ ਜਿਹੜੇ ਪੰਜਾਬ ਦੀ ਜਵਾਨੀ ਬਚੀ ਹੋਈ ਹੈ, ਤੇ ਉਮੀਦ ਕਰਦੇ ਹਾਂ ਤੁਹਾਡੇ ਤੋਂ ਉਤਸ਼ਾਹਿਤ ਹੋ ਕੇ ਪਿੰਡ ਚੁੱਗੇ ਖੁਰਦ ਦੇ ਨਹੀਂ, ਹੋਰ ਆਸੇ ਪਾਸੇ ਦੇ ਪਿੰਡਾਂ ਦੇ ਨੌਜਵਾਨ ਵੀ ਖੇਡਾਂ ਨਾਲ ਜੁੜਨਗੇ, ਤੇ ਜਿਹੜੇ ਨੌਜਵਾਨ ਹਲੇ ਵੀ ਖੇਡਾਂ ਤੋਂ ਪਾਸੇ ਨੇ ਜਾਂ ਨਸ਼ਿਆਂ ਵੱਲ ਜਾਂ ਹੋਰ ਬੁਰੀਆਂ ਅਲਾਮਤਾਂ ਦੇ ਵਿੱਚ ਫਸ ਚੁੱਕੇ ਨੇ।
0: ਸੁਨੇਹਾ ਤਾਂ ਇਹੀ ਹੈ ਜੀ ਵੀ ਇਹ ਜੋ ਗਲਤ ਚੀਜ਼ਾਂ ਦੇ ਰਾਹ ਅਪਣਾਏ ਜਾਂਦੇ ਆ, ਜੋ ਵੀ ਮੇਰੇ ਨਾਲ ਦੇ ਸਾਥੀਆਂ ਨੇ ਅਪਣਾਇਆ, ਜੋ ਇੱਕ ਚੰਗੇ ਖਿਡਾਰੀ ਵੀ ਸੀ, ਇਹ ਇਸ ਦਲਦਲ ਚੋਂ ਨਿਕਲਣ ਦਾ ਮੌਕਾ ਮੈਨੂੰ ਨਹੀਂ ਲੱਗਦਾ ਜੀ। ਕਹਿ ਦਿੰਦੇ ਆ ਪਰ ਨਹੀਂ ਨਿਕਲਿਆ ਜਾਂਦਾ ਜੀ, ਨਾ ਦਲਦਲ ਚੋਂ ਨਿਕਲਿਆ ਜਾਵੇ ਇਸ ਗਲਤ ਰਾਹ ਤੇ, ਨਾ ਸਾਨੂੰ ਅੱਜ ਜਾਣਾ ਚਾਹੀਦਾ ਨਾ ਸੋਚਣਾ ਚਾਹੀਦਾ ਜੀ, ਕਿਉਂਕਿ ਇਸ ਚੀਜ਼ਾਂ ਦੇ ਨਾਲ ਬੰਦਾ ਖੁਦ ਤਾਂ ਪਿੱਛੇ ਜਾਂਦਾ ਜਾਂਦਾ, ਨਾਲ ਪਰਿਵਾਰ ਤੇ ਨਾਲ ਪਿੰਡ, ਬਹੁਤ ਪਲੇਅਰ ਆ ਜਿਹੜੇ ਸਾਡੇ ਉਹ ਨਸ਼ੇ ਨੇ ਖੋਹ ਲਏ ਆ ਜੀ।
1: ਜਿਵੇਂ ਕਿ ਆਪਾਂ ਪਿੰਡ ਦੀ ਗੱਲ ਕਰੀਏ, ਕਿਉਂਕਿ ਪਿੰਡ ਵਾਸੀਆਂ ਦਾ, ਪੰਚਾਇਤ ਦਾ ਬੜਾ ਜਿਹੜਾ ਯੋਗਦਾਨ ਹੁੰਦਾ, ਬੜਾ ਸਹਿਯੋਗ ਦੀ ਲੋੜ ਹੁੰਦੀ ਹੈ ਖੇਡਾਂ ਨੂੰ ਅੱਗੇ ਲਿਜਾਣ ਦੇ ਵਿੱਚ, ਪਿੰਡ ਚੁੱਗੇ ਖੁਰਦ ਦੀ ਪੰਚਾਇਤ ਜਾਂ ਪਿੰਡ ਵਾਸੀਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਹੈ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇ ਆਪਣੇ ਪਿੰਡ ਚੁੱਗੇ ਖੁਰਦ ਦੀਆਂ ਖੇਡਾਂ ਨੂੰ ਤੇ ਖਿਡਾਰੀਆਂ ਨੂੰ ਅੱਗੇ ਲਿਜਾਣ ਦੇ?
0: ਜਦੋਂ ਤੋਂ ਹੀ ਗੇਮ ਸਟਾਰਟ ਕੀਤੀ ਆ ਉਦੋਂ ਤੋਂ ਸਫ਼ਰ ਥੋੜਾ ਜਿਹਾ ਔਖਾ ਰਿਹਾ ਜੀ, ਪਰ ਜੇ ਮੈਂ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਾਂ ਤਾਂ ਅੱਜ ਸਾਡੇ ਕੋਲ ਇੱਕ ਗਰਾਊਂਡ ਸਟੇਡੀਅਮ ਮਤਲਬ ਵੀ ਬਣ ਰਿਹਾ ਇਸ ਟਾਈਮ ਕੰਡੀਸ਼ਨ 'ਚ ਹੈ, ਜੋ ਮਤਲਬ ਗੌਰਮੈਂਟ ਇਸ ਟਾਈਮ ਦੀ ਬਣੀ ਆ। ਲੰਮਾ ਸਮਾਂ ਸੀ ਪਹਿਲਾਂ ਥਾਂ ਸੀ ਉਹਦੇ 'ਚ ਕੋਈ ਕੂੜਾ ਕਰਕਟ ਸੁੱਟ ਜਾਂਦਾ ਸੀ ਜਾਂ ਕੁਛ ਵੀ ਸੁੱਟ ਜਾਂਦਾ ਸੀ, ਅਸੀਂ ਸਾਫ਼ ਕਰਦੇ ਰਹਿ ਜਾਂਦੇ ਸੀ। ਤਕਰੀਬਨ ਮੈਂ ਇਕੱਲਾ ਹੀ ਸੀ, ਛੋਟੇ ਜਵਾਕ ਹੁੰਦੇ ਸੀ ਜਾਂ ਉਹ ਚੀਜ਼ਾਂ ਨੂੰ ਨਾਲ ਲਾ ਕੇ ਕਰ ਦਿੰਦੇ ਸੀ, ਪਰ ਉਸ ਮਿਹਨਤ ਦੇ ਸਦਕਾ ਸਾਨੂੰ ਇਹ ਫਲ ਮਿਲਿਆ ਵੀ ਅੱਜ ਸਾਨੂੰ ਸਾਡੇ ਪਿੰਡ ਨੂੰ ਇੱਕ ਸਟੇਡੀਅਮ ਮਿਲ ਚੁੱਕਿਆ ਜੀ। ਤੇ ਜੇ ਮਤਲਬ ਕਹਿ ਸਕਦੇ ਜੀ ਉੱਥੇ ਪਿੰਡ ਵਾਸੀ ਵੀ ਗਲਤ ਨਹੀਂ ਮੰਨੇ ਜਾ ਸਕਦੇ, ਕਿਉਂਕਿ ਸਾਡੇ ਪਿੰਡ ਦੀ ਕੋਈ ਨਾਮੀਵਰ ਟੀਮ ਹੈ ਨਹੀਂ ਸੀ ਵੀ ਜਿੱਥੇ ਸਾਨੂੰ ਕੋਈ ਸਪੋਰਟ ਕਰਦਾ ਜਾਂ ਕੋਈ ਉਹ ਚੀਜ਼ ਕਰਦਾ, ਉਹਦੇ ਲਈ ਸਾਡਾ ਅੱਗੇ ਵਧਣਾ ਜ਼ਰੂਰੀ ਸੀ, ਪਰ ਅਸੀਂ ਉਹ ਲਾਈਨ ਛੱਡੀ ਨਹੀਂ, ਅਸੀਂ ਉਹ ਥਾਂ ਛੱਡਿਆ ਨਹੀਂ, ਅਸੀਂ ਲੱਗੇ ਰਹੇ, ਜਿਸ ਕਰਕੇ ਹੁਣ ਸਾਨੂੰ ਸਾਡੀ ਪੰਚਾਇਤ ਜਾਂ ਕੁਛ ਕਹਿ ਸਕਦੇ ਜੀ ਸਾਡੇ ਜਿਹੜੇ ਉੱਘੇ ਵੱਡੇ ਬੰਦੇ ਸਾਨੂੰ ਜ਼ਰੂਰ ਸਪੋਰਟ ਕਰਦੇ ਜੀ, ਅਤੇ ਕੁਛ ਕਾਫ਼ੀ ਯੂਥ ਅੱਗੇ ਨਾਲੋਂ ਕਹਿ ਸਕਦੇ ਸਾਡੇ ਨਾਲ ਜੁੜ ਕੇ ਅੱਗੇ ਆ ਰਿਹਾ ਜੀ। ਗਰਾਊਂਡ ਇਸ ਟਾਈਮ ਸਾਨੂੰ ਮਿਲਿਆ ਹੋਇਆ, ਇਹ ਮੈਨੂੰ ਲੱਗਦਾ ਜੀ ਘੱਟੋ ਘੱਟ ਨਾ ਵਾਲਾ 15-16 ਸਾਲ ਹੋ ਗਏ ਦੇਖਦੇ ਨੂੰ, ਅਤੇ ਪਰ ਅੱਜ ਸਾਨੂੰ ਇੱਕ ਮਤਲਬ ਅਖੀਰਕਾਰ ਆ ਕੇ ਇੱਕ ਗਰਾਊਂਡ ਪ੍ਰਾਪਤ ਹੋਇਆ ਜੀ। ਬਾਕੀ ਸਰ ਇੱਦਾਂ ਨਹੀਂ ਜਿਵੇਂ ਇਸ ਕੰਮ ਨੂੰ ਜੋ ਸਾਨੂੰ ਅੱਜ ਗਰਾਊਂਡ ਪ੍ਰਾਪਤ ਹੋਇਆ ਜੀ, ਮੇਰੇ ਅਕਸਰ ਕਲੀਗ ਰਹੇ ਨੇ ਅਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ, ਬਲਰਾਜ ਸਿੰਘ ਗਿੱਲ ਦਾ, ਮਜੀਰ ਵਾਲੇ, ਇਹਨਾਂ ਨੇ ਮਤਲਬ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਹੀ ਗਰਾਊਂਡ 'ਚ ਜੋ ਵੀ ਕੰਮ ਕੀਤਾ ਆਪਦੇ ਪਰਸਨਲ ਤੌਰ 'ਤੇ ਵਿੱਚ ਇਨਵੋਲਵ ਹੋ ਕੇ ਕੀਤਾ ਜੀ, ਭਾਵੇਂ ਉਹ ਮਿਹਨਤੀ ਤੋਂ ਲੈ ਕੇ ਐਂਡ ਤਾਈਂ ਜੋ ਵੀ ਇਕੱਲੀ ਇਕੱਲੀ ਚੀਜ਼ ਆ, ਅਤੇ ਅਖੀਰਕਾਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਨੂੰ ਐਡਾ ਵਧੀਆ ਅਤੇ ਸੋਹਣਾ ਗਰਾਊਂਡ ਬਣਾ ਕੇ ਦਿੱਤਾ ਜੀ।
1: ਮਨਪ੍ਰੀਤ ਜੀ, ਅਸੀਂ ਆਕਾਸ਼ਵਾਣੀ ਆਪਾਂ ਬਠਿੰਡਾ ਦੀ ਟੀਮ ਵੱਲੋਂ ਆਸ ਤੇ ਅਰਦਾਸ ਕਰਾਂਗੇ ਕਿ ਹੋਰ ਵੀ ਜਿਹੜੇ ਤੁਹਾਡੇ ਮੋਤਬਾਰ ਸੱਜਣ ਨੇ ਜਾਂ ਨੌਜਵਾਨ ਨੇ ਉਹ ਤੁਹਾਡੇ ਸਹਿਯੋਗ ਦੇ ਲਈ ਅੱਗੇ ਆਉਣ ਤੇ ਤੁਹਾਡੀ ਜਿਹੜੀ ਅਗਾਂਹ ਵਧੂ ਸੋਚ ਹੈ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਤੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਹੜੇ ਪਿੰਡ ਚੁੱਗੇ ਖੁਰਦ ਦੇ ਖਿਡਾਰੀ ਮੱਲਾਂ ਮਾਰਨ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਸ਼ੁਕਰੀਆ।

ਦੋਸਤੋ ਸ਼ੁਰੂ ਕਰਦੇ ਹਾਂ ਅੱਜ ਮੌਲਵੀ ਗੁਲਾਮ ਰਸੂਲ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਕਿੱਸਾ ਯੂਸਫ ਜ਼ੁਲੇਖਾ ਦਾ ਭਾਗ ਤੀਜਾ।

ਨੇ ਰਹਿਣ ਨਾ ਦਿੱਤੀ ਕਾਈ, ਮੈਂ ਵਿੱਚ ਮੈਂ ਇਸ ਸ਼ੌਕ ਤੇਰੇ ਨੇ ਰਹਿਣ ਨਾ ਦਿੱਤੀ ਕਾਈ, ਮੈਂ ਦਰਦੀ ਰੋ ਉਮਰ ਗਵਾਈ ਅਜੇ ਪਛਾਣ ਨਾ ਆਈ, ਕੌਣ ਹੋਵਾਂ ਮੈਂ ਕੌਣ ਸਦਾਵਾਂ, ਕੌਣ ਹੋਵਾਂ ਮੈਂ ਕੌਣ ਸਦਾਵਾਂ, ਕੌਣ ਨਹੀਂ ਮੈਂ ਕਾਈ, ਮੈਂ ਖੁਦ ਕੌਣ ਨਹੀਂ ਕੀ ਦੱਸਾਂ, ਮੈਂ ਖੁਦ ਕੌਣ ਨਹੀਂ ਕੀ ਦੱਸਾਂ, ਖੁਦ ਥੀ ਅੱਜ ਪਰਾਈ, ਖੁਦ ਥੀ ਅੱਜ ਪਰਾਈ, ਕੌਣ ਕੋਈ ਤੂੰ ਪੁੱਛੇ ਮੈਨੂੰ ਮੈਂ ਬਲਿਹਾਰੀ ਜਾਵਾਂ, ਕੌਣ ਕੋਈ ਮੈਂ ਹੋ ਕੇ ਤੈਨੂੰ ਆਪਣਾ ਹਾਲ ਸੁਣਾਵਾਂ, ਕੌਣ ਕੋਈ ਮੈਂ ਦੱਸਾਂ ਤੈਨੂੰ ਸੁਣ ਮੇਰੀ ਬੇਹਾਲੀ, ਨਵੇਂ ਲਿਬਾਸ ਤੇਰੇ ਗਲ ਯੂਸਫ, ਨਵੇਂ ਲਿਬਾਸ ਤੇਰੇ ਗਲ ਯੂਸਫ, ਮੈਂ ਨਿੱਤ ਪਾਵਣ ਵਾਲੀ ਹੱਥੀ ਪੱਖਾ ਝੱਲਣ ਵਾਲੀ ਨਾਜ ਕਰਾਵਣ ਵਾਲੀ, ਮੋਤੀਆਂ ਜੜਿਆ ਗਲ ਪੈਰਾਹਣ ਤੁਧ ਪਹਿਨਾਵਣ ਵਾਲੀ, ਸ਼ਰਬਤ ਸ਼ਹਿਦ ਅਕੀਕ ਪਿਆਲੇ, ਸ਼ਰਬਤ ਸ਼ਹਿਦ ਅਕੀਕ ਪਿਆਲੇ ਘੋਲ ਪਿਲਾਵਣ ਵਾਲੀ, ਕੰਘੀ ਵਾਹ ਤੇਰੀ ਵਿੱਚ ਜ਼ੁਲਫਾਂ, ਕੰਘੀ ਵਾਹ ਤੇਰੀ ਵਿੱਚ ਜ਼ੁਲਫਾਂ, ਲਾਲ ਜੜਾਵਣ ਵਾਲੀ, ਹਾਰ ਪਰੋ ਗਲੇ ਵਿੱਚ ਤਾਜ਼ਾ ਨਿੱਤ ਪਵਾਵਣ ਵਾਲੀ, ਮੈਂ ਉਹ ਬਾਂਦੀ ਹਜ਼ਰਤ ਯੂਸਫ ਜ਼ੇਵਰ ਪਾਵਣ ਵਾਲੀ, ਖਾਬਾਂ ਦੇ ਵਿੱਚ ਤਿਫਲੀ ਅੰਦਰ ਅਕਲ ਗਵਾਵਣ ਵਾਲੀ, ਸੁਫਨੇ ਦੇ ਉਹ ਕੌਲ ਤੁਸਾਡੇ, ਸੁਫਨੇ ਦੇ ਉਹ ਕੌਲ ਤੁਸਾਡੇ ਪਾਰ ਨਿਭਾਵਣ ਵਾਲੀ, ਛੋੜ ਵਤਨ ਵਿੱਚ ਤੇਰੀਆਂ ਤਾਂਗਾਂ, ਛੋੜ ਵਤਨ ਵਿੱਚ ਤੇਰੀਆਂ ਤਾਂਗਾਂ, ਮਿਸਰੇ ਆਵਣ ਵਾਲੀ, ਬਜ਼ਾਰੋਂ ਤੈ ਵਿਕਦੈ ਤਾਈ, ਬਜ਼ਾਰੋਂ ਤੈ ਵਿਕਦੈ ਤਾਈ, ਮੁੱਲ ਲਿਆਵਣ ਵਾਲੀ।

ਤੇਰੀ ਕਰ ਨਾਜ਼ੀ ਪਰਵਰਦਾ ਤੈਨੂੰ ਅਰੂਜ਼ ਸੁਣਾਵਣ ਵਾਲੀ, ਤੈਂ ਤਾਂ ਵੀ ਦਰਵਾਜ਼ੇ ਤੇਰੇ, ਤੈਂ ਤਾਂ ਵੀ ਦਰਵਾਜ਼ੇ ਤੇਰੇ ਦਖਲ ਨਾ ਪਾਵਣ ਵਾਲੀ, ਮੈਂ ਉਹ ਖਿਦਮਤਗਾਰ ਪੁਰਾਣੀ ਜਾਨ ਜਲਾਵਣ ਵਾਲੀ, ਤੇ ਹੱਥੀ ਵਿੱਚ ਤੇਰੀਆਂ ਅੱਖਾਂ ਸੁਰਮਾ ਪਾਵਣ ਵਾਲੀ, ਤੇ ਹੱਥੀ ਵਿੱਚ ਤੇਰੀਆਂ ਅੱਖਾਂ ਸੁਰਮਾ ਪਾਵਣ ਵਾਲੀ, ਤੀ ਫਲੀ ਥੀ ਤਾਂ ਪੀਰੀ ਤਾਈ, ਤੀ ਫਲੀ ਥੀ ਤਾਂ ਪੀਰੀ ਤਾਈ ਸਿਦਕ ਨਿਭਾਵਣ ਵਾਲੀ, ਕੌਲ ਕਰਾਰ ਬਿਰਹੋਂਦੇ ਤੇਰੇ, ਕੌਲ ਕਰਾਰ ਬਿਰਹੋਂਦੇ ਤੇਰੇ ਪਾਲ ਵਿਖਾਵਣ ਵਾਲੀ, ਮਾਲ ਖਜ਼ਾਨੇ ਨਾਮ ਤੇਰੇ ਥੀ ਚਾ ਲੁਟਾਵਣ ਵਾਲੀ, ਵਿੱਚ ਜੁਦਾਈ ਤੇਰੇ ਯੂਸਫ ਰੁੜਦੀ ਜਾਵਣ ਵਾਲੀ, ਫੌਜ ਤੇਰੀ ਦਿਆਂ ਕਦਮਾਂ ਹੇਠਾਂ, ਫੌਜ ਤੇਰੀ ਦਿਆਂ ਕਦਮਾਂ ਹੇਠਾਂ ਜਾਨ ਰੁਲਾਵਣ ਵਾਲੀ, ਹੋ ਅੰਨੀ ਵਿੱਚ ਰਾਹ ਤੇਰੇ ਦੇ, ਹੋ ਅੰਨੀ ਵਿੱਚ ਰਾਹ ਤੇਰੇ ਦੇ ਕੁੱਲੀ ਪਾਵਣ ਵਾਲੀ, ਅੱਜ ਊਹਾ ਮੈਂ ਹਜ਼ਰਤ ਯੂਸਫ ਹਾਲ ਸੁਣਾਵਣ ਵਾਲੀ, ਦਿਲ ਤੇਰੇ ਥੀ ਵਾਏ ਦਰੇਗਾ, ਦਿਲ ਤੇਰੇ ਥੀ ਵਾਏ ਦਰੇਗਾ ਭੁੱਲਦੀ ਜਾਵਣ ਵਾਲੀ, ਦਿਲ ਤੇਰੇ ਥੀ ਵਾਏ ਦਰੇਗਾ ਭੁੱਲਦੀ ਜਾਵਣ ਵਾਲੀ। ਜ਼ੁਲੇਖਾ ਦੀ ਵਿਥਿਆ ਸੁਣ ਕੇ ਯੂਸਫ ਨੂੰ ਬੀਤਿਆ ਜ਼ਮਾਨਾ ਯਾਦ ਆ ਜਾਂਦਾ ਹੈ ਸਰੋਤਿਓ, ਕਿ ਕਿਸ ਤਰ੍ਹਾਂ ਇਹ ਹੁਸਨਾ ਦੀ ਮਲਿਕਾ ਤੇ ਮਿਸਰ ਦੀ ਰਾਣੀ ਯੂਸਫ ਨੂੰ ਨਾਜ਼ਾਂ ਲਾਡਾਂ ਨਾਲ ਪਾਲਿਆ ਕਰਦੀ ਸੀ, ਹਰ ਵੇਲੇ ਖਿਦਮਤ ਗੁਜ਼ਾਰੀ ਵਿੱਚ ਰਹਿੰਦੀ, ਉਹਦੇ ਨਾਲ ਲਾਡ ਪਿਆਰ ਦੀਆਂ ਗੱਲਾਂ ਕਰ ਕਰਕੇ ਉਹਨੂੰ ਰਿਝਾਉਂਦੀ, ਉਹਦੇ ਨਾਜ਼ ਨਖਰੇ ਉਠਾਉਂਦੀ। ਅੱਜ ਉਹੀ ਹੁਸਨ ਦੀ ਮਲਕਾ ਤਾਜ ਤਖਤ ਨੂੰ ਛੱਡ ਕੇ ਕਿੰਨਾ ਮੰਦੇ ਹਾਲਾਂ ਵਿੱਚ ਦਿਨ ਕੱਟਦੀ ਪਈ ਹੈ ਤੇ ਕਿਸ ਨੌਬਤ ਨੂੰ ਪਹੁੰਚ ਗਈ ਹੈ। ਯੂਸਫ ਦੇ ਦਿਲ ਤੇ ਇੱਕ ਕਰਾਰੀ ਚੋਟ ਲੱਗਦੀ ਹੈ, ਉਹਦਾ ਦਿਲ ਟੁਕੜੇ ਟੁਕੜੇ ਹੋ ਜਾਂਦਾ ਹੈ, ਉਹਦੀਆਂ ਅੱਖੀਆਂ ਚੋਂ ਹੰਝੂਆਂ ਦਾ ਦਰਿਆ ਵਗ ਤੁਰਦਾ ਏ। ਸੁਣ ਯੂਸਫ ਭਰ ਅੱਖੀ ਰੋਇਆ, ਇਹ ਉਹ ਮਗਰਬ ਜ਼ਾਦੀ ਜੈ ਜਿਹਾ ਵਿੱਚ ਮਿਸਰ ਨਾ ਕਾਈ, ਜੈ ਜਿਹਾ ਵਿੱਚ ਮਿਸਰ ਨਾ ਕਾਈ ਅੰਦਰ ਕਦਰ ਆਬਾਦੀ, ਇਹ ਉਹ ਜ਼ਰੀ ਤਖਤਾਂ ਵਾਲੀ, ਇਹ ਉਹ ਜ਼ਰੀ ਤਖਤਾਂ ਵਾਲੀ ਜਿਸਦਾ ਸਾਇਆ ਆਲੀ, ਬੜੀ ਬੁਲੰਦ ਇਮਾਰਤ ਵਾਲੀ, ਬੜੀ ਬੁਲੰਦ ਇਮਾਰਤ ਵਾਲੀ ਜੈ ਘਰ ਮੁਲਕ ਸਵਾਲੀ। ਯੂਸਫ ਰੋਵੇ ਜ਼ਾਰੋ ਜ਼ਾਰੀ ਵੇਖ ਗਵਾਂ ਦਾ ਹਾਲਾ, ਰਹਿਮ ਪਿਆ ਦਿਲ ਰੋ ਰੋ ਪੁੱਛੇ ਹਾਲਾ ਦਰਦਾਂ ਵਾਲਾ, ਅੱਜ ਕਿਆ ਈ ਹਾਲ ਜ਼ੁਲੇਖਾ ਯੂਸਫ ਨੇ ਫਰਮਾਇਆ, ਕਹੇ ਜ਼ੁਲੇਖਾ ਜੋ ਕੁਝ ਤੈਨੂੰ ਜ਼ਾਹਿਰ ਨਜ਼ਰੀ ਆਇਆ। ਯੂਸਫ ਪੁੱਛੇ ਕਿਵੇਂ ਜ਼ੁਲੇਖਾ ਤੇਰਾ ਵਕਤ ਵਿਹਾਇਆ, ਕਹੇ ਜ਼ੁਲੇਖਾ ਜਿਉਂ ਜਿਉਂ ਤੈਨੂੰ ਯੂਸਫ ਆਖ ਸੁਣਾਇਆ। ਯੂਸਫ ਪੁੱਛੇ ਦੱਸ ਜ਼ੁਲੇਖਾ ਕਿੱਧਰ ਗਈ ਜਵਾਨੀ, ਯੂਸਫ ਪੁੱਛੇ ਦੱਸ ਜ਼ੁਲੇਖਾ ਕਿੱਧਰ ਗਈ ਜਵਾਨੀ, ਕਹੇ ਜ਼ੁਲੇਖਾ ਇਸ਼ਕ ਤੇਰੇ ਥੀ ਕਰ ਛੱਡੀ ਕੁਰਬਾਨੀ। ਯੂਸਫ ਪੁੱਛੇ ਦੱਸ ਜ਼ੁਲੇਖਾ ਜ਼ੁਲਫਾਂ ਕਿੱਧਰ ਗਈਆਂ, ਯੂਸਫ ਪੁੱਛੇ ਦੱਸ ਜ਼ੁਲੇਖਾ ਜ਼ੁਲਫਾਂ ਕਿੱਧਰ ਗਈਆਂ, ਕਹੇ ਜ਼ੁਲੇਖਾ ਤੇਰੇ ਦਰਦੀ ਖੁਸ ਜਮੀ ਝੱਟ ਪਈਆਂ। ਯੂਸਫ ਪੁੱਛੇ ਦੱਸ ਜ਼ੁਲੇਖਾ ਦੰਦਾਂ ਸਿਲਕ ਕਥਾਹੀ, ਕਹੇ ਜ਼ੁਲੇਖਾ ਘਸ ਘਸ ਟੁੱਟੀ ਕਰਦਿਆਂ ਵਸਲ ਦੁਆਈ। ਯੂਸਫ ਪੁੱਛੇ ਦੱਸ ਜ਼ੁਲੇਖਾ ਅੱਖੀ ਕਿੱਧਰ ਗਈਆਂ, ਕਹੇ ਜ਼ੁਲੇਖਾ ਹਿਜ਼ਰ ਤੇਰੇ ਨੇ ਵਾਹ ਛੁਰੀਆਂ ਕੱਢ ਲਈਆਂ, ਕਹੇ ਜ਼ੁਲੇਖਾ ਹਿਜ਼ਰ ਤੇਰੇ ਨੇ ਵਾਹ ਛੁਰੀਆਂ ਕੱਢ ਲਈਆਂ। ਯੂਸਫ ਪੁੱਛੇ ਦੱਸ ਜ਼ੁਲੇਖਾ ਲਿਫਿਆ ਕੱਦ ਕੇ ਆਈ, ਕਹੇ ਜ਼ੁਲੇਖਾ ਟੁੱਟਣ ਲੱਗੀ ਪੀਂਘ ਹੁਲਾਰੇ ਆਈ।

ਪੀਂਗ ਹੁਲਾਰੇ ਆਏ, ਯੂਸਫ ਪੁੱਛੇ ਦਸ ਜ਼ੁਲੇਖਾ ਕਿੱਥੇ ਤੇਜ ਨਜ਼ਾਰਾ, ਕਹੇ ਜ਼ੁਲੇਖਾ ਦਰਦ ਤੇਰੇ ਨੇ ਕੀਤਾ ਪਾਰਾ ਪਾਰਾ, ਕਹੇ ਜ਼ੁਲੇਖਾ ਦਰਦ ਤੇਰੇ ਨੇ ਕੀਤਾ ਪਾਰਾ ਪਾਰਾ। ਯੂਸਫ ਪੁੱਛੇ ਦਸ ਜ਼ੁਲੇਖਾ ਕਿੱਥੇ ਗਈ ਬਿਨਾਈ, ਕਹੇ ਜ਼ੁਲੇਖਾ ਦੋਰੀ ਹੋ ਹੋ ਲੱਭਦੀ ਫਿਰਾਂ ਗਵਾਈ, ਕਹੇ ਜ਼ੁਲੇਖਾ ਦੋਰੀ ਹੋ ਹੋ ਲੱਭਦੀ ਫਿਰਾਂ ਗਵਾਈ। ਯੂਸਫ ਪੁੱਛੇ ਦਸ ਜ਼ੁਲੇਖਾ ਕਿੱਥੇ ਤੇਰੀਆਂ ਸ਼ਾਨਾ, ਕਹੇ ਜ਼ੁਲੇਖਾ ਉਹ ਦਿਨ ਗੁਜ਼ਰੇ ਬਦਲਿਆ ਹੋਰ ਜ਼ਮਾਨਾ, ਕਹੇ ਜ਼ੁਲੇਖਾ ਉਹ ਦਿਨ ਗੁਜ਼ਰੇ ਬਦਲਿਆ ਹੋਰ ਜ਼ਮਾਨਾ, ਕਹੇ ਜ਼ੁਲੇਖਾ ਤੈਂ ਹੱਥ ਆਈ ਰੱਬ ਦੀ ਬੇਪਰਵਾਹੀ, ਕਹੇ ਜ਼ੁਲੇਖਾ ਤੈਂ ਹੱਥ ਆਈ ਰੱਬ ਦੀ ਬੇਪਰਵਾਹੀ। ਯੂਸਫ ਪੁੱਛੇ ਦਸ ਜ਼ੁਲੇਖਾ ਕਿਉਂ ਹਿਲਦਾ ਸਿਰ ਤੇਰਾ, ਯੂਸਫ ਪੁੱਛੇ ਦਸ ਜ਼ੁਲੇਖਾ ਕਿਉਂ ਹਿਲਦਾ ਸਿਰ ਤੇਰਾ, ਕਹੇ ਜ਼ੁਲੇਖਾ ਜੁੰਬਸ਼ ਦਿੰਦਾ ਤੇਰਾ ਇਸ਼ਕ ਲੁਟੇਰਾ, ਕਹੇ ਜ਼ੁਲੇਖਾ ਜੁੰਬਸ਼ ਦਿੰਦਾ ਤੇਰਾ ਇਸ਼ਕ ਲੁਟੇਰਾ। ਯੂਸਫ ਪੁੱਛੇ ਦਸ ਜ਼ੁਲੇਖਾ ਨੈਣ ਤੇਰੇ ਕਿਉਂ ਰੋਂਦੇ, ਕਹੇ ਜ਼ੁਲੇਖਾ ਮੇਰੇ ਰੁੱਖ ਥੀ ਗਰਦ ਦੁੱਖਾਂ ਦੀ ਧੋਂਦੇ, ਕਹੇ ਜ਼ੁਲੇਖਾ ਮੇਰੇ ਰੁੱਖ ਥੀ ਗਰਦ ਦੁੱਖਾਂ ਦੀ ਧੋਂਦੇ। ਯੂਸਫ ਪੁੱਛੇ ਦਸ ਜ਼ੁਲੇਖਾ ਨੀਰ ਨਾ ਕਿਵੇਂ ਖਲੋਂਦੇ, ਕਹੇ ਜ਼ੁਲੇਖਾ ਗਮ ਦੇ ਮੋਤੀ ਤਾਰੋ ਤਾਰ ਪਰੋਂਦੇ, ਤਾਰੋ ਤਾਰ ਪਰੋਂਦੇ। ਯੂਸਫ ਪੁੱਛੇ ਦਸ ਜ਼ੁਲੇਖਾ ਕਿੱਥੇ ਮਹਿਲ ਮੁਨਾਰੇ, ਕਹੇ ਜ਼ੁਲੇਖਾ ਡਿੱਗ ਪਏ ਸਭੇ ਖਾਖਾ ਦਰਦ ਹੁਲਾਰੇ, ਕਹੇ ਜ਼ੁਲੇਖਾ ਡਿੱਗ ਗਏ ਸਭੇ ਖਾਖਾ ਦਰਦ ਹੁਲਾਰੇ।

ਮਗਰ ਰੱਬ ਜ਼ਾਦੀ। ਇਸ ਦਾ ਅਰਥ ਦੋਸਤ ਹੁੰਦਾ ਏ ਲਹਿੰਦੇ ਵੱਲ ਦੇ ਮੁਲਕ ਦੀ ਜ਼ਮੀ। ਦੰਦਾਂ ਸਿਲਕ, ਦੰਦਾਂ ਦੀ ਲੜੀ। ਯੂਸਫ ਵੇਖਦਾ ਏ ਕਿ ਕਿਵੇਂ ਜ਼ੁਲੇਖਾ ਯੂਸਫ ਦੀ ਜੁਦਾਈ ਵਿੱਚ ਬਹਿਬਲ ਹੋਈ, ਪਗਲੀ ਹੋਈ ਫਿਰਦੀ ਹੈ। ਉਹਦੀ ਜਵਾਨੀ ਉਹਨੂੰ ਧੋਖਾ ਦੇ ਗਈ ਹੈ, ਉਸਦੇ ਨੈਣਾਂ ਦੀ ਜੋਤੀ ਵੀ ਖੋ ਗਈ ਹੈ। ਯੂਸਫ ਨੂੰ ਜ਼ੁਲੇਖਾ ਦੀ ਮੰਦਹਾਲੀ ਤੇ ਡਾਢਾ ਰਹਿਮ ਆਉਂਦਾ ਏ। ਉਹ ਜ਼ੁਲੇਖਾ ਦੇ ਹੋਰ ਨੇੜੇ ਹੋ ਜਾਂਦਾ ਏ ਤੇ ਉਹਨੂੰ ਨਿਹਾਇਤ ਹਮਦਰਦੀ ਤੇ ਸ਼ਫਕਤ ਭਰੇ ਲਹਿਜੇ ਵਿੱਚ ਪੁੱਛਦਾ ਏ ਕਿ ਉਹਦੀ ਜੋ ਵੀ ਮੰਗ ਹੈ ਉਹ ਬਿਲਾ ਝਿਜਕ ਬਿਆਨ ਕਰੇ, ਉਹਦੀ ਹਰ ਹਾਜਤ ਪੂਰੀ ਕੀਤੀ ਜਾਵੇਗੀ। ਸੁਣ ਯੂਸਫ ਭਰ ਹੰਝੂ ਅੱਖੀ ਰੋ ਰੋ ਕੇ ਫਰਮਾਵੇ, ਮੰਗ ਜ਼ੁਲੇਖਾ ਜੋ ਅੱਜ ਹਾਜਤ ਅੱਲਾਹ ਕਰਮ ਕਮਾਵੇ, ਮੰਗ ਜ਼ੁਲੇਖਾ ਜੋ ਅੱਜ ਹਾਜਤ ਅੱਲਾਹ ਕਰਮ ਕਮਾਵੇ, ਕਹੇ ਜ਼ੁਲੇਖਾ ਅਰਜ਼ ਕਰਾਂ ਮੈਂ ਜੇ ਹੋਵੇ ਮਨਜ਼ੂਰੀ।

ਅਹੇ ਜ਼ੁਲੇਖਾ ਅਰਜ਼ ਕਰਾਂ ਮੈਂ ਜੇ ਹੋਵੇ ਮਨਜ਼ੂਰੀ, ਜੇ ਤੂੰ ਪੱਕਾ ਕੌਲ ਨਾ ਕਰਸੈਂ ਰੱਖਾਂ ਸਬਰ ਸਬੂਰੀ। ਜੇ ਤੂੰ ਪੱਕਾ ਕੌਲ ਨਾ ਕਰਸੈਂ ਰੱਖਾਂ ਸਬਰ ਸਬੂਰੀ। ਯੂਸਫ ਨੇ ਫਰਮਾਇਆ ਰੋ ਰੋ ਛੋੜ ਅੰਦੇਸ਼ੇ ਸਾਰੇ, ਕਮੀ ਖਜ਼ਾਨਿਆਂ ਰਹਿਮਤ ਨਾਹੀਂ ਅੱਲਾਹ ਦੇ ਦਰਬਾਰੇ। ਕਮੀ ਖਜ਼ਾਨਿਆਂ ਰਹਿਮਤ ਨਾਹੀਂ ਅੱਲਾਹ ਦੇ ਦਰਬਾਰੇ। ਅਰਜ਼ ਕਰੇ ਦੋ ਅੱਖੀਂ ਅਵਲ ਮਿਲਣ ਤੈਨੂੰ ਤਾਂ ਵੇਖਾਂ। ਅਰਜ਼ ਕਰੇ ਦੋ ਅੱਖੀਂ ਅਵਲ ਮਿਲਣ ਤੈਨੂੰ ਤਾਂ ਵੇਖਾਂ। ਮੰਗ ਖੁਦਾ ਥੀ ਲੈਂਦੇ ਯੂਸਫ ਜੇ ਵਿੱਚ ਮੇਰਿਆਂ ਲੱਖਾਂ। ਸੁਣ ਯੂਸਫ ਦਰਬਾਰ ਅਲਾਹੀ ਇਜਜ਼ੋ ਅਰਜ਼ ਗੁਜ਼ਾਰੀ, ਯਾਰ ਰੱਬ ਬਖਸ਼ ਜ਼ੁਲੇਖਾ ਤਾਈ ਫੇਰ ਅੱਖੀਂ ਇੱਕ ਵਾਰੀ। ਅੰਦੇਸ਼ੇ ਡਾਰੇ ਇਜਜ਼ੋ ਆਜ਼ਜ਼ੀ ਨਾਲ ਅਰਜ਼ ਪਈ ਮਕਬੂਲ ਜਨਾਬੇ। ਅੱਖੀਂ ਉੱਗੜ ਆਈਆਂ ਖੁੱਲ ਪਿਆ ਸੋ ਨੂਰ ਹਿਜਾਬੋਂ, ਚਮਕ ਪਈਆਂ ਰੁਸ਼ਨਾਈਆਂ। ਯੂਸਫ ਤਾਈ

ਅੱਖੀ ਡਿੱਥਸ ਜਾਂ ਖੁੱਲੀ ਬੀਨਾਈ, ਰੁੱਖ ਪੁਰ ਪੂਰ ਨਜ਼ਰ ਵਿੱਚ ਆਇਆ ਬੇਹੋਸ਼ੀ ਵਿੱਚ ਆਈ, ਪਾਈ ਹੋਸ਼ ਉੱਠੀ ਫਿਰ ਕਹਿੰਦਾ ਯੂਸਫ ਦੂਜੀ ਵਾਰੀ, ਹੋਰ ਮੁਰਾਦ ਕਿਆ ਏ ਦਿਲ ਦੀ ਆਖ ਸੁਣਾਲੇ ਸਾਰੀ, ਅਰਜ਼ ਕਰੇ ਉਹ ਜੋਸ਼ ਜਵਾਨੀ ਜੋ ਤੈ ਨਜ਼ਰੀ ਆਇਆ, ਕਹੋ ਹੁਣ ਉਹ ਹੁਸਨ ਜਵਾਨੀ ਬਖਸ਼ ਜਮਾਲ ਖੁਦਾਇਆ। ਇਹ ਵੀ ਯੂਸਫ ਅਰਜ਼ ਗੁਜ਼ਾਰੀ ਪਈ ਕਬੂਲ ਸ਼ਤਾਬੀ, ਵੇਖਦਿਆਂ ਕਦ ਸਿੱਧਾ ਹੋਇਆ ਚੜਿਆ ਰੰਗ ਗੁਲਾਬੀ, ਵੇਖਦਿਆਂ ਕਦ ਸਿੱਧਾ ਹੋਇਆ ਚੜਿਆ ਰੰਗ ਗੁਲਾਬੀ,

ਲਹਿਰ ਹੁਸਨ ਦੀ ਠਾਠਾ ਮਾਰੇ ਪੇਸ਼ਾਨੀ ਪੁਰ ਸਾਰੇ, ਲਹਿਰ ਹੁਸਨ ਦੀ ਠਾਠਾ ਮਾਰੇ ਪੇਸ਼ਾਨੀ ਪੁਰ ਸਾਰੇ, ਕਾਲੀ ਰਹਿਣ ਸਿਤਾਰੇ ਵਾਰੇ ਜ਼ੁਲਮ ਸਿਆਹ ਦੇ ਤਾਰੇ, ਜ਼ੁਲਮ ਸਿਆਹ ਦੇ ਤਾਰੇ। 14 ਬਰਸ ਉਮਰ ਦੀ ਬਾਲੀ ਜ਼ਾਹਿਰ ਨਜ਼ਰੀ ਆਈ, 14 ਬਰਸ ਉਮਰ ਦੀ ਬਾਲੀ ਜ਼ਾਹਿਰ ਨਜ਼ਰੀ ਆਈ, ਜ਼ੁਹਰਾ ਵਾਂਗ ਫਲ

ਤਿਰਤੇ ਦੇਵੇ ਹੁਸਨ ਵਿਖਾਈ, ਤੀਜੀ ਵਾਰੀ ਕਹੇ ਜ਼ੁਲੇਖਾ ਅਰਜ਼ੀ ਰਹੀ ਇੱਕ ਭਾਰੀ, ਮੂੰਹ ਲੁਕਨੀ ਹੁਣ ਯੂਸਫ, ਮੂੰਹ ਲੁਕਨੀ ਹੁਣ ਯੂਸਫ, ਉਹ ਵੀ ਸੁਣ ਲੈ ਸਾਰੀ, ਕਰ ਲੈ ਅਕਦ ਨਿਕਾਹ ਅਸਾਂ ਥੀ, ਹੁਣ ਨਾ ਤਾਬ ਜੁਦਾਈ, ਹੁਣ ਨਾ ਤਾਬ ਜੁਦਾਈ, ਯੂਸਫ ਚੁੱਪ ਪੈਗਾਮ ਉਡੀਕੇ ਕਹੇ ਜਵਾਬ ਨਾ ਕਾਈ, ਯੂਸਫ ਚੁੱਪ ਪੈਗਾਮ ਉਡੀਕੇ ਕਹੇ ਜਵਾਬ ਨਾ ਕਾਈ, ਤਦ ਨੂੰ ਜਬਰਾਇਲ ਜਨਾਬੋ ਆਣ ਸਲਾਮ ਸੁਣਾਵੇ, ਤਦ ਨੂੰ ਜਬਰਾਇਲ ਜਨਾਬੋ ਆਣ ਸਲਾਮ ਸੁਣਾਵੇ, ਮਨ ਜਿਵੇਂ ਤੈ ਕਹੇ ਜ਼ੁਲੇਖਾ ਪਾਕ ਅੱਲਾਹ ਫਰਮਾਵੇ, ਉੱਪਰ ਅਰਸ਼ ਤੇਰਾ ਤੇ ਇਸ ਦਾ ਕਦ ਕੀਤਾ ਮੈਂ ਯਾਰਾ, ਉੱਪਰ ਅਰਸ਼ ਤੇਰਾ ਤੇ ਇਸ ਦਾ ਕਦ ਕੀਤਾ ਮੈਂ ਯਾਰਾ, ਦਰਦੋਂ ਗਮੇ ਜ਼ੁਲੇਖਾ ਤਾਈ ਬਖਸ਼ ਦਿੱਤਾ ਛੁਟਕਾਰਾ, ਦਰਦੋਂ ਗਮੇ ਜ਼ੁਲੇਖਾ ਤਾਈ ਬਖਸ਼ ਦਿੱਤਾ ਛੁਟਕਾਰਾ, ਜਾਂ ਯੂਸਫ ਨੇ ਸੂਰਤ ਡਿੱਠੀ ਜੋਸ਼ ਮੁਹੱਬਤ ਚਾਇਆ, ਜਾਂ ਯੂਸਫ ਨੇ ਸੂਰਤ ਡਿੱਠੀ ਜੋਸ਼ ਮੁਹੱਬਤ ਚਾਇਆ, ਹੁਕਮੇ ਨਾਲ ਖੁਦਾ ਦੇ ਓਵੇਂ ਉਸ ਥੀ ਅਕਦ ਕਰਾਇਆ, ਯੂਸਫ ਨੇ ਵਿੱਚ ਖਿਦਮਤ ਉਸਦੀ ਬਾਂਦੀਆਂ ਬਹੁਤ ਰਖਾਈਆਂ, ਜੋ ਉਸਦੇ ਘਰ ਖੁਸ਼ੀਆਂ ਪਾਈਆਂ ਉਸ ਥੀ ਵੱਧ ਕਰਾਈਆਂ, ਜੋ ਉਸਦੇ ਘਰ ਖੁਸ਼ੀਆਂ ਪਾਈਆਂ ਉਸ ਥੀ ਵੱਧ ਕਰਾਈਆਂ। ਮਕਬੂਲ ਦਾ ਅਰਥ ਦੋਸਤੋ ਹੁੰਦਾ ਏ ਮਨਜ਼ੂਰ, ਪੇਸ਼ਾਨੀ ਦਾ ਅਰਥ ਹੁੰਦਾ ਹੈ ਮੱਥਾ, ਜ਼ੁਹਰਾ ਸ਼ੁਕਰ, ਫਲਕ ਅਸਮਾਨ, ਜਬਰਾਇਲ ਜਨਾਬੋਂ ਦਾ ਅਰਥ ਹੁੰਦਾ ਹੈ ਫਰਿਸ਼ਤਾ ਖੁਦਾ ਦੀ ਦਰਗਾਹ ਤੋਂ। ਤੇ ਦੋਸਤੋ ਵਿਆਹ ਤੋਂ ਬਾਅਦ ਯੂਸਫ ਤੇ ਜ਼ੁਲੇਖਾ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਨੇ।

ਯੂਸਫ ਆਪਣੇ ਬਾਪ ਯਾਕੂਬ ਤੇ ਭਰਾਵਾਂ ਨੂੰ ਵੀ ਆਪਣੇ ਕੋਲ ਬੁਲਾ ਲੈਂਦਾ ਏ ਅਤੇ ਯਾਕੂਬ ਨੂੰ ਤਖ਼ਤ ਤੇ ਬਿਠਾ ਦਿੰਦਾ ਏ। ਇਸ ਤਰ੍ਹਾਂ ਇਹ ਕਿੱਸਾ ਦੋਸਤੋ ਜਿਹੜਾ ਪਾਤਰਾਂ ਦੇ ਅਕਹਿ ਤੇ ਅਸਹਿ ਦੁੱਖ ਦਰਦਾਂ ਤੇ ਮੁਸੀਬਤਾਂ ਨਾਲ ਭਰਪੂਰ ਹੈ ਉਸ ਦਾ ਅੰਤ ਡਾਢਾ ਸੁਖਾਵਾਂ ਤੇ ਖੁਸ਼ੀਆਂ ਭਰਿਆ ਹੋ ਨਿਬੜਦਾ ਏ ਤੇ ਸਰੋਤਿਆਂ ਦੇ ਦਿਲਾਂ ਵਿੱਚ ਵੀ ਇੱਕ ਅਨੰਤ ਖੁਸ਼ੀ ਦੀ ਅਮਿੱਟ ਛਾਪ ਛੱਡ ਜਾਂਦਾ ਹੈ ਤੇ ਛੱਡ ਕੇ ਜਾਊਗਾ। ਮੌਲਵੀ ਗੁਲਾਮ ਰਸੂਲ ਜੀ ਨੇ ਇਹ ਕਿੱਸਾ ਦਵਈਆ ਛੰਦ ਵਿੱਚ ਲਿਖਿਆ। ਮੀਆਂ ਮੁਹੰਮਦ ਬਖਸ਼ ਦਾ ਕਿੱਸਾ ਸੈਫੁਲ ਮਲੂਕ ਤੇ ਇਮਾਮ ਬਖਸ਼ ਜੀ ਦੇ ਕਿੱਸੇ ਦਿਲ ਖੁਰਸ਼ੀਦ ਤੇ ਸ਼ਾਹ ਬਹਿਰਾਮ ਵੀ ਇਸੇ ਸ਼ਹਿਰ ਛੰਦ ਵਿੱਚ ਨੇ। ਮੌਲਵੀ ਗੁਲਾਮ ਰਸੂਲ ਪਿੰਡ ਆਲਮਪੁਰ ਕੋਟਲਾ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਵਸਨੀਕ ਸਨ। ਕੁੰਡਲੀਆਂ ਦਾ ਪ੍ਰਸਿੱਧ ਰਚੇਤਾ ਕਵੀ ਗਿਰਧਰ ਰਾਏ ਵੀ ਇਸ ਇਲਾਕੇ ਦਾ ਵਾਸੀ ਸੀ। ਮੌਲਵੀ ਗੁਲਾਮ ਰਸੂਲ ਜੀ ਦਾ ਜਨਮ 29 ਅਪ੍ਰੈਲ ਸਨ 1849 ਈਸਵੀ ਨੂੰ ਹੋਇਆ ਤੇ ਉਹ 5 ਮਾਰਚ 1892 ਨੂੰ ਇਸ ਦੁਨੀਆ ਤੋਂ ਚਲਾਣਾ ਕਰ ਗਏ। ਉਹਨਾਂ ਦੀ ਮਜ਼ਾਰ ਉਹਨਾਂ ਦੇ ਆਪਣੇ ਪਿੰਡ ਆਲਮਪੁਰ ਕੋਟਲਾ ਵਿੱਚ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾਂ ਦੀ ਮਜ਼ਾਰ ਤੇ ਹਰ ਸਾਲ ਉਰਸ ਮਨਾਇਆ ਜਾਂਦਾ ਸੀ ਤੇ ਲੋਕੀ ਸੈਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਹੋ ਕੇ ਮੇਲੇ ਦੀ ਰੌਣਕ ਵਧਾਇਆ ਕਰਦੇ ਸਨ। ਪਾਕਿਸਤਾਨ ਬਣਨ ਤੋਂ ਮਗਰੋਂ ਵੀ ਉਹਨਾਂ ਦੇ ਸ਼ਰਧਾਲੂ ਮਜ਼ਾਰ ਤੇ ਜ਼ਿਆਰਤ ਲਈ ਜਾਂਦੇ ਨੇ ਤੇ ਸ਼ਰਧਾ ਦੇ ਫੁੱਲ ਚੜਾਉਂਦੇ ਨੇ।

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਮਿਹਨਤੀ ਸਾਥੀ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਲੋਕ ਕਿੱਸਾ ਯੂਸਫ ਜ਼ੁਲੇਖਾ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ, ਵਿਸ਼ਾ ਮੌਲਵੀ ਗੁਲਾਮ ਰਸੂਲ ਸਾਹਿਬ ਦੀ ਸ਼ਾਹਕਾਰ ਰਚਨਾ ਕਿੱਸਾ ਯੂਸਫ ਯੂਲੀ ਖਾਨ ਭਾਗ ਤੀਸਰਾ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਜੀ ਸਤਪਾਲ ਬਰਾੜ ਦਾ। ਅਤੇ ਹੁਣ ਸੁਣਾਂਗੇ ਜੀ ਆਪਾਂ ਕੁਝ ਸੰਦੇਸ਼।
1: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ, ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306, ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 78379 63306।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

ਸਬਜੈਕਟ ਨੂੰ ਲੈ ਕੇ ਚਿੰਤਾ ਚੋ ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।

ਅਸਰ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।

ਉਂਝ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ ਕੁਝ ਨਹੀਂ ਮੰਗਿਆ ਮਾਵਾਂ ਨੇ।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਗੀਤ ਨੂੰ। ਦੋਸਤਾਂ ਨੂੰ ਦੱਸ ਦਈਏ, ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:30 'ਤੇ ਤੁਸੀਂ ਸੁਣੋਗੇ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਰੋਜ਼ਗਾਰ ਸਮਾਚਾਰ। 7 ਵਜੇ ਦਾ ਸਮਾਂ ਰਹੇਗਾ ਫਰਮਾਇਸ਼ੀ ਗੀਤਾਂ ਦਾ ਲਾਈਵ ਆਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸਰੋਤੇ 0164-2240-301 'ਤੇ ਇਸ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਜੁੜ ਸਕਦੇ ਨੇ ਅਤੇ ਸੁਣ ਸਕਦੇ ਨੇ ਆਪਣੀ ਪਸੰਦ ਦਾ ਕੋਈ ਵੀ ਗੀਤ। ਇਸ ਪ੍ਰੋਗਰਾਮ ਦਾ ਆਨੰਦ ਮਾਣਨਗੇ ਉਹ ਰਾਤ ਦੇ 8 ਵਜੇ ਤੱਕ, ਅਤੇ ਪ੍ਰੋਗਰਾਮ ਦੇ ਦਰਮਿਆਨ 7:30 ਤੋਂ ਲੈ ਕੇ 7:40 ਤੱਕ ਪੰਜਾਬੀ ਵਿੱਚ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 46 ਸਕਿੰਟ ਹੋਏ ਨੇ। 6:20 ਤੇ ਰਿਲੇ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: SRLD ਇੱਕ ਦਫ਼ਤਰ ਸਮੇਤ ਚਾਰ ਟਿਕਾਣਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ HSRL ਦੀ ਏਜੰਸੀ ਵੀ ਜਾਂਚ ਅਧੀਨ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ 'ਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹੈ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਖਿਲਾਫ਼ ਇੱਕ ਮਜ਼ਬੂਤ ਲਾਗੂ ਕਰਨ ਵਾਲੀ ਵਿਧੀ ਨੂੰ ਯਕੀਨੀ ਬਣਾਉਣਾ ਹੈ। ਇਨ੍ਹਾਂ ਉਪਾਵਾਂ ਨਾਲ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਵਾਸਤੇ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੀ ਅਦਾਇਗੀ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਾਸਤੇ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਸ਼ਾਮਲ ਨੇ। ਦਿਹਾੜੀ ਤਨਖਾਹਾਂ ਦੀ ਅਦਾਇਗੀ ਸ਼ਿਫਟ ਦੇ ਅਖੀਰ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ, ਹਫ਼ਤਾਵਾਰੀ ਤਨਖਾਹ ਪੰਦਰਵਾੜੇ ਦੇ ਅੰਤ ਤੋਂ 2 ਦਿਨਾਂ ਦੇ ਅੰਦਰ ਅੰਦਰ ਪੰਦਰਵਾੜੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਮਹੀਨੇ ਦੀ ਤਨਖਾਹ ਦੀ ਅਦਾਇਗੀ ਕੀਤੀ ਜਾਣੀ ਚਾਹੀਦੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਚਿਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 3 ਗੇੜ ਦੌਰਾਨ ਪੰਜਾਬ 435 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਸੜਕਾਂ ਬਣਨੀਆਂ ਸਨ, ਟੈਂਡਰ ਵੀ ਲੱਗ ਚੁੱਕੇ ਸਨ, ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇਨ੍ਹਾਂ ਸੜਕਾਂ 'ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਹ ਕਾਰਜ ਕਿਸੇ ਵੀ ਸਥਿਤੀ 'ਚ 30 ਸਤੰਬਰ ਤੋਂ ਪਿੱਛੇ ਨਹੀਂ ਹੋਣੇ ਚਾਹੀਦੇ। ਸੰਤ ਸਚਿਵਾਲ ਨੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀਂ ਦੱਸਿਆ ਗਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 6,215 ਕਰੋੜ 23 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਮੈਦਾਨੀ ਇਲਾਕਿਆਂ 'ਚ ਸੜਕਾਂ ਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੱਕ ਕੀਤਾ ਜਾਣਾ ਚਾਹੀਦਾ, ਜਦਕਿ ਪਹਾੜੀ ਇਲਾਕਿਆਂ 'ਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ ਮੁਕੰਮਲ ਹੋਣਾ ਚਾਹੀਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਵਾਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਕਿਹਾ ਕਿ ਹਫ਼ਤਾ ਭਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਤੇ ਸਭਿਆਚਾਰਕ ਸਮਝ ਉੱਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ 'ਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇੱਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਦੱਸਿਆ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਇੱਕ ਵਿਸ਼ੇਸ਼ ਤੌਰ ਤੇ ਪੇਸ਼ ਕਰਦੀ ਹੈ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਤੇ ਬਰਾਬਰੀ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ। ਪੰਜਾਬ ਨੂੰ ਸਕੂਲ ਸਿੱਖਿਆ ਵਿੱਚ ਭਾਰਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਨੇ ਮੁੱਖ ਬੁਨਿਆਦੀ ਸਿੱਖਿਆ ਮਾਪਦੰਡ ਤੇ ਇਸ ਨੂੰ ਕੇਰਲ ਤੋਂ ਵੀ ਅੱਗੇ ਰੱਖਿਆ। ਇਸ ਪ੍ਰਾਪਤੀ ਨੂੰ ਪ੍ਰਣਾਲੀਗਤ ਸੁਧਾਰਾਂ ਤੇ ਜ਼ਮੀਨੀ ਪੱਧਰ ਤੇ ਸਮਰਪਣ ਵੱਲੋਂ ਸੰਚਾਲਿਤ ਪੰਜਾਬ ਦੇ ਯੁੱਗ ਦੀ ਸ਼ੁਰੂਆਤ ਵਜੋਂ ਵਧਾਈ ਦਿੰਦਿਆਂ ਅਤੇ ਕਰਾਰ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਪੇ, ਵਿਦਿਆਰਥੀ ਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇੱਕ ਸਕੂਲ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਤੇ 14 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਖੇਤਰੀ ਟਰਾਂਸਪੋਰਟ ਅਧਿਕਾਰੀ ਜਸਵਿੰਦਰ ਸਿੰਘ ਨੇ ਸਕੂਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਲਾਗੂ ਕਰਨ ਲਈ ਸਾਰੇ ਸਕੂਲ ਵੈਨ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਤੇ ਨਾਲ ਹੀ ਹਦਾਇਤ ਕੀਤੀ ਕਿ ਜੋ ਨੀਤੀਆਂ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਨਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਵੈਨ ਦੇ ਡਰਾਈਵਰਾਂ ਨੂੰ ਦੱਸਿਆ ਗਿਆ ਕਿ ਇਸ ਤਹਿਤ ਬੱਸ ਦੇ ਪਿੱਛੇ ਤੇ ਅੱਗੇ ਸਕੂਲ ਬੱਸ ਲਿਖਿਆ ਹੋਣਾ ਅਤੇ ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਦੁਨੀਆ ਭਰ ਵਿੱਚ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਾਂਸ ਨੇ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਆਖਰੀ ਐਤਵਾਰ ਨੂੰ ਮਾਂ ਦਿਵਸ ਮਨਾਉਣ ਦੀ ਪ੍ਰਥਾ ਨੂੰ ਰਸਮੀ ਰੂਪ ਦਿੱਤਾ ਸੀ। ਇਹ ਦਿਨ ਮਾਤਾਵਾਂ, ਦਾਦੀਆਂ ਤੇ ਹੋਰਨਾਂ ਮਾਵਾਂ ਵਰਗੀਆਂ ਔਰਤਾਂ ਦੇ ਨਿਸਵਾਰਥ ਤੇ ਕੁਰਬਾਨੀ ਵਾਲੇ ਸੁਭਾਅ ਨੂੰ ਸਵੀਕਾਰ ਕਰਨ ਲਈ ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਗੁਰਦਾਸਪੁਰ ਵਿੱਚ ਮਦਰਸ ਡੇ ਛੋਟੇ ਬੱਚਿਆਂ ਨੇ ਵੱਖਰੇ ਢੰਗ ਨਾਲ ਮਨਾਇਆ। ਇਨ੍ਹਾਂ ਬੱਚਿਆਂ ਨੇ ਮਦਰਸ ਡੇ ਤੇ ਇੱਕ ਸਮਾਜ ਨੂੰ ਵੱਖਰਾ ਸੁਨੇਹਾ ਦੇਣ ਲਈ ਜਾਨਵਰਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੀ ਮਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਹਨਾਂ ਅੱਜ ਗਊਸ਼ਾਲਾ ਵਿੱਚ ਜਾ ਕੇ ਸੇਵਾ ਕੀਤੀ ਤੇ ਇਸ ਮੌਕੇ ਬੱਚਿਆਂ ਨੇ ਸਮਾਜ ਨੂੰ ਸੁਨੇਹਾ ਦਿੰਦਿਆਂ ਆਖਿਆ।
1: ਨਾਮ ਖਿਮਾਇ ਮਹਾਜਨ ਹੈ, ਆਜ ਹਮ ਯਹਾਂ ਪੇ ਗਊਸ਼ਾਲਾ ਮੇ ਆਏ ਹੈ ਔਰ ਆਜ ਹੈ ਮਦਰਸ ਡੇ ਹੈ ਔਰ ਮੈਂ ਯੇ ਕਹਿਣਾ ਚਾਹੂੰਗੀ ਕਿ ਕਾਊਸ ਕੋ ਵੀ ਫੀਲਿੰਗਸ ਹੋਤੀ ਹੈ ਔਰ ਉਨ੍ਹੋਂ ਕੇ ਵੀ ਬੱਚੇ ਹੋਤੇ ਹੈ, ਜੈਸੇ ਹਮ ਆਪਣੀ ਮੰਮਾ ਔਰ ਪਾਪਾ ਸੇ ਅਲੱਗ ਨਹੀਂ ਹੋ ਸਕਤੇ ਵੈਸੇ ਹੀ

ਉਡਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਰੇਲਵੇ ਰਿਕਰੂਟਮੈਂਟ ਬੋਰਡ ਚੰਡੀਗੜ੍ਹ ਦੀ ਵੈਬਸਾਈਟ ਯੁਵਾ ਸਾਥੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਰੇਲਵੇ ਰਿਕਰੂਟਮੈਂਟ ਬੋਰਡ ਚੰਡੀਗੜ੍ਹ ਦੀ ਵੈਬਸਾਈਟ ਹੈ ਜੀ www.rrbcdg.gov.in। ਯੁਵਾ ਸਾਥੀਓ, ਪ੍ਰੋਗਰਾਮ ਯੁਵਾਨੀ ਤਹਿਤ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ, ਪਰ ਹੁਣ ਸੁਣਾਂਗੇ ਜੀ ਆਪਾਂ ਗੀਤ।

ਜੀ ਦੋਸਤੋ, ਪ੍ਰੋਗਰਾਮ ਯੁਵਾਨੀ ਤਹਿਤ ਚੋਣਵੇਂ ਰੋਜ਼ਗਾਰ ਸਮਾਚਾਰ ਅਸੀਂ ਤੁਹਾਡੀ ਨਜ਼ਰ ਹੋਰ ਕਰ ਰਹੇ ਹਾਂ, ਜਿਨ੍ਹਾਂ ਦੇ ਤਹਿਤ ਅਧੀਨ ਸੇਵਾਵਾਂ ਚੋਣ ਬੋਰਡ ਵਨ ਭਵਨ ਸੈਕਟਰ 68 SAS ਨਗਰ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਪਸ਼ੂ ਪਾਲਣ ਵਿਭਾਗ ਵਿਚ ਵੈਟਰਨਰੀ ਇੰਸਪੈਕਟਰ ਦੀਆਂ ਕੁੱਲ 150 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ 150 ਅਸਾਮੀਆਂ ਵੈਟਰਨਰੀ ਇੰਸਪੈਕਟਰ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਅਧੀਨ ਸੇਵਾਵਾਂ ਚੋਣ ਬੋਰਡ SAS ਨਗਰ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਯੁਵਾ ਸਾਥੀ, ਉਹ ਹੈ ਜੀ 30/5/2026, ਯਾਨੀ ਕਿ 30 ਮਈ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ, ਯਾਨੀ ਕਿ 150 ਅਸਾਮੀਆਂ ਵੈਟਰਨਰੀ ਇੰਸਪੈਕਟਰ ਦੀਆਂ ਸੰਬੰਧੀ ਸਾਰੀ ਜਾਣਕਾਰੀ ਜਿਵੇਂ ਕਿ ਯੋਗਤਾ, ਉਮਰ ਹੱਦ, ਤਨਖਾਹ ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਸਾਰੀ ਜਾਣਕਾਰੀ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਅਧੀਨ ਸੇਵਾਵਾਂ ਚੋਣ ਬੋਰਡ, ਯਾਨੀ ਕਿ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ SAS ਨਗਰ ਦੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.ssb.punjab.gov.in। ਅਤੇ ਇਹਨਾਂ 150 ਅਸਾਮੀਆਂ ਵੈਟਰਨਰੀ ਇੰਸਪੈਕਟਰ ਦੀਆਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ, ਉਹਨਾਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹੈ ਜੀ, ਉਹ ਹੈ 30/5/2026। ਅਤੇ ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਐਡਵਰਟਾਈਜ਼ਮੈਂਟ ਨੰਬਰ 10/2026 ਦੇ ਅਧੀਨ ਸੇਵਾਵਾਂ ਚੋਣ ਬੋਰਡ SAS ਨਗਰ ਵੱਲੋਂ ਕੀਤਾ ਗਿਆ ਹੈ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਜੰਮੂ ਐਂਡ ਕਸ਼ਮੀਰ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਜੰਮੂ ਐਂਡ ਕਸ਼ਮੀਰ ਵੱਲੋਂ ਡਰਾਫਟਮੈਨ ਦੀਆਂ ਕੁੱਲ 76 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਡਰਾਫਟਮੈਨ ਦੀਆਂ ਇਹ 76 ਅਸਾਮੀਆਂ ਦੇ ਲਈ ਜਿਹੜੀ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਜੰਮੂ ਐਂਡ ਕਸ਼ਮੀਰ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਜੰਮੂ ਐਂਡ ਕਸ਼ਮੀਰ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 14/5/2026, ਯਾਨੀ ਕਿ 14 ਮਈ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਜੰਮੂ ਐਂਡ ਕਸ਼ਮੀਰ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਜੰਮੂ ਐਂਡ ਕਸ਼ਮੀਰ ਦੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.jkssb.nic.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਐਡਵਰਟਾਈਜ਼ਮੈਂਟ ਨੰਬਰ ਯੁਵਾ ਸਾਥੀਓ ਤੁਸੀਂ ਨੋਟ ਕਰ ਲਓ, ਜਿਨ੍ਹਾਂ ਦੇ ਅਧੀਨ ਇਹਨਾਂ ਅਸਾਮੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਉਹ ਹੈ ਜੀ 02/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਗੌਰਮੈਂਟ ਆਫ ਇੰਡੀਆ, ਮਿਨਿਸਟਰੀ ਆਫ ਪਰਸੋਨਲ, ਪਬਲਿਕ ਗ੍ਰੀਵੀਸੈਂਸ ਐਂਡ ਪੈਨਸ਼ਨ, ਡਿਪਾਰਟਮੈਂਟ ਆਫ ਪਰਸੋਨਲ ਟ੍ਰੇਨਿੰਗ, ਸਟਾਫ ਸਿਲੈਕਸ਼ਨ ਕਮਿਸ਼ਨ ਨਵੀਂ ਦਿੱਲੀ ਵੱਲੋਂ ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ ਕਿ SSC ਨਵੀਂ ਦਿੱਲੀ ਵੱਲੋਂ ਯੂਨੀਅਨ ਟਰਾਂਸਲੇਟ ਆਫਿਸਰ ਦੀਆਂ ਕੁੱਲ 84 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 84 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਰੱਖੀ ਗਈ ਹੈ, ਉਹ ਹੈ ਜੀ 14/5/2026, ਯਾਨੀ ਕਿ 14 ਮਈ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ SSC ਦੀ ਵੈਬਸਾਈਟ ਨੋਟ ਕਰ ਲੈਣ। ਸਟਾਫ ਸਿਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਜੀ www.ssc.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀ, ਉਹ ਹੈ ਜੀ HQ11017/1/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਹਿਮਾਚਲ ਪ੍ਰਦੇਸ਼ ਰਾਜ ਚੈਨ ਆਯੋਗ ਹਮੀਰਪੁਰ ਹਿਮਾਚਲ ਪ੍ਰਦੇਸ਼ ਵੱਲੋਂ ਕੋਚਿਸ ਦੀਆਂ 14 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 14 ਅਸਾਮੀਆਂ ਕੋਚ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਿਮਾਚਲ ਪ੍ਰਦੇਸ਼ ਰਾਜ

ਯੋਗ ਹਮੀਰਪੁਰ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 19/5/2026। ਤਿੰਨ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ ਚ ਵੇਖਣ ਦੇ ਲਈ ਯੁਵਾ ਸਾਥੀ ਹਿਮਾਚਲ ਪ੍ਰਦੇਸ਼ ਰਾਜਾਂ ਚ ਐਨ ਯੋਗ ਹਮੀਰਪੁਰ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.hprch.hp.gov.in। ਤਿੰਨ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਜਿਨ੍ਹਾਂ ਦੇ ਅਧੀਨ ਇਹਨਾਂ ਅਸਾਮੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਯੁਵਾ ਸਾਥੀ ਹੋਇਆ ਜੀ 10/2026। ਯੁਵਾ ਸਾਥੀਓ ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹ ਅਸੀਂ ਹੈ ਜੀ ਰਾਜਸਥਾਨ ਕੇਂਦਰੀ ਵਿਸ਼ਵ ਵਿਦਿਆਲਿਆਂ ਵੱਲੋਂ 26 ਅਸਾਮੀਆਂ ਜਿਹੜੀਆਂ ਅਧਿਆਪਨ ਕਿੱਤੇ ਨਾਲ ਜੁੜੀਆਂ ਹੋਈਆਂ ਨੇ ਜੋ ਕਿ ਰਾਜਸਥਾਨ ਕੇਂਦਰੀ ਵਿਸ਼ਵਵਿਦਿਆਲਿਆ ਦੇ ਵੱਖ ਵੱਖ ਡਿਪਾਰਟਮੈਂਟਸ ਦੇ ਅਧੀਨ ਭਰੀਆਂ ਜਾਣੀਆਂ ਨੇ ਉਹਨਾਂ ਦੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 26 ਅਸਾਮੀਆਂ ਅਧਿਆਪਨ ਕਿੱਤੇ ਨਾਲ ਜੁੜੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 4/6/2026, ਯਾਨੀ ਕਿ 4/6/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਰਾਜਸਥਾਨ ਕੇਂਦਰੀ ਵਿਸ਼ਵਵਿਦਿਆਲਿਆ ਦੀ ਵੈਬਸਾਈਟ ਨੋਟ ਕਰ ਲੈਣ, ਜਿੱਥੇ ਜਾ ਕੇ ਉਹ ਜਿਹੜੀਆਂ 26 ਅਸਾਮੀਆਂ ਅਧਿਆਪਨ ਕਿੱਤੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸੰਬੰਧੀ ਜਾਣਕਾਰੀ ਲੈ ਸਕਦੇ ਨੇ। ਵੈਬਸਾਈਟ ਹੈ ਜੀ www.cura.ac.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਉਹ ਵੀ ਯੁਵਾ ਸਾਥੀ ਨੋਟ ਕਰ ਲੈਣ, ਨੰਬਰ ਹੈ ਜੀ CURAGE/R/F.174/Recruitment/2026/4500। ਅਤੇ ਇਹ ਵੀ ਦੱਸ ਦਿਓ ਯੁਵਾ ਸਾਥੀਓ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਇਸ਼ਤਿਹਾਰ ਸੀ ਉਹ ਆਇਆ ਸੀ ਜੀ ਦੈਨਿਕ ਭਾਸਕਰ ਅਖਬਾਰ ਦੇ ਵਿੱਚ 8/5/2026 ਨੂੰ। ਯੁਵਾ ਸਾਥੀਓ ਪ੍ਰੋਗਰਾਮ ਦੇ ਤਹਿਤ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ, ਪਰ ਹੁਣ ਸੁਣਾਂਗੇ ਆਪਾਂ ਕੁਝ ਸੰਦੇਸ਼।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

0: केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: पेश है सबका फेवरेट
2: मौज बहार।
0: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, small batches, individual attention, writing te grammar skills te khas dhyan, board anusar padhai te puri concept clarity. Aaj hi dakhle layi sampark karo 9877132405.

0: ਸਖ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ, ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤਾਂ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।
1: ਯੁਵਾ ਸਾਥੀਓ, ਪ੍ਰੋਗਰਾਮ ਯੁਵਾਣੀ ਤਹਿਤ ਹੋਰ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਜਿਹੜੇ ਅਸੀਂ ਕਰ ਰਹੇ ਹਾਂ ਉਹਨਾਂ ਦੇ ਤਹਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ, ਮਿਨਿਸਟਰੀ ਆਫ ਐਜੂਕੇਸ਼ਨ ਗੌਰਮੈਂਟ ਆਫ ਇੰਡੀਆ ਵੱਲੋਂ ਗੈਰ ਅਧਿਆਪਨ ਕਿੱਤੇ ਨਾਲ ਜੁੜੀਆਂ ਇਹਨਾਂ ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਸਾਮੀਆਂ ਦਾ ਵੇਰਵਾ ਹੈ ਜੀ, ਸੁਪਰਡੈਂਟ ਇੰਜੀਨੀਅਰਿੰਗ ਦੀ ਇੱਕ ਅਸਾਮੀ, ਡੈਪਟੀ ਰਜਿਸਟਰਾਰ ਦੀ ਇੱਕ ਅਸਾਮੀ, ਡਿਪਟੀ ਲਾਇਬ੍ਰੇਰੀਅਨ ਦੀ ਇੱਕ ਅਸਾਮੀ, ਪ੍ਰਿੰਸੀਪਲ ਟੈਕਨੀਕਲ ਆਫਿਸਰ ਦੀ ਇੱਕ ਅਸਾਮੀ, ਸੀਨੀਅਰ ਟੈਕਨੀਕਲ ਆਫਿਸਰ ਦੀ ਇੱਕ ਅਸਾਮੀ, ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਸਿਵਲ ਅਤੇ ਇਲੈਕਟ੍ਰੀਕਲ ਦੀ ਇੱਕ ਅਸਾਮੀ, ਸੀਨੀਅਰ ਸੁਪਰਡੈਂਟ ਦੀਆਂ 2 ਅਸਾਮੀਆਂ, ਲਾਇਬ੍ਰੇਰੀਅਨ ਦੀਆਂ 2 ਅਸਾਮੀਆਂ, ਸੀਨੀਅਰ ਟੈਕਨੀਕਲ ਅਸਿਸਟੈਂਟ ਦੀ 1 ਅਸਾਮੀ, ਫਿਜੀਕਲ ਐਜੂਕੇਸ਼ਨ ਇੰਸਟਰਕਟਰ ਦੀਆਂ 2 ਅਸਾਮੀਆਂ। ਜਿਹੜੀਆਂ ਹੋਰ ਅਸਾਮੀਆਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, ਉਹਨਾਂ ਦੇ ਤਹਿਤ ਕੌਂਸਲਰ ਦੀ 1 ਅਸਾਮੀ, ਨਰਸ ਦੀ 1 ਅਸਾਮੀ, ਜੇਈ ਸਿਵਲ ਅਤੇ ਇਲੈਕਟ੍ਰੀਕਲ ਦੀ 1 ਅਸਾਮੀ, ਯੂਨੀਅਰ ਟਰਾਂਸਲੇਟਰ ਦੀ 1 ਅਸਾਮੀ, ਫਾਰਮਾਸਿਸਟ ਦੀ 1 ਅਸਾਮੀ, ਯੂਨੀਅਰ ਟੈਕਨੀਕਲ ਅਸਿਸਟੈਂਟ ਦੀਆਂ 5 ਅਸਾਮੀਆਂ, ਯੂਨੀਅਰ ਆਫਿਸ ਅਸਿਸਟੈਂਟ ਦੀਆਂ 5 ਅਸਾਮੀਆਂ, ਯੂਨੀਅਰ ਆਫਿਸ ਅਕਾਊਂਟਸ ਦੀਆਂ 2 ਅਸਾਮੀਆਂ ਤੇ ਅਟੈਂਡੈਂਟ ਦੀ 1 ਅਸਾਮੀ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ, ਮਿਨਿਸਟਰੀ ਆਫ ਐਜੂਕੇਸ਼ਨ ਗੌਰਮੈਂਟ ਆਫ ਇੰਡੀਆ ਵੱਲੋਂ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਰੀਕ ਯੁਵਾ ਸਾਥੀਓ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 15/6/2026 ਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ ਚ ਵੇਖਣ ਦੇ ਲਈ ਯੁਵਾ ਸਾਥੀ ਆਈਸਰ ਯਾਨੀ ਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਦੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.iisermohali.ac.in ਤੇ ਇਹਨਾਂ ਅਸਾਮੀਆਂ ਸੰਬੰਧੀ ਐਡਵਰਟਾਈਜ਼ਮੈਂਟ ਨੰਬਰ ਯੁਵਾ ਸਾਥੀਓ ਤੁਸੀਂ ਨੋਟ ਕਰ ਲਓ, ਐਡਵਰਟਾਈਜ਼ਮੈਂਟ ਨੰਬਰ ਹੈ ਜੀ 03 ਰੈਗੂਲਰ

ਹੁਣੇ ਤੁਸੀਂ ਇਹ ਸੁਣ ਰਹੇ ਸੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:09 ਹੋਏ ਨੇ ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ

0: लो जी प्रोग्राम शाम सवानी दे पहले कॉलर साडा नंबर 0164-22-40-331 मिला के साडे नाल जुड़ चुके ने। हैलो हैलो
1: सर सत श्री अकाल।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਸਰ। ਨਾਮ ਦੱਸੋ ਤੇ ਫਰਮਾਇਸ਼ ਕੀ ਦੱਸੋ ਪਲੀਜ਼।
1: ਮੈਂ ਮੇਜਰ ਸਿੰਘ ਬੋਲਦਾ ਜੀ ਪਿੰਡ ਬਲਾੜ ਬਿੰਜੂ ਤੋਂ।
0: ਪਿੰਡ ਬਲਾੜ ਬਿੰਜੂ ਤੋਂ ਮੇਜਰ ਸਿੰਘ?
1: ਹਾਂਜੀ।
0: ਚਲੋ ਠੀਕ ਹੈ ਜੀ ਮੇਜਰ ਸਿੰਘ ਜੀ, ਦੱਸੋ ਗੀਤ ਕਿਹੜਾ ਲਾ ਦਈਏ?
1: ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਸੁਣਾ ਦਿਓ ਜੀ, ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ।
0: ਅੱਛਾ
1: ਹਾਂਜੀ
0: ਠੀਕ ਹੈ ਜੀ, ਠੀਕ ਹੈ, ਸ਼ੁਕਰੀਆ ਕਾਲ ਕਰਨ ਲਈ। ਸੁਣਦੇ ਹਾਂ ਤੁਹਾਡੀ ਫਰਮਾਇਸ਼ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ।
1: ਠੀਕ ਹੈ ਜੀ।

ਸੌਣਦਾ ਮੈਂ ਨਾ ਰੁੱਕ ਪਿਆਰ ਦੀ ਜਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਛਿੜ ਗਈ ਵੇ ਜਦੋਂ

ਆਕਾਸ਼ਵਾਣੀ ਦੇ ਸੂਜਨ ਸਰੋਤਿਓ 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

0: ਨੰਬਰ 0164224331 ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਜੀ,
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ੍ਰੀ ਅਕਾਲ ਸਰ।
1: ਹਾਂਜੀ, ਪ੍ਰਕਾਸ਼ ਚੰਦ, ਪਿੰਡ ਹਰੀ ਕੇ ਕਲਾਂ ਦੇ ਜੀ।
0: ਹਰੀ ਕੇ ਕਲਾਂ, ਜ਼ਿਲ੍ਹਾ ਕਿਹੜਾ ਜੀ ਤੁਹਾਡਾ?
1: ਜ਼ਿਲ੍ਹਾ ਮੁਕਤਸਰ ਜੀ।
0: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਠੀਕ ਹੈ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸਵਾਨੀ 'ਚ। ਅਤੇ ਗੀਤ ਦੱਸੋ ਕਿਹੜਾ ਸੁਣਨਾ?
1: ਗੀਤ ਬਾਕੀ ਦੀਆਂ ਗੱਲਾਂ ਛੱਡੋ ਜੀ, ਗੁਰਦਾਸ ਮਾਨ ਦਾ।
0: ਦਿਲ ਸਾਫ਼ ਹੋਣਾ ਚਾਹੀਦਾ, ਹੈ ਨਾ?
1: ਹਾਂਜੀ ਹਾਂਜੀ,
0: ਬਿਲਕੁਲ ਜੀ। ਬਾਕੀ ਤਾਂ ਫੇਰ ਗੱਲਾਂ ਹੋਣੀਆਂ ਵੀ, ਬੰਦੇ ਦਾ ਮਨ ਹੀ ਸਾਫ਼ ਹੋਣਾ ਚਾਹੀਦਾ, ਹੈ ਨਾ?
1: ਹਾਂਜੀ,
0: ਚਲੋ ਜੀ। ਬਹੁਤ
1: ਇੱਕ ਮੇਰਾ ਦੋਸਤ ਆ ਜੀ, ਆਸ਼ੀ ਸ਼ਰਮਾ ਜੀ।
0: ਅੱਛਾ ਜੀ,
1: ਇਹ ਵੀ ਸੁਣਦੇ ਜੀ ਪ੍ਰੋਗਰਾਮ, ਇਹਨਾਂ ਦਾ ਬਾਬਾ ਸੁਣਦਾ ਇੱਕ ਦਾ ਪ੍ਰੋਗਰਾਮ ਜੀ।
0: ਚਲੋ
1: ਰਾਮ ਜੀ,
0: ਚਲੋ ਇਹ ਵੀ ਸੁਣ ਰਹੇ ਨੇ ਤੁਹਾਡੀ ਫਰਮਾਇਸ਼ ਤੇ ਗੀਤ, ਤੇ ਸਾਰੇ ਦੋਸਤ ਸੁਣ ਰਹੇ ਨੇ। ਸੁਣਦੇ ਹਾਂ ਜੀ ਆਪਾਂ ਗੁਰਦਾਸ ਮਾਨ ਦੀ ਆਵਾਜ਼ 'ਚ ਇਸ ਖੂਬਸੂਰਤ ਗੀਤ ਨੂੰ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਜੀ।
2: ਸੁਣੋ ਸੁਣਾਵਾ ਸੱਜਣ ਬੇਲੀਓ, ਅੱਜ ਕੱਲ ਦੇ ਹਾਲਾਤ ਆਪਣੇ

0: ਕਿਵੇਂ ਭੋਲੇ ਚੁੱਪ ਕਰਕੇ ਬੈਠਾ ਬਾਈ
1: ਉਹ ਕੀ ਦੱਸਾਂ ਬਾਈ ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ ਕਾਰੋਬਾਰ ਜਮਾ ਹੀ ਠੰਡਾ ਪਿਆ ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ
0: ਨਾ ਕੀ ਗੱਲ ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ ਨਵਾਂ ਜ਼ਮਾਨਾ ਯਾਰ ਨਵੀਆਂ ਤਕਨੀਕਾਂ ਦੀ ਵਰਤੋਂ ਕਰੋ ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ
1: ਰੇਡੀਓ ਤੇ ਮਸ਼ਹੂਰੀ ਕਰਕੇ ਉਹ ਬਾਈ ਉਹ ਕਿਵੇਂ ਭਲਾ
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ
0: ਉਹ ਜਮਾ ਹੀ ਸੌਖਾ ਹੈ ਤਾਂ ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306 ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ
1: ਉਹ ਖੜ ਜਾ ਬਾਈ ਮੈਂ

0: ਪਿਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
1: ਨੰਬਰ ਹੈ 7879763306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।

0: ਹਾਸਲ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ, ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।
1: ਲਓ ਜੀ, ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡਾ ਸਟੂਡੀਓ ਦਾ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ, 0164-22-40-331। ਇਹ ਨੰਬਰ ਡਾਇਲ ਕਰਕੇ ਕਿਹੜੇ ਦੋਸਤ ਜੁੜੇ ਨੇ, ਹਾਲ ਆਓ।
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ,
1: ਨਾਮ ਦੱਸੋ ਤੇ ਗੀਤ ਦੱਸ ਦਿਓ, ਕਿਹੜਾ ਸੁਣਨਾ ਜੀ?
2: ਹਰਮੇਲ ਸਿੰਘ ਸਿਵੀਆਂ ਜੀ।
1: ਹਰਮੇਲ ਸਿੰਘ ਸਿਵੀਆਂ ਤੋਂ, ਠੀਕ ਹੈ ਜੀ, ਤੇ ਦੱਸੋ ਗੀਤ ਕਿਹੜਾ ਸੁਣਨਾ ਜੀ? ਹੈਲੋ, ਗੀਤ ਦੱਸ ਦਿਓ ਸਰ, ਕਿਹੜਾ ਸੁਣਨਾ?
2: ਖੇਤੀਬਾੜੀ ਨਾਲ ਸੰਬੰਧ ਹੈ ਜੀ ਬਸ ਸਾਡਾ।
1: ਠੀਕ ਹੈ ਜੀ, ਗੀਤ ਕਿਹੜਾ ਸੁਣਨਾ ਤੁਸੀਂ? ਮੈਂ ਪੁੱਛ ਰਿਹਾ।
2: ਮੁਰਗਾਈ ਵਾਂਗੂ ਮੈਂ ਤਰਦੀ ਤੇਰੇ ਮੁੰਡਿਆ ਪਸੰਦ ਨਾ ਆਈ,
1: ਨਰਿੰਦਰ ਬੀਬਾ ਦੀ ਆਵਾਜ਼ ਚ।
2: ਹਾਂਜੀ,
1: ਠੀਕ ਹੈ ਜੀ, ਧੰਨਵਾਦ ਕਾਲ ਕਰਨ ਲਈ।
2: ਧੰਨਵਾਦ, ਮਿਹਰਬਾਨੀ ਜੀ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਹਣੀ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ,
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਸਰ, ਨਾਮ ਦੱਸ ਦੋ ਤੇ ਫਰਮਾਇਸ਼ ਕੀ ਦੱਸੋ।
1: ਸਿਕੰਦਰ ਸੰਦੋਹਾ ਜੀ ਨਾਲ ਜਮਲਾ ਜੱਟ ਦਾ ਕੋਈ ਵੀ ਸੁਣਾ ਦਿਓ ਜੀ।
0: ਕੋਈ ਵੀ ਸੁਣਾ ਜੀ, ਪਰ ਤੁਹਾਡੀ ਫਰਮਾਇਸ਼ ਜਿਹੜੀ ਫੁੱਲਾਂ ਮਹਿਕ ਨੂੰ ਸੰਭਾਲੀ ਸੀ, ਹੈ ਨਾ ਜੀ। ਇਹੀ ਗੀਤ ਸੁਣਾਵਾਂਗੇ ਸਿਕੰਦਰ ਸਿੰਘ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਸੁਣਦੇ ਤੁਹਾਡੀ ਫਰਮਾਇਸ਼ ਦੇ ਗੀਤ।

0: दोस्तों प्रोग्राम शाम सवानी आकाशवाणी एफएम बठिंडा तो जारी रखांगे। हुण तो थोड़ी देर बाद यानी कि ठीक 7:30 बजे पंजाबी विच खबरां रिले करांगे आकाशवाणी दे जलंधर केंद्र तों ते खबरां तों बाद 7:40 ते शाम सवानी प्रोग्राम दा तुसीं इसे तरह आनंद माणोगे।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਤੇ ਲੋਅ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਵਾਈਸ ਐਡਮਿਰਲ ਸੰਜੇ ਵਾਤਸੈਨ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿਚ ਕਰੀਬ 9,400 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਬੁਨਿਆਦੀ ਢਾਂਚਾ ਤੇ ਸਨਅਤੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਜਨਤਕ ਸੰਪਰਕ ਨੂੰ ਮਜ਼ਬੂਤ ਕਰਨਾ, ਆਵਾਜਾਈ ਪ੍ਰਣਾਲੀਆਂ ਨੂੰ ਬਿਹਤਰ ਬਣਾਉਣਾ ਤੇ ਸੁਰੱਖਿਆ ਵਧਾਉਣਾ ਏ। ਇਸ ਮੌਕੇ ਤੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਈਂਧਣ ਦੀ ਸਮਝਦਾਰੀ ਨਾਲ ਵਰਤੋਂ ਸਮੇਂ ਦੀ ਲੋੜ ਏ। ਸ੍ਰੀ ਮੋਦੀ ਨੇ ਕਿਹਾ ਕਿ ਦਰਾਮਦ ਕੀਤੇ ਪੈਟਰੋਲੀਅਮ ਉਤਪਾਦਾਂ ਦੀ ਵਰਤੋਂ ਸਿਰਫ ਲੋੜ ਪੈਣ ਤੇ ਹੀ ਕੀਤੀ ਜਾਣੀ ਚਾਹੀਦੀ ਏ ਕਿਉਂਕਿ ਇਸ ਨਾਲ ਵਿਦੇਸ਼ੀ ਸਿੱਕੇ ਦੀ ਬਚਤ ਹੋਏਗੀ ਅਤੇ ਮੌਜੂਦਾ ਟਕਰਾਅ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਵਿਚ ਮਦਦ ਮਿਲੇਗੀ।
2: जो एनर्जी प्रोडक्ट हम विदेशों से मंगाते हैं, हमें प्रयास करना है कि जितनी जरूरत है उतना ही उपयोग करें। इससे विदेशी मुद्रा की भी बचत होगी और युद्ध के संकट से होने वाले दुष्प्रभाव को भी कम किया जा सकेगा।
1: उन्होंने भी कहा कि भारत सूर्य ऊर्जा उत्पादन में एक मोहरी देश वजों उभरा है।
2: एनर्जी सिक्योरिटी का क्या महत्व है ये आज दुनिया का हर व्यक्ति महसूस कर रहा है। इसलिए भारत की एनर्जी सिक्योरिटी

0: लो जी प्रोग्राम शाम सवानी दे विच तुसी भी जुड़ सकते हो साडा नंबर डायल करके 0164224331 नंबर डायल करके अगले केड़े सज्जन साडे नाल जुड़े ने देखते हां। हेलो
1: हां जी दीप जी सत श्री अकाल
0: तुहानू भी प्यार भरी नमस्कार सत श्री अकाल सर।
1: हां जी बाई जी मैं पिंड लाल बाई तो जिला फिर मुक्तसर साहब तो नछत्तर सिंह ढिल्लों गल कर रहे हैं जी।
0: जी जी नछत्तर जी दसो गीत केड़ा ला दिए।
1: हां गीत तो एक मिनट दस दें जी मैं थोनू गल दस दें शाम सवान जिद्दी भी अपनी चली है ना।
0: हां जी
1: ਜਿਹੜੇ ਪਹਿਲਾਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਰੰਗ ਸੀ ਉਹ ਸਿਰਫ ਤੁਸੀਂ ਰੱਖ ਰੱਖੇ ਰੰਗ ਬਾਕੀ ਮੌਸਮ ਤੋਂ ਸਾਰਾ ਥੋੜੇ ਥੋੜੇ ਬਦਲੇ ਗਏ ਤੁਸੀਂ ਦੇਸੀ ਘਿਓ ਵਰਗੀ ਪੇਸ਼ਕਾਰੀ ਕਰ ਰਹੇ ਹੋ ਹਜੇ ਤੀਕਰ ਵੀ।
0: ਚਲੋ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਜੀ।
1: ਨਹੀਂ ਜੀ ਮੈਂ ਮੈਸੇਜ ਵੀ ਲਿਖਿਆ ਪਹਿਲਾਂ ਸੁਖਤਾ ਮੰਚ ਦੇ ਵਿੱਚ ਵੀ ਪਾਊਂਗਾ ਤੁਹਾਡੀ ਪੇਸ਼ਕਾਰੀ ਸਭ ਤੋਂ ਇੱਕ ਨੰਬਰ ਦੀ ਤੁਹਾਨੂੰ ਵੱਜ ਤੋਂ ਮੰਨ ਕੇ ਚੱਲੋ ਇੱਕ ਨੰਬਰ ਦੀ ਪੇਸ਼ਕਾਰੀ ਸ਼ਾਂਸ ਹੋਣੀ ਤੁਹਾਡੀ ਹੈ।
0: ਚਲੋ ਜੀ ਧੰਨਵਾਦ ਜੀ ਤੁਸੀਂ ਸਰਾਹਿਆ ਸਾਨੂੰ ਬਹੁਤ ਤਹਿ ਦਿਲੋਂ ਸ਼ੁਕਰੀਆ ਜੀ ਤੇ ਗੀਤ ਪਲੀਜ਼।
1: ਹਾਂਜੀ ਗੀਤ ਪ੍ਰਕਾਸ਼ ਕੌਰ ਦਾ ਸੁਣਾ ਦਿਓ ਜੀ।
0: ਬੋਲੋ ਜੀ
1: ਗਰਮੀ ਦੇ ਮਾਹੌਲ ਤੇ ਲੈ ਜੀ ਮੈਨੂੰ ਮਖਮਲ ਦੀ।
0: ਠੀਕ ਹੈ ਜੀ ਸ਼ੁਕਰੀਆ ਜੀ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਬਹੁਤ ਬਹੁਤ ਧੰਨਵਾਦ ਜੀ।

0: ਹੁਣ ਤੂੰ ਬੇਦੀ ਤਾਰ ਨਾ ਬੋਲੇ
1: ਹੱਸ ਕੇ ਕਦੇ ਦੀਦਾਰ ਨਾ ਬੋਲੇ
0: ਹੁਣ ਤੂੰ ਬੇਦੀ ਤਾਰ ਨਾ ਬੋਲੇ
1: ਹੱਸ ਕੇ ਕਦੇ ਦੀਦਾਰ ਨਾ ਬੋਲੇ
0: ਆਉਂਦੇ ਜਾਂਦੇ ਰਾਈਆਂ ਦੀ ਹੁਣ ਕੱਢਦੀ ਫਿਰੀ ਪਛਾਣ ਕੁੜੇ
1: ਹਾਏ ਤੂੰਬਾ
0: ਸੁਣ ਤੂੰ ਬੇਦੀ ਤਾਨ ਕੁੜੇ
1: ਹਾਏ ਤੂੰਬਾ ਤੂੰਬਾ ਮੇਰੀ ਜਾਨ ਕੁੜੇ
0: ਹਾਏ ਤੂੰਬਾ।
2: ਲਓ ਜੀ 0164-22-43-31 ਨੰਬਰ ਮਿਲਾ ਕੇ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ। ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ।

0: ਲਓ ਜੀ ਅੱਜ ਦੇ ਪ੍ਰੋਗਰਾਮ ਸ਼ਾਮ ਸਵਾਨੀ ਦੀ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ ਕਿਹੜੇ ਮਿੱਤਰ ਸਾਡੇ ਨਾਲ ਜੁੜੇ ਨੇ ਸਾਡਾ ਨੰਬਰ ਡਾਇਲ ਕਰਕੇ ਹੈਲੋ
1: ਹੈਲੋ ਬਾਈ ਜੀ ਸਤਿ ਸ੍ਰੀ ਅਕਾਲ
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਬਾਈ ਜੀ
1: ਪਿੰਡ ਮੇਰਾ ਗੁਰੂ ਸਰ ਸੈਣੇ ਵਾਲਾ ਜੀ ਤੇ ਨਾਮ ਮੇਰਾ ਗੁਰੂ ਨਾਨਕ ਸਿੰਘ ਹੈ ਜੀ
0: ਗੁਰੂ ਨਾਨਕ ਸਿੰਘ
1: ਹਾਂਜੀ ਹਾਂਜੀ
0: ਠੀਕ ਹੈ ਜੀ ਡੱਬ ਵਾਲੀ ਰੋਡ ਤੇ ਪਹਿਲੇ ਪਿੰਡ ਤੋਂ ਬਾਅਦ ਦੂਜਾ ਪਿੰਡ ਆ ਜਾਂਦਾ ਹਨਾ
1: ਹਾਂਜੀ ਹਾਂਜੀ ਹਾਂਜੀ ਦੂਜਾ ਪਿੰਡ ਹੈ
0: ਠੀਕ ਹੈ ਜੀ ਗੁਰੂ ਨਾਨਕ ਸਿੰਘ ਜੀ ਦੱਸੋ ਗੀਤ ਕਿਹੜਾ ਲਾ ਦਈਏ ਤੁਸੀਂ ਗੀਤ ਦੱਸ ਦੋ ਪਹਿਲਾਂ ਪਲੀਜ਼
1: ਮਾਂ ਹੁੰਦੀ ਹੈ ਮਾਂ ਲਾ ਦੋ ਇੱਕ ਬਾਈ
0: ਠੀਕ ਹੈ ਮਾਂ ਹੁੰਦੀ ਹੈ ਮਾਂ ਅੱਜ ਮਦਰ ਡੇ ਤੇ ਆ ਨਾ ਇਹ ਗਾਣੇ ਨੂੰ
1: ਹਾਂਜੀ ਹਾਂਜੀ
0: ਚਲੋ ਜੀ ਤੁਹਾਨੂੰ ਵੀ ਅੱਜ ਦੇ
1: ਤੁਹਾਨੂੰ
0: ਵੀ ਬਹੁਤ ਬਹੁਤ ਮੁਬਾਰਕਾਂ ਜੀ ਮਦਰ ਡੇ ਦੀਆਂ ਹਾਂਜੀ ਹੁਣ ਦੱਸੋ ਅੱਗੇ ਜਲਦੀ ਨਾਲ
1: ਮੈਂ ਕੁਝ ਦੋਸਤਾਂ ਦੇ ਨਾਲ ਲੈਣਾ ਚਾਹੁੰਦਾ ਜੀ
0: ਚਲੋ ਇੱਕ ਅੱਧੇ ਤਾਂ ਲੈ ਲਓ ਤੁਸੀਂ ਫੋਨ ਮਿਲਾ ਲਿਆ ਤਾਂ ਲਓ ਜੀ ਜਲਦੀ
1: ਲਵਦੀਪ ਸਿੰਘ ਹੈ ਜੀ ਤੇ ਕਾਕਾ ਸਿੰਘ ਜੀ ਤੇ ਆਪਣਾ ਜੀ ਅੰਗਰੇਜ਼ ਸਿੰਘ ਤੇ
0: ਠੀਕ ਹੈ ਕੋਈ ਗੱਲ ਨੀ ਜੀ ਉਹਨਾਂ ਦੇ ਕੋਲ ਵੀ ਤੁਹਾਡੀ ਫਰਮਾਇਸ਼ੀ ਗੀਤ ਜਿਹੜਾ ਤੁਸੀਂ ਕੀਤਾ ਸੀ ਉਹ ਪਹੁੰਚਾ ਰਹੇ ਹਾਂ ਜੀ ਆਪਾਂ ਰੇਡੀਓ ਦੇ ਜ਼ਰੀਏ ਤੇ ਅੱਜ ਤੁਸੀਂ ਅੱਜ ਦੇ ਪ੍ਰੋਗਰਾਮ ਦੀ ਆਖਰੀ ਕਾਲ ਅਸੀਂ ਤੁਹਾਡੀ ਅਟੈਂਡ ਕਰ ਰਹੇ ਹਾਂ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ ਬਾਈ ਜੀ ਧੰਨਵਾਦ

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ 12 ਕਾਲਸ ਨੂੰ ਮਚਿਓਰ ਕੀਤਾ। ਜਿਨ੍ਹਾਂ ਨੇ ਸਾਨੂੰ ਫੋਨ ਮਿਲਾਇਆ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਮਿਲ ਸਕਿਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਤੇ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਸੁਣਿਆ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਤੇ ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੋਨੀ ਖਤਮ ਕਰਨ ਦੇ ਦਿਓ। ਅੱਗੇ ਬਹੁਤ ਬਹੁਤ ਧੰਨਵਾਦ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਪੇਸ਼ ਹੈ ਜੀ ਗਜ਼ਲਾਂ ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ, ਜਿਸ ਦੇ ਤਹਿਤ ਗਜ਼ਲਾਂ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਜੀ। ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਦੇ ਨਾਲ।

वाचक ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ਨ ਸੀਮਾ ਮਹਿਰਾ, ਮਮਤਾ ਅਰੋੜਾ ਤੇ ਜਸਵਿੰਦਰ ਕੌਰ। ਆਓ ਰਲ ਮਨਾਈਏ ਆਕਾਸ਼ਵਾਣੀ ਦੇ 90 ਸਾਲਾਂ ਦਾ ਸੁਨਹਿਰੀ ਯੁੱਗ ਸਾਡੀ ਇਸ ਵਿਸ਼ੇਸ਼ ਪੇਸ਼ਕਸ਼ ਦੇ ਨਾਲ।

0: ਪ੍ਰੋਗਰਾਮ ਰੰਗੇ ਕਸਲ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ ਤੇ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:16 ਤੇ 14 ਸਕਿੰਟ ਹੋਏ ਨੇ। ਹੁਣ ਪ੍ਰੋਗਰਾਮ ਦੇ ਤਹਿਤ ਅਗਲੀ ਗਜ਼ਲ ਤੁਹਾਡੀ ਨਜ਼ਰ ਕਰ ਰਹੇ ਹਾਂ ਫਰੀਦਾ ਖਾਨਮ ਦੀ ਆਵਾਜ਼ ਦੇ ਵਿੱਚ।
1: ਜਾਨੇ

ਸਾਸਰ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਹਨਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਗਜ਼ਲਾਂ ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 37 ਸਕਿੰਟ ਹੋਏ ਨੇ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ ਰਾਤੀ 9 ਵਜੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਮਾਚਾਰ ਸੰਧਿਆ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।

0: His multiple development projects worth around 9,400 crore rupees in Telangana stresses on judicious use of imported petroleum products to reduce adverse impact of West Asia conflict. Union Home Minister Amit Shah holds review meeting on country's preparedness to deal with possible floods and heat wave conditions. Uttar Pradesh Chief Minister Yogi Adityanath expands cabinet, inducts two cabinet ministers and four state ministers. India and Trinidad and Tobago sign 8 agreements including in tourism, healthcare and Ayurveda sectors. In Pakistan, 15 security personnel killed in suicide attack in Khyber Pakhtunkhwa province. And in IPL cricket, Chennai Super Kings beat Lucknow Super Giants by 5 wickets. Another fixture between Royal Challengers Bengaluru and Mumbai Indians underway in Raipur. For details of these stories and more, log on to our website newsonair.gov.in and newsonair app. And that's all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 9:15 ਤੇ 16 ਸਕਿੰਟ ਹੋਏ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਰੀਲੇ ਕਰਾਂਗੇ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੇ